ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸਾਰੇ ਸਰੋਤਿਆਂ ਦਾ ਅੱਜ ਦੀ ਸਵੇਰ ਦੀ ਸਭਾ ਦੇ ਵਿੱਚ ਸਵਾਗਤ ਹੈ। ਅੱਜ ਦਿਨ ਐਤਵਾਰ ਸ਼ੱਕ ਸੰਮਤ 1948 ਦੀ ਸਾਉਣ ਮਹੀਨੇ ਦੀ 30 ਤਰੀਕ ਤੇ ਇਸਵੀ ਸੰਨ 2026 ਦੇ ਅਗਸਤ ਮਹੀਨੇ ਦੀ 23 ਤਰੀਕ ਏ।

0: civilian lives. The appeal comes amid the escalating violence and abuses in the occupied territory, where hundreds have been killed and injured in a brutal crackdown by Pakistani forces. The region also remains under a strict blockade, curfew, and a total communications blackout. Canadian Prime Minister Mark Carney has said that Canada will match the United States' new tariffs dollar for dollar to protect Canadian workers, farmers, families and businesses after trade negotiations between the two countries collapsed. In a social media post, Carney said, "For over a year, Canada has worked intensively and in good faith with the U.S. to negotiate a new comprehensive trade deal." Carney further said he had instructed Canadian negotiators to return to Ottawa after over a year of discussions with Washington, adding that Canada could not accept the offer made by the U.S. The Sports Ministry has approved a 492-member Indian contingent for the Asian Games, which will begin next month in Japan. The contingent includes 265 male and 227 women athletes, with athletics accounting for the largest share of 73 participants. And that is the end of this news bulletin.
1: ਹੁਣੀ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ ਜੀ ਠੀਕ 6:10 ਅਤੇ 31 ਸੈਕਿੰਡ ਦਾ। ਹੁਣ ਜਾਣਦੇ ਹਾਂ ਅੱਜ ਦੇ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਠੀਕ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਠੀਕ 7 ਸਮਾਂ ਰਹੇਗਾ ਪ੍ਰੋਗਰਾਮ ਸਜਰੀ ਸਵੇਰ ਦਾ। ਅੱਜ ਦਾ ਸਿਲਸਿਲਾ ਰਹੇਗਾ ਪੈਗਾਮ ਪੇਸ਼ ਕਰਨਗੇ ਵਿਜੈ ਲਕਸ਼ਮੀ ਅਤੇ ਮਨਦੀਪ ਰਜੌਰਾ। 8 ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ। 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 8:30 ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਸਦਾਬਹਾਰ ਗੀਤ ਹੋਵੇਗਾ। 9 ਤੋਂ 10 ਤੱਕ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 9 ਚਿੱਤਰਲੋਕ ਅਤੇ 9:30 ਆਜ ਕੇ ਫਨਕਾਰ। ਪ੍ਰੋਗਰਾਮ ਹੋਵੇਗਾ ਨਿੱਕੇ ਨਿੱਕੇ ਤਾਰੇ, ਪੇਸ਼ ਕਰਨਗੇ ਮਨਦੀਪ ਰਾਜੌਰਾ। 10:30 ਸੁਖਨ ਦੇ ਵਾਰਿਸ ਪ੍ਰੋਗਰਾਮ ਹੋਵੇਗਾ, ਮਹਿਮਾਨ ਹੋਣਗੇ ਨੌਜਵਾਨ ਕਵੀ ਜਗਜੀਤ ਉਰਫ ਜੱਗੀ ਹਮੀਰਗੜ੍ਹ, ਮੇਜ਼ਬਾਨ ਹੋਣਗੇ ਮਨਦੀਪ ਰਾਜੌਰਾ। 11 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਰਿਲੇ ਕਰਾਂਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। 12 ਹੋਵੇਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

12:10 ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਸੰਚਾਲਕ ਹੋਣਗੇ ਰਮਾ ਸ਼ਰਮਾ। ਸਾਢੇ 12 ਸਮਾਂ ਰਹੇਗਾ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ। 1:10 ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਸਾਂਝ ਪਾਵਾਂਗੇ ਤੁਹਾਡੇ ਨਾਲ ਟੈਲੀਫੋਨ ਮਿਲਾਓ ਜੀ ਪ੍ਰੋਗਰਾਮ ਵਿੱਚ। 2 ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਅਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੋ ਵੱਜ ਕੇ 30 ਮਿੰਟ ਤੇ ਪ੍ਰੋਗਰਾਮ ਰਹੇਗਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ। 3 ਤੋਂ 5 ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 3 ਵਿਵਿਧਾ, 3:30 ਮਨ ਚਾਹੇ ਗੀਤ, 4 ਉਜਾਲੇ ਉਨਕੀ ਯਾਦੋਂ ਕੇ। ਅਤੇ 5 ਆਕਾਸ਼ਵਾਣੀ ਬਠਿੰਡਾ ਫਿਰ ਤੋਂ ਹਾਜ਼ਰ ਹੋਏਗਾ ਪ੍ਰੋਗਰਾਮ ਮਿੱਟੀ ਆਵਾਜ਼ਾਂ ਮਾਰਦੀ ਲੈ ਕੇ। 5:30 ਸੁਣੋਗੇ ਪ੍ਰੋਗਰਾਮ ਗੱਲਾਂ ਚੋਂ ਗੱਲ, ਸਿਲਸਿਲਾ ਰਾਖੇ ਸਰਹੱਦਾਂ ਦੇ। ਵਾਚਕ ਹੋਣਗੇ ਕੁਲਜੀਤ।

ਪ੍ਰੀਤ ਸਿੰਘ। 6 ਵਜੇ ਰਿਲੇਅ ਕਰਾਂਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਵਜੇ ਪ੍ਰੋਗਰਾਮ ਰਹੇਗਾ ਅਯੋਬ ਵਾਣੀ, ਸਿਲਸਿਲਾ ਰਹੇਗਾ ਰੁਜ਼ਗਾਰ ਸਮਾਚਾਰ। 7 ਵਜੇ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਣੀ ਦਾ। 7:30 ਵਜੇ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਅੱਠ ਵਜੇ ਪ੍ਰੋਗਰਾਮ ਸੁਣਾਵਾਂਗੇ ਰੰਗੇ ਗਜ਼ਲ। 8:45 ਤੇ ਰਿਲੇਅ ਕਰਾਂਗੇ ਸਮਾਚਾਰ ਸੰਧਿਆ ਯਾਨੀ ਹਿੰਦੀ ਵਿੱਚ ਖਬਰਾਂ ਤੇ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਜੀ ਸਰੋਤਿਓ, ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ, ਤੇ ਆਓ ਸਰਵਨ ਕਰਦੇ ਹਾਂ ਕੁਝ ਭਜਨ। ਔਰ ਪਹਿਲਾ ਜਿਹੜਾ ਸਾਡਾ ਹੈਗਾ ਭਜਨ, ਉਹ ਆਵਾਜ਼ ਹੈਗੀ ਹੈ ਜੀ ਲਖਵਿੰਦਰ ਸਿੰਘ ਰਾਗੀ ਜੀ ਦੀ। ਆਓ ਸਰਵਨ ਕਰਦੇ ਹਾਂ ਇਸ ਪ੍ਰੋਗਰਾਮ ਦੇ ਤਹਿਤ ਪਹਿਲਾ ਸ਼ਬਦ।

ਜੀ, ਹੁਣੇ ਅਸੀਂ ਸਰਵਣ ਕਰ ਰਹੇ ਸੀ ਸ਼ਬਦ ਆਵਾਜ਼ ਸੀ ਭਾਈ ਲਖਵਿੰਦਰ ਸਿੰਘ ਰਾਗੀ ਜੀ ਦੀ। ਅਗਲਾ ਸ਼ਬਦ ਅਸੀਂ ਸਰਵਣ ਕਰਨ ਜਾ ਰਹੇ ਹਾਂ ਆਵਾਜ਼ ਭਾਈ ਕਮਲਜੀਤ ਸਿੰਘ ਰਾਗੀ ਦੀ।

ਜੀ, ਅਸੀਂ ਸਰਵਣ ਕਰ ਰਹੇ ਸੀ ਸ਼ਬਦ ਆਵਾਜ਼ ਭਾਈ ਕਮਲਜੀਤ ਸਿੰਘ ਜੀ ਦੀ। ਅਗਲਾ ਸ਼ਬਦ ਅਸੀਂ ਸਰਵਣ ਕਰਨ ਜਾ ਰਹੇ ਹਾਂ, ਆਵਾਜ਼ ਹੈ ਭਾਈ ਜੋਗਿੰਦਰ ਸਿੰਘ ਰਿਆੜ ਜੀ ਦੀ।

ਪਿੰਡ ਬੁਰਜ ਸਿਧਵਾ ਮਲੋੜ ਤੋਂ ਸਰਬਜੋਤ ਸਿੰਘ, ਅਭਿਜੋਤ, ਅਭਿਤਾਜ ਸਿੰਘ, ਜਗੀਰ ਸਿੰਘ ਭੁੱਲਰ ਡੱਬਵਾਲੀ ਤੋਂ ਤੇ ਰੁਰਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋੜ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਕੌਰ ਗਿੱਲ, ਗੈਵੀ ਗਿੱਲ ਤੇ ਇਹਨਾਂ ਦੇ ਆਂਢੀ ਤੇ ਗੁਆਂਢੀ ਪਿਆਰ ਭਰੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ। ਕਹਿੰਦੇ ਪਿਆਰ ਵਿੱਚ ਕੋਈ ਸ਼ਰਤ ਨਹੀਂ ਹੁੰਦੀ, ਕੋਈ ਹੱਦ ਨਹੀਂ ਹੁੰਦੀ, ਜਿੱਥੇ ਦਿਲ ਸੱਚਾ ਹੋਵੇ ਉੱਥੇ ਦੂਰੀ ਵੀ ਦੂਰੀ ਨਹੀਂ ਹੁੰਦੀ। ਬਿਲਕੁਲ ਜੀ ਬਿਲਕੁਲ, ਜਿੱਥੇ ਦਿਲ ਸੱਚਾ ਫਿਰ ਦੂਰੀਆਂ ਮਾਇਨੇ ਨਹੀਂ ਰੱਖਦੀਆਂ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਹੀ ਇੰਨਾ ਖੂਬਸੂਰਤ ਜਿਹਾ ਪੈਗਾਮ ਕਰਨ ਦੇ ਲਈ, ਤੁਹਾਡਾ ਬਹੁਤ ਸਾਰਾ ਸ਼ੁਕਰੀਆ। ਕਹਿੰਦੇ ਜੇਕਰ ਮੇਰੀ ਵੀ ਇੱਕ ਧੀ ਹੁੰਦੀ, ਪੁੱਤਾਂ ਵਾਲੇ ਫਰਜ਼ ਨਿਭਾਉਂਦੀ ਹੋ, ਦੁੱਖੋ ਸੁੱਖ ਵਿੱਚ ਆ ਕੇ ਕਦੇ ਤਾਂ ਘਰ ਦਾ ਕੁੰਡਾ ਖੜਕਾਉਂਦੀ ਹੋ, ਅੱਖੀਓਂ ਮੇਰੇ ਜਦ ਡਿੱਗਦੇ ਅਥਰੂ ਮੈਨੂੰ ਰੋਂਦੇ ਨੂੰ ਚੁੱਪ ਕਰਾਉਂਦੀ ਹੋ, ਬੁੱਕਲ ਵਿੱਚ ਸਿਰ ਧਰ ਕੇ ਮੇਰਾ ਬੱਚਿਆਂ ਵਾਂਗ ਸਮਝਾਉਂਦੀ ਹੋ, ਆਪਦੇ ਵਿਆਹ ਲਈ ਦਾਜ ਜੋੜਦੀ, ਬੈ ਪੱਖੀਆਂ ਨੂੰ ਝਾਲਰਾਂ ਲਾਉਂਦੀ ਹੋ, ਬੈ ਗੁੱਡੀਆਂ ਅਤੇ ਪਟੋਲੇ ਖੇਡਦੀ, ਗੁੱਡੇ ਗੁੱਡੀ ਦਾ ਵਿਆਹ ਰਚਾਉਂਦੀ ਹੋ, ਰੰਗ ਬਿਰੰਗੀਆਂ ਦਰੀਆਂ ਬੁਣਦੀ, ਖੇਸਾਂ ਦੇ ਕੰਬਲ ਨਾਲ ਵਟਾਉਂਦੀ ਹੋ, ਡੋਲੀ ਵਿੱਚ ਬਹਿ ਕੇ ਜਦ ਸਹੁਰੇ ਜਾਂਦੀ, ਮਲਕੀਤ ਸਾਡਾ ਧੀਰ ਤਰਾਉਂਦੀ ਹੋ। ਮਲਕੀਤ ਸਿੰਘ ਘੜੀਸਾਜ ਕੁਨਿਆਣਾ ਮੰਡੀ ਤੋਂ ਕਹਿ ਰਹੇ ਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ। ਇਹਨਾਂ ਦਾ ਪੈਗਾਮ ਵੀ ਬੜਾ ਹੀ ਖੂਬਸੂਰਤ ਸੀ ਜੀ, ਧੀ ਤੇ। ਬਹੁਤ ਬਹੁਤ ਸ਼ੁਕਰੀਆ ਜੀ। ਵਾਕਈ ਧੀਆਂ ਇੱਕ ਬਹੁਤ ਹੀ ਖੂਬਸੂਰਤ ਅਹਿਸਾਸ, ਬਹੁਤ ਹੀ ਖੂਬਸੂਰਤ ਅਹਿਸਾਸ, ਬਹੁਤ ਹੀ ਖੂਬਸੂਰਤ ਅਹਿਸਾਸ ਤੇ ਇਹਨਾਂ ਪਿਆਰ ਤੇ ਖੂਬਸੂਰਤ ਅਹਿਸਾਸ ਨੂੰ ਪ੍ਰੋਗਰਾਮ ਪੈਗਾਮ ਦੇ ਵਿੱਚ ਭੇਜਣ ਦੇ ਲਈ ਤੁਹਾਡਾ ਬਹੁਤ ਸਾਰਾ ਸ਼ੁਕਰੀਆ। ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੇਤਨਿਆ ਮਸਕੀਨ ਚੰਡੀਗੜ੍ਹ ਤੋਂ, ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਰਿਧਾਨ ਖੁਰਾਨਾ ਕਰਨੀ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਤੇ ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ। ਕਹਿੰਦੇ ਰਾਤ ਕੀ ਖਾਮੋਸ਼ੀ ਮੈਂ ਅਕਸਰ ਤੇਰਾ ਖਿਆਲ ਆਤਾ ਹੈ, ਆਂਖੇ ਬੰਦ ਕਰੂੰ ਤੋ ਤੇਰਾ ਚਿਹਰਾ ਨਜ਼ਰ ਆਤਾ ਹੈ, ਕਿਤਨੀ ਮੁਹੱਬਤ ਹੈ ਤੁਝਸੇ ਯੇ ਕੈਸੇ ਬਤਾਊਂ, ਤੇਰੀ ਯਾਦੋਂ ਮੇਂ ਹੀ ਮੇਰਾ ਦਿਲ ਮੁਸਕੁਰਾਤਾ ਰਹਿਤਾ ਹੈ। ਹਾਉ ਸਵੀਟ। ਮਸਕੀਨ ਫੈਮਿਲੀ ਦਾ ਬਹੁਤ ਬਹੁਤ ਸ਼ੁਕਰੀਆ, ਯਾਦੋਂ ਮੇਂ ਹੀ ਮੇਰਾ ਚਿਹਰਾ ਮੁਸਕੁਰਾਤਾ ਰਹਿਤਾ ਹੈ। ਬਹੁਤ ਬਹੁਤ ਸ਼ੁਕਰੀਆ ਫਾਰ ਬਿਊਟੀਫੁਲ ਪੈਗਾਮ, ਥੈਂਕ ਯੂ ਸੋ ਮਚ। ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਵਸੀਰ ਪਰਵੀਨ, ਰੋਜ਼ੀ ਪਰਵੀਨ, ਬਿੱਟੂ, ਸਾਜਦਾ ਰਾਣੀ, ਹਿਨਾ ਕਾਰਣੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ। ਕਹਿੰਦੇ ਤੁਹਾਰੀ ਯਾਦ ਵੀ ਮੁਹੱਬਤ ਜੈਸੀ ਹੈ, ਜਿਤਨਾ ਭੁੱਲਣਾ ਚਾਹੂੰ ਉਤਨੀ ਹੀ ਗਹਿਰੀ ਹੋ ਜਾਤੀ ਹੈ, ਔਰ ਜਿਤਨਾ ਯਾਦ ਕਰੂੰ ਉਤਨੀ ਹੀ ਸੁਨਹਿਰੀ ਹੋ ਜਾਤੀ ਹੈ। ਜੇ ਯਾਦਾਂ ਤੇ ਫਿਰ ਆਪਣੇ ਆਪ ਹੀ ਗਹਿਰੀਆਂ ਹੋਣਗੀਆਂ ਨਾ, ਜੇ ਉਹਨਾਂ ਨੂੰ ਦਿਲੋਂ ਯਾਦ ਕਰੋਂਗੇ ਤੇ ਉਹਨਾਂ ਰਿਸ਼ਤਿਆਂ ਦੇ ਵਿੱਚ ਸਿਰਫ ਮਿਠਾਸ ਹੀ ਭਰਨ ਦੀ ਕੋਸ਼ਿਸ਼ ਕਰੋਂਗੇ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਤੁਹਾਡਾ ਬਹੁਤ ਸਾਰਾ ਧੰਨਵਾਦ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਭੇਜੀਏ ਜੀ ਸਾਨੂੰ ਪ੍ਰੋਗਰਾਮ ਪੈਗਾਮ ਦੇ ਵਿੱਚ। ਪ੍ਰਗਟ ਸਿੰਘ ਪਿੰਡ ਗਾਜੀਆਣਾ ਜ਼ਿਲ੍ਹਾ ਮੋਗਾ ਤੋਂ ਤੇ ਨਾਲ ਇਹਨਾਂ ਦੇ ਨੇ ਜੀ ਇੰਦਰਜੀਤ ਕੌਰ ਧਾਲੀਵਾਲ, ਗੁਰਨੀਰ ਕੌਰ ਧਾਲੀਵਾਲ, ਗੁਰਫਤਿਹ ਸਿੰਘ ਧਾਲੀਵਾਲ। ਕਹਿੰਦੇ ਜੋ ਨਸੀਬ ਵਿੱਚ ਹੈ ਉਹ ਚੱਲ ਕੇ ਆਵੇਗਾ, ਜੋ ਨਹੀਂ ਹੈ ਉਹ ਆ ਕੇ ਵੀ ਚਲਿਆ ਜਾਵੇਗਾ। ਜ਼ਿੰਦਗੀ ਨੂੰ ਇਹਨਾਂ ਸੀਰੀਅਸ ਲੈਣ ਦੀ ਲੋੜ ਨਹੀਂ ਦੋਸਤੋ, ਇੱਥੇ ਜ਼ਿੰਦਾ ਬਚ ਕੇ ਕੋਈ ਨਹੀਂ ਜਾਵੇਗਾ। ਇੱਕ ਸੱਚ ਇਹ ਵੀ ਹੈ ਕਿ ਜੇਕਰ ਜ਼ਿੰਦਗੀ ਇੰਨੀ ਚੰਗੀ ਹੁੰਦੀ ਤਾਂ ਅਸੀਂ ਇਸ ਦੁਨੀਆ ਵਿੱਚ ਰੋਂਦੇ ਰੋਂਦੇ ਨਾ ਆਉਂਦੇ। ਪਰ ਇੱਕ ਮਿੱਠਾ ਸੱਚ ਇਹ ਵੀ ਹੈ ਕਿ ਜੇਕਰ ਜ਼ਿੰਦਗੀ ਇੰਨੀ ਬੁਰੀ ਹੁੰਦੀ ਤਾਂ ਅਸੀਂ ਜਾਂਦੇ ਸਮੇਂ ਇੰਨੇ ਲੋਕਾਂ ਨੂੰ ਰੁਆ ਕੇ ਨਾ ਜਾਂਦੇ। ਜੀ ਲੈ ਅੱਜ ਕੱਲ ਕਿਸਨੇ ਵੇਖਿਆ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਬੜਾ ਹੀ ਖੂਬਸੂਰਤ ਜਿਹਾ ਪੈਗਾਮ। ਵਾਕਈ ਜੀ ਅੱਜ ਨੂੰ ਜਿਉਣਾ ਬਹੁਤ ਜ਼ਰੂਰੀ ਹੈ ਤੇ ਫਿਰ ਕੱਲ ਕਿਸਨੇ ਵੇਖੀ ਹੈ। ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫਾਰ ਬਿਊਟੀਫੁਲ ਬਿਊਟੀਫੁਲ ਬਿਊਟੀਫੁਲ ਪੈਗਾਮ, ਥੈਂਕ ਯੂ ਸੋ ਮਚ। ਨਜ਼ਦੀਕ ਬੱਸ ਸਟੈਂਡ ਵਿਲੇਜ ਪੁਰਸ਼ ਹਨੁਮਾਨਗੜ੍ਹ ਫਾਜ਼ਿਲਕਾ ਤੋਂ ਕਰਨੇ ਪੈਗਾਮ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ ਤੇ ਇਹਨਾਂ ਦੀ ਪੂਰੀ ਵਰਮਾ ਫੈਮਿਲੀ। ਕਹਿੰਦੇ ਦਿਲ ਕੀ ਗਹਿਰਾਈਆਂ ਮੈਂ ਕੁਛ ਰਿਸ਼ਤੇ ਬਸ ਜਾਤੇ ਹੈ, ਫਿਰ ਵਕਤ ਚਾਹੇ ਜਿਤਨਾ ਬਦਲ ਜਾਏ ਵੋ ਰਿਸ਼ਤੇ ਦਿਲ ਮੇਂ ਕਭੀ ਨਹੀਂ ਮਿਟਤੇ। ਜੀ ਬੜਾ ਹੀ ਖੂਬਸੂਰਤ ਜਿਹਾ ਪੈਗਾਮ ਕੀਤਾ ਕੀਰਤੀ ਵਰਮਾ ਤੇ ਇਹਨਾਂ ਦੀ ਪੂਰੀ ਵਰਮਾ ਫੈਮਿਲੀ ਨੇ ਪ੍ਰੋਗਰਾਮ ਪੈਗਾਮ ਦੇ ਵਿੱਚ। ਦਿਲ ਵੀ ਕਿਤਨਾ ਮਾਸੂਮ ਹੈ ਜਿਸੇ ਪਤਾ ਹੋਤਾ ਹੈ ਕਿ ਕੌਣ ਆਪਣਾ ਔਰ ਕੌਣ ਪਰਾਇਆ, ਫਿਰ ਵੀ ਕਭੀ ਕਭੀ ਉਸੀ ਕੋ ਚਾਹ ਬੈਠਤਾ ਹੈ ਜੋ ਉਸਕਾ ਹੋ ਨਹੀਂ ਸਕਦਾ। ਇਹ ਇਮੋਸ਼ਨ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਫਾਜ਼ਿਲਕਾ ਤੋਂ, ਪਿੰਡ ਬੁਰਜ ਹਨੁਮਾਨਗੜ੍ਹ ਮੰਡੀ ਅਨੀਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ, ਬਹੁਤ ਬਹੁਤ ਸ਼ੁਕਰੀਆ ਇੰਨੇ ਖੂਬਸੂਰਤ ਜਿਹੇ ਅਹਿਸਾਸਾਂ ਨੂੰ ਸਾਡੇ ਨਾਲ ਸਾਂਝਾ ਕਰਨ ਦੇ ਲਈ, ਬਹੁਤ ਬਹੁਤ ਬਹੁਤ ਸਾਰਾ ਸ਼ੁਕਰੀਆ।

ਅਗਲੀ ਜਿਹੜੀ ਸੁਰਖੀ ਲੱਗੀ ਹੈ ਜੀ ਦੇਸ਼ ਵਿਦੇਸ਼ ਜਾਗਰਣ ਦੇ ਪੰਨੇ ਤੋਂ, ਟਰੰਪ ਨੇ ਕੀਆ ਦਾਅਵਾ ਹਾਰ ਮੁਝ ਪਰ ਅਮੈਰੀਕਾ ਕਾ ਪੂਰਾ ਨਿਯੰਤਰਣ, ਰੋਜ਼ 80 ਲੱਖ ਬੈਰਲ ਤੇਲ ਕੀ ਆਵਾਜਾਹੀ। ਏਪੀ ਕੇ ਅਨੁਸਾਰ ਅਮੈਰੀਕਾ ਊਰਜਾ ਮੰਤਰੀ ਕ੍ਰਿਸ ਰਾਈਟ ਕੇ ਅਨੁਸਾਰ ਅਮੈਰੀਕਾ ਸੈਨਾ ਨੇ 7 ਦਿਨੋਂ ਮੇ ਰੋਜ਼ ਕਰੀਬ 80 ਲੱਖ ਬੈਰਲ ਤੇਲ ਲੈ ਜਾ ਰਹੇ ਜਹਾਜ਼ੋ ਕੋ ਹਾਰਮੋਜ਼ ਪਾਰ ਕਰਨੇ ਮੇ ਮਦਦ ਕੀ। ਹਾਲਾਂਕਿ ਸ਼ਿਪ ਟਰੈਕਿੰਗ ਆਂਕੜੋ ਕੇ ਮੁਤਾਬਿਕ ਗੁਰੂਵਾਰ ਕੋ ਕੇਵਲ 4 ਕੋਮੋਡਿਟੀ ਜਹਾਜ਼ ਹੀ ਸਟ੍ਰੇਟ ਸੇ ਬਾਹਰ ਨਿਕਲੇ। ਅਗਲੀ ਵੀ ਜਿਹੜੀ ਖਬਰ ਹੈ

ਉਹ ਅਜੀਤ ਦੇ ਅੰਤਰਰਾਸ਼ਟਰੀ ਜਿਹੜੀ ਆ ਖਬਰ ਛਪੀ ਹੋਈ ਹੈ ਜੀ। ਕਹਿੰਦੇ ਨੇ ਕਿ ਅਮਰੀਕਾ ਨੇ 20 ਅਰਬ ਡਾਲਰ ਦੇ ਕੈਨੇਡੀਅਨ ਉਤਪਾਦਾਂ ਤੇ ਲਗਾਇਆ 50% ਟੈਰਿਫ। ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹੜਾ ਵਪਾਰ ਸਮਝੌਤੇ ਲਈ ਗੱਲਬਾਤ ਅਸਫਲ, ਟੈਰਿਫ ਜੰਗ ਜਾਰੀ। ਕਿ ਅਮਰੀਕਾ ਵੱਲੋਂ ਕੈਨੇਡਾ ਵਿੱਚ ਉਦਯੋਗਾਂ ਦੇ ਸਮਾਨ ਉੱਪਰ ਲੱਕ ਤੋੜਵੇਂ ਟੈਰਿਫ ਲਾਗੂ ਕਰਨ ਤੋਂ ਬਾਅਦ ਕੈਨੇਡਾ ਸਰਕਾਰ ਨੇ ਵੀ ਪ੍ਰਤੀਕਿਰਿਆ ਦੇ ਰੂਪ ਵਿੱਚ ਅਮਰੀਕਾ ਦੀਆਂ ਵਸਤਾਂ ਉੱਪਰ ਬਰਾਬਰ ਦੇ ਟੈਰਿਫ ਲਾਗੂ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਜੀ।

0: ਅਗਲੀ ਜਿਹੜੀ ਖਬਰ ਹੈ ਜੀ, ਉਹ ਦੈਨਿਕ ਜਾਗਰਣ ਦੇ ਪੰਨੇ ਤੋਂ ਲੱਗੀ ਹੈ ਕਿ SCC ਮੇਂ ਉਗਾਨੇ ਹੋਂਗੇ ਜੀਤ ਕੇ ਫੂਲ, ਆਜ ਸੇ ਭਾਰਤ ਔਰ ਸ਼੍ਰੀਲੰਕਾ ਕੇ ਵਿਰੁੱਧ ਸ਼ੁਰੂ ਹੋਗਾ ਦੂਸਰਾ ਟੈਸਟ, ਬੱਲੇਬਾਜ਼ੋਂ ਕੇ ਲੀਏ ਮਦਦਗਾਰ ਹੈ ਪਿੱਚ।
1: ਖੇਡ ਜਗਤ ਦੇ ਨਾਲ ਹੀ ਅਗਲੀ ਖਬਰ ਜਿਹੜੀ ਹੈਗੀ ਹੈ, ਆਲਮੀ ਕੱਪ ਭਾਰਤ ਸੈਮੀਫਾਈਨਲ ਦੀ ਦੌੜ ਚੋਂ ਬਾਹਰ, ਨੈਦਰਲੈਂਡ ਨੇ 3-1 ਨਾਲ ਹਰਾਇਆ, ਆਖਰੀ 10 ਮਿੰਟ ਦੀਆਂ ਗਲਤੀਆਂ ਦਾ ਖਾਮਿਆਜ਼ਾ ਭੁਗਤਣਾ ਪਿਆ। ਭਾਰਤੀ ਪੁਰਸ਼ ਹਾਕੀ ਟੀਮ FIH ਆਲਮੀ ਕੱਪ ਵਿੱਚ ਅੱਜ ਨੈਦਰਲੈਂਡ ਹੱਥੋਂ 3-1 ਨਾਲ ਹਾਰ ਕੇ ਸੈਮੀਫਾਈਨਲ ਦੀ ਦੌੜ ਚੋਂ ਬਾਹਰ ਹੋ ਗਈ ਹੈ। ਅਗਲੇ ਗੇੜ ਵਿੱਚ ਪੁੱਜਣ ਲਈ ਭਾਰਤ ਦਾ ਇਹ ਮੈਚ ਜਿੱਤਣਾ ਲਾਜ਼ਮੀ ਸੀ, ਪਰ ਆਖਰੀ 10 ਮਿੰਟਾਂ ਵਿੱਚ ਕੀਤੀਆਂ ਗਲਤੀਆਂ ਨੇ ਟੀਮ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਭਾਰਤ ਨੇ ਪਹਿਲੇ ਅੱਧ ਵਿੱਚ ਬਿਹਰੀਨ ਪ੍ਰਦਰਸ਼ਨ ਕੀਤਾ, ਪਰ ਆਖਰੀ ਕੁਆਟਰ ਵਿੱਚ 2 ਗੋਲ ਖਾ ਜਾਣ ਦਾ ਵੱਡਾ ਖਮਿਆਜ਼ਾ ਭੁਗਤਣਾ ਪਿਆ।
0: ਖੇਡ ਜਗਤ ਦੀ ਇੱਕ ਹੋਰ ਖਬਰ ਹੈ ਜਿਹੜੀ, ਉਹ ਦੈਨਿਕ ਜਾਗਰਣ ਦੇ ਪੰਨੇ ਤੋਂ ਹੀ ਹੈ ਜੀ, ਕਿ ਸੈਮੀਫਾਈਨਲ ਮੇਂ ਵਿਸ਼ਵ ਨੰਬਰ 1 ਸੇ ਹਾਰੀ ਤ੍ਰਿਸ਼ਾ ਗਾਇਤਰੀ। ਤ੍ਰਿਸ਼ਾ ਗਾਇਤਰੀ ਕੋ ਚਾਈਨੀਜ਼ ਜੋੜੀ ਸੇ ਮਿਲੀ ਸ਼ਿਕਸ਼ਤ, ਪਰ ਵਿਸ਼ਵ ਚੈਂਪੀਅਨਸ਼ਿਪ ਮੇਂ ਪੱਕਾ ਕੀਆ ਕਾਂਸਯ। ਬੈਡਮਿੰਟਨ ਦੀ ਖਿਡਾਰੀ ਹੈ ਜੀ ਤ੍ਰਿਸ਼ਾ ਗਾਇਤਰੀ, ਜਿਹੜੇ ਕਿ ਸੈਮੀਫਾਈਨਲ ਦੇ ਬਾਬਤ ਹੈ ਜਿਹੜੀ ਉਹ ਖਬਰ ਲੱਗੀ ਹੈ ਉਹਨਾਂ ਦੀ। ਅਤੇ
1: ਮਹਿਲਾ ਹਾਕੀ ਭਾਰਤ ਲਈ ਆਸਟ੍ਰੇਲੀਆ ਖਿਲਾਫ਼ ਕਰੋ ਜਾਂ ਮਰੋ ਵਾਲਾ ਮੈਚ, ਸੈਮੀਫਾਈਨਲ ਵਿੱਚ ਪੁੱਜਣ ਲਈ ਚੀਨ ਅਤੇ ਨੈਦਰਲੈਂਡ ਵਿਚਾਲੇ ਮੁਕਾਬਲੇ 'ਤੇ ਵੀ ਨਜ਼ਰ। FIH ਮਹਿਲਾ ਹਾਕੀ ਆਲਮੀ ਕੱਪ ਦੇ ਦੂਸਰੇ ਗੇੜ ਵਿੱਚ ਭਾਰਤੀ ਟੀਮ ਐਤਵਾਰ ਨੂੰ ਆਸਟ੍ਰੇਲੀਆ ਦਾ ਸਾਹਮਣਾ ਕਰੇਗੀ। ਇਹ ਮੁਕਾਬਲਾ ਕੁਆਟਰ ਫਾਈਨਲਸ ਵਾਂਗ ਹੋਵੇਗਾ, ਜਿਸ ਨੂੰ ਜਿੱਤ ਕੇ ਭਾਰਤ ਸੈਮੀਫਾਈਨਲ ਵਿੱਚ ਪਹੁੰਚ ਸਕਦਾ ਹੈ, ਪਰ ਹਾਰਨ 'ਤੇ ਭਾਰਤੀ ਜਿਹੜੀ ਟੀਮ ਹੈਗੀ ਹੈ ਉਹ ਬਾਹਰ ਹੋ ਸਕਦੀ ਹੈ।

ਦੋਸਤੋ, ਇਹ ਸੀ ਅੱਜ ਦੀਆਂ ਅਖਬਾਰੀ ਸੁਰਖੀਆਂ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਦਰੀ ਸਵੇਰ, ਅਤੇ ਸਮਾਂ ਹੋ ਰਿਹਾ ਜੀ 7:58 ਅਤੇ ਸਰੋਤਿਓ, ਸਮਾਂ ਜਿਹੜਾ ਉਹ ਤੇਜ਼ੀ ਨਾਲ ਅੱਗੇ ਵੱਧ ਰਿਹਾ ਅਤੇ ਜਿਹੜਾ ਸਦਰੀ ਸਵੇਰ ਪ੍ਰੋਗਰਾਮ ਹੈ ਜੀ ਉਹ ਆਪਣੀ ਸਮਾਪਤੀ ਵੱਲ ਹੈ। ਅਤੇ ਇਸ ਦੇ ਨਾਲ ਹੀ ਅੱਜ ਦਾ ਇਹ ਸਦਰੀ ਸਵੇਰ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਅਤੇ ਸਮੂਹ ਟੈਕਨੀਕਲ ਟੀਮ ਦਾ ਸਹਿਯੋਗ ਰਿਹਾ, ਅਤੇ ਇਸ ਦੇ ਨਾਲ ਹੀ ਨਿਰਮਾਤਾ ਅਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੱਜੀ ਸਵੇਰ ਐਫ ਐਮ ਬੈਂਡ 101 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨਾ ਦੇ ਨਾਲ ਸਟੂਡੀਓ ਦੀ ਘੜੀ 'ਤੇ ਸਮਾਂ 7:59 ਤੇ 52 ਸਕਿੰਟ ਦਾ ਹੋ ਰਿਹਾ ਹੈ। 8 ਵਜੇ ਸੁਣਦਿਆਂ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ।

0: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਜੇਪੀ ਹੈੱਡਕੁਆਰਟਰ ਵਿਖੇ ਪਾਰਟੀ ਦੇ ਨਵ ਨਿਯੁਕਤ ਰਾਸ਼ਟਰੀ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ। ਮੀਟਿੰਗ ਦੌਰਾਨ ਵੰਦੇ ਮਾਤਰਮ ਦੇ ਸਨਮਾਨ ਸੰਬੰਧੀ ਇੱਕ ਮਤਾ ਵੀ ਪਾਸ ਕੀਤਾ ਗਿਆ। ਸਰਕਾਰ ਨੇ ਟੈਲੀਵਿਜ਼ਨ ਚੈਨਲਾਂ ਲਈ 12 ਮਿੰਟ ਦੀ ਵਿਗਿਆਪਨ ਮਿਆਦ ਸੀਮਾ ਨੂੰ ਹਟਾਉਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਭਾਰਤ ਅੱਜ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਬ੍ਰਿਕਸ ਖੇਡ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਬਰਤਾਨੀਆ ਦੇ ਸੰਸਦ ਮੈਂਬਰਾਂ ਨੇ ਸੰਯੁਕਤ ਰਾਸ਼ਟਰ ਨੂੰ ਇੱਕ ਪੱਤਰ ਲਿਖ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਵਿਗੜਦੀ ਹਾਲਤ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਭਾਰਤ ਦੀ ਮਾਨਸੀ ਲਾਠਰ ਨੇ ਸਲੋਵਾਕੀਆ ਵਿੱਚ ਅੰਡਰ 20 ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਅਤੇ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਦੂਜਾ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਅੱਜ ਕੋਲੰਬੋ ਵਿੱਚ ਖੇਡਿਆ ਜਾਏਗਾ। ਮੈਚ ਸਵੇਰੇ 10 ਵਜੇ ਸ਼ੁਰੂ ਹੋਏਗਾ। ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਸ਼ਾਮ ਨਵੀਂ ਦਿੱਲੀ ਸਥਿਤ ਬੀਜੇਪੀ ਹੈੱਡਕੁਆਰਟਰ ਵਿਖੇ ਪਾਰਟੀ ਦੇ ਨਵ ਨਿਯੁਕਤ ਰਾਸ਼ਟਰੀ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ। ਪਾਰਟੀ ਪ੍ਰਧਾਨ ਨਿਤਿਨ ਨਵੀਨ ਤੋਂ ਇਲਾਵਾ ਮੀਟਿੰਗ ਵਿੱਚ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਜਨਰਲ ਸਕੱਤਰ ਵੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਗਠਨਾਤਮਕ ਮੀਟਿੰਗਾਂ ਨਵੇਂ ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ 'ਤੇ ਆਧਾਰਿਤ ਹੁੰਦੀਆਂ ਹਨ, ਜਿਨ੍ਹਾਂ ਦਾ ਉਦੇਸ਼ ਪਾਰਟੀ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਨਾਲ ਇਸ ਦੇ ਸੰਪਰਕ ਨੂੰ ਵਧਾਉਣਾ ਹੈ। ਇਸ ਤੋਂ ਪਹਿਲਾਂ ਦਿਨੇ ਪਾਰਟੀ ਪ੍ਰਧਾਨ ਨਿਤਿਨ ਨਵੀਨ ਨੇ ਵੀ ਪਾਰਟੀ ਦੇ ਨਵ ਨਿਯੁਕਤ ਰਾਸ਼ਟਰੀ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਸ੍ਰੀ ਨਵੀਨ ਨੇ ਕਿਹਾ ਕਿ ਬੀਜੇਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਪਾਰਟੀ ਦੇ ਆਧਾਰ ਨੂੰ ਹੋਰ ਵਧਾਉਣ ਲਈ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਬੀਜੇਪੀ ਨੇ ਵੰਦੇ ਮਾਤਰਮ ਦੀ ਇਤਿਹਾਸਕ ਵਿਰਾਸਤ ਦੇ ਸਨਮਾਨ ਅਤੇ ਸੰਭਾਲ ਸੰਬੰਧੀ ਇੱਕ ਮਤਾ ਪਾਸ ਕੀਤਾ ਹੈ। ਇਸ ਵਿੱਚ ਪਾਰਟੀ ਨੇ 19 ਅਗਸਤ ਨੂੰ ਕਾਂਗਰਸ ਵਰਕਿੰਗ ਕਮੇਟੀ ਦੇ 1937 ਦੇ ਮਤੇ ਨੂੰ ਮੁੜ ਸਥਾਪਿਤ ਕਰਨ ਦੇ ਫੈਸਲੇ ਦੀ ਸਖ਼ਤ ਨਿੰਦਾ ਕੀਤੀ, ਜਿਸ ਵਿੱਚ ਕਾਂਗਰਸ ਦੇ ਸਮਾਗਮਾਂ ਦੌਰਾਨ ਵੰਦੇ ਮਾਤਰਮ ਨੂੰ ਸਿਰਫ ਪਹਿਲੇ 2 ਪਹਿਰਿਆਂ ਤੱਕ ਸੀਮਿਤ ਕੀਤਾ ਗਿਆ ਸੀ। ਸਰਕਾਰ ਨੇ ਟੈਲੀਵਿਜ਼ਨ ਚੈਨਲਾਂ ਲਈ 12 ਮਿੰਟ ਦੀ ਵਿਗਿਆਪਨ ਮਿਆਦ ਸੀਮਾ ਨੂੰ ਹਟਾਉਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਫੈਸਲਾ ਗਜਟ ਵਿੱਚ ਕੇਬਲ ਟੈਲੀਵਿਜ਼ਨ ਨੈਟਵਰਕ ਨਿਯਮਾਂ 1994 ਵਿੱਚ ਸੋਧ ਦੇ ਨੋਟੀਫਿਕੇਸ਼ਨ ਨਾਲ ਲਾਗੂ ਹੋ ਗਿਆ ਹੈ। ਇਸ ਤੋਂ ਪਹਿਲਾਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਸੀ ਕਿ ਟੀਵੀ ਪ੍ਰਸਾਰਣ ਖੇਤਰ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਮੱਦੇਨਜ਼ਰ ਇਸ਼ਤਿਹਾਰਬਾਜ਼ੀ ਦੀ ਮਿਆਦ ਨਾਲ ਸੰਬੰਧਿਤ ਪ੍ਰਬੰਧਾਂ 'ਤੇ ਮੁੜ ਵਿਚਾਰ ਕਰਨਾ ਜ਼ਰੂਰੀ ਸੀ। ਬਿਆਨ ਵਿੱਚ ਕਿਹਾ ਗਿਆ ਕਿ ਭਾਰਤ ਵਿੱਚ ਇਹ ਖੇਤਰ ਵਿਗਿਆਪਨ 'ਤੇ ਬਹੁਤ ਜ਼ਿਆਦਾ ਨਿਰਭਰ ਹੈ, ਭਾਵੇਂ ਚੈਨਲ ਪੇਡ ਹੋਣ ਜਾਂ ਫ੍ਰੀ ਟੂ ਏਅਰ। ਟੈਲੀਵਿਜ਼ਨ ਲਈ ਵਿਗਿਆਪਨ ਸਮਾਂ ਸੀਮਾਵਾਂ 2006 ਵਿੱਚ ਕੇਬਲ ਟੈਲੀਵਿਜ਼ਨ ਨੈਟਵਰਕ ਨਿਯਮ 1994 ਤਹਿਤ ਲਾਗੂ ਕੀਤੀਆਂ ਗਈਆਂ ਸਨ। ਰਸਾਇਣ ਅਤੇ ਖਾਦ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕੱਲ੍ਹ ਸੋਹਣੀ ਅਤੇ ਆਗਾਮੀ ਹਾੜੀ ਦੀ ਰੁੱਤ ਲਈ ਖਾਦ ਵਿਭਾਗ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਨਵੀਂ ਦਿੱਲੀ ਵਿੱਚ ਹੋਈ ਇਸ ਮੀਟਿੰਗ ਵਿੱਚ ਖਾਦ ਵਿਭਾਗ ਦੇ ਸਕੱਤਰ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਸ੍ਰੀ ਨੱਡਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਖਾਦ ਦੀ ਉਪਲਬਧਤਾ ਤਸੱਲੀ ਬਖਸ਼ ਬਣੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਖਾਦਾਂ ਦੀ ਨਿਰੰਤਰ ਨਿਰਵਿਘਨ ਸਪਲਾਈ ਅਤੇ ਸਮੇਂ ਸਿਰ ਉਪਲਬਧਤਾ ਯਕੀਨੀ ਬਣਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਹਿੰਸਾ ਅਤੇ ਸ਼ਾਂਤੀ ਭਾਰਤ ਦੇ ਸੱਭਿਅਤਾ ਦਾ ਅਨਿੱਖੜਵਾਂ ਅੰਗ ਨੇ ਅਤੇ ਕਿਸੇ ਨੂੰ ਵੀ ਇਹਨਾਂ ਕਦਰਾਂ ਕੀਮਤਾਂ ਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਸ੍ਰੀ ਸਿੰਘ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ, ਪ੍ਰਭੂ ਸੱਤਾ ਅਤੇ ਸਨਮਾਨ ਦੀ ਰੱਖਿਆ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਫਰਜ਼ ਹੈ।
1: अहिंसा का अर्थ केवल इतना ही नहीं है कि किसी को की हत्या मत करो, किसी को मारा नहीं जाना चाहिए। अहिंसा का अर्थ है मन, वचन और कर्म से किसी भी रूप से किसी को पीड़ा न पहुंचाई। अहिंसा के मूल्य को हमारी कमजोरी किसी भी सूरत में नहीं समझी जानी चाहिए। हमारे अहिंसा को गलत मत समझो, अहिंसा और शांति हमारी संस्कृति है।
0: श्री सिंह नवी दिल्ली में एक समागम को संबोधन कर रहे सन। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ ਰੂਸ ਦੇ 2 ਦਿਨਾਂ ਸਰਕਾਰੀ ਦੌਰੇ ਤੇ ਹੋਣਗੇ। ਉਹ ਵਪਾਰ, ਆਰਥਿਕ, ਵਿਗਿਆਨਕ, ਤਕਨੀਕੀ ਅਤੇ ਸੱਭਿਆਚਾਰਕ ਸਹਿਯੋਗ ਬਾਰੇ ਭਾਰਤ ਰੂਸ ਅੰਤਰ ਸਰਕਾਰੀ ਮਿਸ਼ਨ ਦੇ 27ਵੇਂ ਸੈਸ਼ਨ ਦੀ ਸਹਿ ਪ੍ਰਧਾਨਗੀ ਕਰਨਗੇ। ਇਸ ਦੌਰਾਨ ਡਾਕਟਰ ਜੈਸ਼ੰਕਰ ਰੂਸੀ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨਾਲ ਵੀ ਮੁਲਾਕਾਤ ਕਰਨਗੇ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਜੈਪੁਰ ਦੇ ਇੱਕ ਕੇਂਦਰ ਵਿੱਚ ਆਲ ਇੰਡੀਆ ਆਯੂਸ਼ ਪੋਸਟ ਗ੍ਰੈਜੂਏਟ ਐਂਟਰੈਂਸ ਟੈਸਟ AIAPGET ਦੇ ਸੰਚਾਲਨ ਵਿੱਚ ਖਾਮੀਆਂ ਲਈ

ਐਜੂਕੇਟਿਵ ਕੈਰੀਅਰ ਟੈਕਨੋਲੋਜੀ ਪ੍ਰਾਈਵੇਟ ਲਿਮਿਟਡ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਐਨਟੀ ਨੇ ਸੂਚਿਤ ਕੀਤਾ ਹੈ ਕਿ ਐਜੂਕੇਟਿਵ ਦੇ ਪੈਨਲ ਨੂੰ ਨੋਟਿਸ ਦੇ ਹਾਲ ਤੱਕ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤਾ ਗਿਆ ਹੈ। ਜੈਪੁਰ ਦੇ ਇੱਕ ਕੇਂਦਰ ਵਿੱਚ ਬਿਜਲੀ ਬੰਦ ਹੋਣ ਕਾਰਨ 49 ਉਮੀਦਵਾਰ ਕੱਲ੍ਹ ਪ੍ਰੀਖਿਆ ਪੂਰੀ ਨਹੀਂ ਕਰ ਸਕੇ ਸਨ। ਐਨਟੀਏ ਨੇ ਐਲਾਨ ਕੀਤਾ ਹੈ ਕਿ ਪ੍ਰਭਾਵਿਤ ਵਿਦਿਆਰਥੀਆਂ ਦੀ ਮੁੜ ਪ੍ਰੀਖਿਆ ਅਗਲੇ ਮਹੀਨੇ ਦੀ 1 ਤਰੀਕ ਨੂੰ ਸਵੇਰੇ 10 ਵਜੇ ਰਾਜਸਥਾਨ ਕਾਲਜ ਆਫ ਇੰਜੀਨੀਅਰਿੰਗ ਫਾਰ ਵੀਮੈਨ ਜੈਪੁਰ ਵਿਖੇ ਹੋਏਗੀ। ਏਜੰਸੀ ਨੇ ਕਿਹਾ ਕਿ ਅਜਿਹੇ ਉਮੀਦਵਾਰਾਂ ਨੂੰ ਸੋਧੇ ਹੋਏ ਐਡਮਿਟ ਕਾਰਡਾਂ ਰਾਹੀਂ ਹੋਰ ਜਾਣਕਾਰੀ ਸਾਂਝੀ ਕੀਤੀ ਜਾਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅੱਜ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਬ੍ਰਿਕਸ ਖੇਡ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਸ ਮੰਤਰੀ ਪੱਧਰੀ ਕਾਨਫਰੰਸ ਵਿੱਚ ਖੇਡਾਂ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਾਰੇ 11 ਬ੍ਰਿਕਸ ਮੈਂਬਰ ਦੇਸ਼ਾਂ ਦੇ ਮੰਤਰੀ ਅਤੇ ਨੁਮਾਇੰਦੇ ਸ਼ਾਮਲ ਹੋਣਗੇ। ਇਸ ਮੀਟਿੰਗ ਦੀ ਪ੍ਰਧਾਨਗੀ ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਕਰਨਗੇ। ਨੌਜਵਾਨ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਵੀ ਇਸ ਵਿੱਚ ਸ਼ਿਰਕਤ ਕਰਨਗੇ। ਮੀਟਿੰਗ ਵਿੱਚ ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਦੇ ਡੈਲੀਗੇਟ ਆਪਣੇ ਆਪਣੇ ਦੇਸ਼ਾਂ ਦੀ ਨੁਮਾਇੰਦਗੀ ਕਰਨਗੇ। ਪ੍ਰੋਗਰਾਮ ਵਿੱਚ ਬ੍ਰਿਕਸ ਦੋਸਤੀ ਸਾਈਕਲਿੰਗ ਮੁਕਾਬਲਾ, ਦਵਲੀਆਂ ਮੀਟਿੰਗਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਸ਼ਾਮਲ ਹੋਣਗੇ। ਮੀਟਿੰਗ ਦੇ ਅੰਤ ਵਿੱਚ ਬ੍ਰਿਕਸ ਖੇਡ ਸਾਂਝਾ ਐਲਾਨਨਾਮਾ ਜਾਰੀ ਕੀਤਾ ਜਾਏਗਾ। ਪਨਾਮਾ ਦੇ ਝੰਡੇ ਵਾਲਾ ਇੱਕ ਮਾਲਵਾਹਕ ਜਹਾਜ਼ ਕੱਲ੍ਹ ਬੰਗਾਲ ਦੀ ਖਾੜੀ ਵਿੱਚ ਡੁੱਬ ਗਿਆ। ਇਸ ਵਿੱਚ ਚੀਨੀ ਨਾਗਰਿਕਾਂ ਸਮੇਤ ਚਾਲਕ ਦਲ ਦੇ 24 ਮੈਂਬਰ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਉੜੀਸਾ ਤੱਟ ਤੋਂ ਲਗਭਗ 240 ਸਮੁੰਦਰੀ ਮੀਲ ਦੂਰ ਵਾਪਰਿਆ। MV ਓਸ਼ੀਅਨ ਵਿਨਰ ਨਾਮਕ ਇਸ ਜਹਾਜ਼ ਵਿੱਚ 20 ਚੀਨੀ, 3 ਮਿਆਂਮਾਰੀ ਅਤੇ 1 ਬੰਗਲਾਦੇਸ਼ੀ ਨਾਗਰਿਕ ਸ਼ਾਮਲ ਨੇ। ਭਾਰਤੀ ਤੱਟ ਰੱਖਿਅਕ ਅਤੇ ਭਾਰਤੀ ਸਮੁੰਦਰੀ ਫੌਜ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ 2 ਲੋਕਾਂ ਨੂੰ ਬਚਾਇਆ ਗਿਆ ਹੈ। ਬਰਤਾਨੀਆ ਦੇ 70 ਤੋਂ ਵੱਧ ਸੰਸਦ ਮੈਂਬਰਾਂ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਤਰੇਸ ਨੂੰ ਇੱਕ ਪੱਤਰ ਲਿਖ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਵਿਗੜਦੀ ਹਾਲਤ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪਾਕਿਸਤਾਨੀ ਫੌਜ ਵੱਲੋਂ ਖੂਨ ਖਰਾਬਾ ਬੰਦ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਕਦਮ ਚੁੱਕਣ ਦੀ ਮੰਗ ਕੀਤੀ ਹੈ। ਇਹ ਅਪੀਲ ਪਾਕਿਸਤਾਨੀ ਫੌਜ ਦੀਆਂ ਵਹਿਸ਼ੀਆਨਾ ਕਾਰਵਾਈਆਂ ਕਾਰਨ ਇਲਾਕੇ ਵਿੱਚ ਸੈਂਕੜੇ ਲੋਕਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦਰਮਿਆਨ ਆਈ ਹੈ। ਇਹ ਇਲਾਕਾ ਸਖ਼ਤ ਨਾਕਾਬੰਦੀ, ਕਰਫਿਊ ਅਤੇ ਸੰਚਾਰ ਸਿਲਸਿਲੇ ਦੇ ਪੂਰੀ ਤਰ੍ਹਾਂ ਠੱਪ ਹੋਣ ਦਾ ਸਾਹਮਣਾ ਕਰ ਰਿਹਾ ਹੈ। ਸੰਸਦ ਮੈਂਬਰਾਂ ਨੇ ਕਿਹਾ ਹੈ ਕਿ POJK ਵਿੱਚ ਹਾਲਤ ਆਮ ਵਾਂਗ ਬਣਾਉਣ, ਜਵਾਬਦੇਹੀ ਤੈਅ ਕਰਨ ਅਤੇ ਇੱਕ ਸ਼ਾਂਤੀਪੂਰਨ ਹੱਲ ਲੱਭਣ ਲਈ ਨਿਰੰਤਰ ਅੰਤਰਰਾਸ਼ਟਰੀ ਦਖਲ ਦੀ ਲੋੜ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਅਤੇ ਮਨਮਾਨੀ ਢੰਗ ਨਾਲ ਗ੍ਰਿਫਤਾਰੀਆਂ ਨੂੰ ਬੰਦ ਕਰਨ, ਉਚਿਤ ਪ੍ਰਕਿਰਿਆ ਅਤੇ ਕਾਨੂੰਨੀ ਨੁਮਾਇੰਦਗੀ ਤੱਕ ਪਹੁੰਚ ਯਕੀਨੀ ਬਣਾਉਣ ਲਈ ਦਬਾਅ ਪਾਉਣ। ਖੇਡ ਜਗਤ ਦੀਆਂ ਕੁਝ ਖਬਰਾਂ। ਮਰਦਾਂ ਦੇ FIH ਹਾਕੀ ਵਿਸ਼ਵ ਕੱਪ ਵਿੱਚ ਭਾਰਤ ਮੌਜੂਦਾ ਓਲੰਪਿਕ ਚੈਂਪੀਅਨ ਨੀਦਰਲੈਂਡਸ ਤੋਂ 1-3 ਨਾਲ ਹਾਰਨ ਤੋਂ ਬਾਅਦ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ ਹੈ। ਵੈਗਨਰ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਭਾਰਤੀ ਟੀਮ ਨੇ ਪਹਿਲੇ ਅੱਧ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਆਖਰੀ ਕੁਆਟਰ ਵਿੱਚ ਗਲਤੀਆਂ ਕਾਰਨ ਉਸਨੂੰ ਤਮਗੇ ਦੀ ਦੌੜ ਤੋਂ ਬਾਹਰ ਹੋਣਾ ਪਿਆ। ਭਾਰਤੀ ਮਹਿਲਾ ਪਹਿਲਵਾਨਾਂ ਨੇ ਸਲੋਵਾਕੀਆ ਵਿੱਚ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਵਿੱਚ 3 ਹੋਰ ਤਮਗੇ ਜਿੱਤੇ ਨੇ। ਮਾਨਸੀ ਲਾਠਰ ਨੇ ਚਾਂਦੀ ਦਾ ਅਤੇ ਤਨਵੀ ਗੁਣਤੇਸ਼ ਮਕਦੂਮ ਅਤੇ ਕੋਮਲ ਨੇ ਕਾਂਸੀ ਦੇ ਤਮਗੇ ਹਾਸਲ ਕੀਤੇ। ਮਾਨਸੀ ਨੂੰ 68 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਸਖ਼ਤ ਮੁਕਾਬਲੇ ਵਿੱਚ ਚੀਨ ਦੀ ਚੈਨਲਿੰਗ ਸੌਂਗ ਤੋਂ 1-2 ਨਾਲ ਹਾਰਨ ਤੋਂ ਬਾਅਦ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤ ਅਤੇ ਸ੍ਰੀਲੰਕਾ ਵਿਚਕਾਰ ਦੂਜਾ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਅੱਜ ਕੋਲੰਬੋ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਏਗਾ। ਭਾਰਤ ਪਹਿਲਾ ਟੈਸਟ ਮੈਚ 165 ਦੌੜਾਂ ਨਾਲ ਜਿੱਤ ਕੇ ਲੜੀ ਵਿੱਚ 1-0 ਨਾਲ ਅੱਗੇ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ BJP ਹੈੱਡਕੁਆਟਰ ਵਿਖੇ ਪਾਰਟੀ ਦੇ ਨਵ ਨਿਯੁਕਤ ਰਾਸ਼ਟਰੀ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ। ਮੀਟਿੰਗ ਦੌਰਾਨ ਬੰਦੇ ਮਾਤਰਮ ਦੇ ਸਨਮਾਨ ਸਬੰਧੀ ਇੱਕ ਮਤਾ ਪਾਸ ਕੀਤਾ ਗਿਆ। ਸਰਕਾਰ ਨੇ ਟੈਲੀਵਿਜ਼ਨ ਚੈਨਲਾਂ ਲਈ 12 ਮਿੰਟ ਦੀ ਵਿਗਿਆਪਨ ਮਿਆਦ ਸੀਮਾ ਨੂੰ ਹਟਾਉਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਭਾਰਤ ਅੱਜ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਬ੍ਰਿਕਸ ਖੇਡ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਬਰਤਾਨੀਆ ਦੇ ਸੰਸਦ ਮੈਂਬਰਾਂ ਨੇ ਸੰਯੁਕਤ ਰਾਸ਼ਟਰ ਨੂੰ ਇੱਕ ਪੱਤਰ ਲਿਖ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਵਿਗੜਦੀ ਹਾਲਤ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਅਤੇ ਭਾਰਤ ਦੀ ਮਾਨਸੀ ਲਾਠਰ ਨੇ ਸਲੋਵਾਕੀਆ ਵਿੱਚ ਅੰਡਰ-20 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 8:40 ਤੇ 19 ਸਕਿੰਟ ਦਾ। ਹੁਣ ਤੁਹਾਨੂੰ ਲੈ ਚੱਲਦੇ ਹਾਂ ਪੰਜਾਬੀ ਫਿਲਮੀ ਗੀਤਾਂ ਦੇ ਵੱਲ, ਜੋ ਕਿ ਪ੍ਰੋਗਰਾਮ ਹੈ ਸਦਾ ਬਹਾਰ ਗੀਤ।

ਪ੍ਰੋਗਰਾਮ ਸਦਾਬਹਾਰ ਗੀਤ ਦੇ ਤਹਿਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਅੱਜ ਦਾ ਇਸ ਪ੍ਰੋਗਰਾਮ ਦੇ ਤਹਿਤ ਪਹਿਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਗੁਰਦਾਸ ਮਾਨੀ ਔਰ ਫਿਲਮ ਹੈ ਸ਼ਹੀਦੀ ਮੁਹੱਬਤ।

ਜੀ, ਪ੍ਰੋਗਰਾਮ ਚੱਲ ਰਿਹਾ ਜੀ ਸਦਾਬਹਾਰ ਗੀਤ, ਅਤੇ ਤੁਹਾਡੇ ਨਾਲ ਬਣੀ ਹੋਈ ਹੈ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ। ਸੋ ਪ੍ਰੋਗਰਾਮ ਦੇ ਤਹਿਤ ਅਗਲਾ ਗੀਤ ਅਸੀਂ ਸੁਣਨ ਜਾ ਰਹੇ ਹਾਂ ਪੰਜਾਬੀ ਫਿਲਮ ਦੇ ਵਿੱਚੋਂ। ਇਹ ਫਿਲਮ ਹੈ ਜੀ ਅਸਾਂ ਨੂੰ ਮਾਣ ਵਤਨਾਂ ਦਾ, ਆਵਾਜ਼ ਹੈ ਹਰਭਜਨ ਮਾਨ ਦੀ।

0: ਦਾ ਆਸਤਕ ਹੀ ਰਿਹਾ ਨਾ, ਪੱਥਰਾਂ ਨੂੰ ਛੱਡ ਤੈਨੂੰ ਪੁੱਜਣ ਲੱਗ ਗਿਆ।
1: ਵਾਹ ਕੀ ਬਾਤ ਹੈ, ਕੀ ਬਾਤ ਹੈ, ਕੀ
0: ਸ਼ੁਕਰੀਆ।
2: ਜੱਗੀ ਹਮੀਰਗੜ੍ਹ ਹੋਰਾਂ ਦੇ ਨਾਲ ਕੀਤੀ ਇਸ ਮੁਲਾਕਾਤ ਦੇ ਵਿੱਚ ਮੇਜ਼ਬਾਨ ਰਹਾਂਗਾ ਮੈਂ, ਯਾਨੀ ਕਿ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਸ 'ਚ ਇਹ ਖਾਸ ਮੁਲਾਕਾਤ, ਮਿਤੀ 23 ਅਗਸਤ ਦਿਨ ਐਤਵਾਰ ਸਵੇਰੇ 10:30 ਵਜੇ।
3: ਜੀ ਪ੍ਰੋਗਰਾਮ ਸਦਾਬਹਾਰ ਗੀਤ ਦੇ ਤਹਿਤ ਅਗਲਾ ਗੀਤ ਸੁਣਨ ਜਾ ਰਹੇ ਹਾਂ, ਫਿਲਮ ਹੈ ਜੀ ਲੰਬੜਦਾਰਨੀ ਤੇ ਆਵਾਜ਼ ਕੁਲਦੀਪ ਮਾਣਕ ਦੀ।

0: ਪ੍ਰੋਗਰਾਮ ਸੰਬੰਧੀ ਸੂਚਨਾ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਪ੍ਰਸਾਰਿਤ ਕੀਤੇ ਜਾਂਦੇ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਤਹਿਤ ਇਸ ਵਾਰ ਮਿਤੀ 23 ਅਗਸਤ ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਤੁਹਾਡੀ ਮੁਲਾਕਾਤ ਕਰਵਾਵਾਂਗੇ ਨੌਜਵਾਨ ਕਵੀ ਜੱਗੀ ਹਮੀਰਗੜ੍ਹ ਹੋਰਾਂ ਦੇ ਨਾਲ।
1: ਵੇਖ ਮੈਂ ਉਹੀ ਆਸਤਕ ਦਾ ਆਸਤਕ ਹੀ ਰਿਹਾ ਕਿ ਵੇਖ ਮੈਂ ਉਹੀ ਆਸਤਕ

ਜੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:59 ਤੇ ਇਸੇ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਦਾ ਬਹਾਰ ਗੀਤ ਇੱਥੇ ਹੀ ਆਪਣੀ ਸਮਾਪਤੀ ਦੇ ਵੱਲ ਹੈ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸਦਾਬਹਾਰ ਗੀਤ ਦਾ ਐਫ ਐਮ ਬੈਂਡ 1.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੇ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨਾ ਦਾ ਸਟੂਡੀਓ ਦੀ ਘੜੀ ਤੇ ਸਮਾਂ 8:59 ਤੇ 48 ਸਕਿੰਟ ਦਾ ਹੋ ਰਿਹਾ ਹੈ। 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਵਿੱਚ 9 ਵਜੇ ਪ੍ਰੋਗਰਾਮ ਰਹੇਗਾ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਰਹੇਗਾ ਅੱਜ ਕੇ ਫਨਕਾਰ।

0: ਤਾਰੇ ਦੇ ਵਿੱਚ ਮੇਰੇ ਵੱਲੋਂ ਆਪ ਸਭ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸੋ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਸਾਡੇ ਬੱਚਿਆਂ ਦਾ ਪ੍ਰੋਗਰਾਮ ਹੈ ਅਤੇ ਅੱਜ ਸਾਡੇ ਬੱਚਿਆਂ ਨੂੰ ਜਾਣਕਾਰੀ ਦੇਣ ਦੇ ਲਈ ਔਰ ਸਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਸਾਇੰਸ ਟੀਚਰ ਡਾਕਟਰ ਜਸਵਿੰਦਰ ਸਿੰਘ ਅਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਨੇ ਮਨਦੀਪ ਰਜੌਰਾ। ਸੋ ਆਓ ਸੁਣਦੇ ਹਾਂ ਇਹਨਾਂ ਦੀ ਇਹ ਗੱਲਬਾਤ ਅਤੇ ਜਾਣਾਂਗੇ ਵਡਮੁੱਲੀ ਜਾਣਕਾਰੀ ਅਤੇ ਉਸ ਤੋਂ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।
1: गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं। गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
2: प्यारे बच्चों जय हिंद। तुहानू विज्ञान दे नाल जोड़न दे लई एक कोशिश आकाशवाणी FM बठिंडा वालों की गई है कि अज जेड़े साइंस दे अध्यापक साइंसदान नाल तुहाडी मुलाकात करवा रहे हैं उन्हां नू तुसी वख-वख सोशल मंचां दियां वख-वख स्टेजां ते वख-वख रीलां च वख-वख वर्कशापां दे विच जां उन्हां नू तुसी अपने मोबाइल दे उत्ते रीलां च वीडियो दे रूप दे विच सोहणे साइंस दे तजर्बे ਕਰਦਿਆਂ ਬੱਚਿਆਂ ਨੂੰ ਕਰਾਉਂਦਿਆਂ ਤੁਸੀਂ ਉਹਨਾਂ ਨੂੰ ਵੇਖਦੇ ਹੋ। ਉਹ ਇੱਕ ਵੈਨ ਦੇ ਨਾਲ ਵੱਖ ਵੱਖ ਸਕੂਲਾਂ ਦੇ ਵਿੱਚ ਜਾਂਦੇ ਹੈ, ਉੱਥੇ ਉਹ ਬੱਚਿਆਂ ਦੇ ਨਾਲ ਤਜਰਬੇ ਕਰਦੇ ਹੈ, ਉਹ ਵਾਲੀਆਂ ਰੀਲਾਂ ਬਣਾ ਕੇ ਉਹ ਇੰਟਰਨੈੱਟ 'ਤੇ ਵੀ ਪਾਉਂਦੇ ਹੈ ਤਾਂ ਕਿ ਹੋਰ ਜ਼ਿਆਦਾ ਜਾਗਰੂਕਤਾ ਹੋਵੇ। ਡਾਕਟਰ ਜਸਵਿੰਦਰ ਸਿੰਘ ਹੋਰਾਂ ਦੀ ਅਸੀਂ ਗੱਲ ਕਰ ਰਹੇ ਹਾਂ, ਸਾਇੰਸ ਅਧਿਆਪਕ ਡਾਕਟਰ ਜਸਵਿੰਦਰ ਸਿੰਘ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ 'ਚ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ। ਮੈਂ ਮਨਦੀਪ ਰਜੌਰਾ। ਇਹ ਮੁਲਾਕਾਤ ਅਸੀਂ ਉਹਨਾਂ ਦੇ ਪਟਿਆਲੇ ਬੈਠਿਆਂ ਹੀ ਇੱਥੋਂ ਆਕਾਸ਼ਵਾਣੀ ਬਠਿੰਡਾ ਦੇ ਸਟੂਡੀਓ ਤੋਂ ਫੋਨ 'ਤੇ ਰਿਕਾਰਡ ਕੀਤੀ ਹੈ ਤੁਹਾਡੇ ਲਈ। ਸਾਥੀਓ ਬਹੁਤ ਚੰਗੀ ਅਤੇ ਜਾਣਕਾਰੀ ਭਰਪੂਰ ਇਹ ਮੁਲਾਕਾਤ ਹੋਣ ਵਾਲੀ ਹੈ, ਇਸ ਨੂੰ ਧਿਆਨ ਨਾਲ ਸੁਣਨਾ। ਆਓ ਸੁਣੀਏ ਇਹ ਮੁਲਾਕਾਤ।
3: ਡਾਕਟਰ ਜਸਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ ਚ।
4: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮਨਦੀਪ ਸਿੰਘ ਜੀ।
3: ਡਾਕਟਰ ਸਾਹਿਬ, ਛੁੱਟੀਆਂ ਪੰਜਾਬ ਸਰਕਾਰ ਨੇ ਵਧਾ ਦਿੱਤੀਆਂ ਤੇ ਵਧੀਆਂ ਹੋਈਆਂ ਛੁੱਟੀਆਂ ਦਾ ਤੁਸੀਂ ਕਿਵੇਂ ਉਪਯੋਗ ਕਰ ਰਹੇ ਹੋ, ਕਿਵੇਂ ਇਹਨਾਂ ਦੀ ਵਰਤੋਂ ਕਰ ਰਹੇ ਹੋ? ਤੁਹਾਡੀਆਂ ਆਨਲਾਈਨ ਕਲਾਸਿਸ ਤੇ ਤੁਹਾਡੇ ਐਕਸਪੈਰੀਮੈਂਟ ਜਿਹੜੇ ਹੈ ਮੈਂ ਸਮਝਦਾ ਉਹ ਬਾਦਸਤੂਰ ਜਾਰੀ ਹੋਣਗੇ।
4: ਬਿਲਕੁਲ ਮਨਦੀਪ ਸਿੰਘ ਜੀ, ਛੁੱਟੀਆਂ ਜ਼ਰੂਰ ਹੋਈਆਂ ਲੇਕਿਨ ਬੱਚਿਆਂ ਦਾ ਜਿਹੜਾ ਹੈ ਇਸ ਦੇ ਨਾਲ ਸਟੱਡੀ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਦਿਨ ਵੀ ਮਿਸ ਇਸ ਸਮੇਂ ਤੇ ਏਦਾਂ ਲੱਗਦਾ ਵੀ ਜਿਸ ਤਰ੍ਹਾਂ ਕਈ ਮਹੀਨੇ ਲੰਘ ਗਏ ਹੋਣ
3: ਜੀ,
4: ਕਿਉਂਕਿ ਹੁਣ ਜਸਟ ਛੁੱਟੀਆਂ ਖਤਮ ਹੁੰਦੇ ਹੀ 14 ਨੂੰ ਸਕੂਲ ਰੀਓਪਨ ਹੋਣੇ ਹੈ। ਗਵਰਨਮੈਂਟ ਸਕੂਲ ਪ੍ਰਾਈਵੇਟ ਸਾਰਿਆਂ ਲਈ ਗਵਰਨਮੈਂਟ ਦੀ ਇੰਸਟਰਕਸ਼ਨਸ ਹੈ, ਠੰਡ ਬਹੁਤ ਪੈ ਰਹੀ ਹੈ
3: ਜੀ,
4: ਤੇ 16 ਤਰੀਕ ਨੂੰ ਪ੍ਰੀ ਬੋਰਡ ਐਗਜ਼ਾਮ ਸ਼ੁਰੂ ਹੋਣ ਜਾ ਰਹੇ ਹੈ ਬੋਰਡ ਦੀਆਂ ਕਲਾਸਿਸ ਦੇ
3: ਜੀ,
4: ਤੇ ਉਸ ਦੇ ਲਈ ਇਹ ਯਕੀਨੀ ਬਣਾਉਣਾ ਅਧਿਆਪਕ ਦੀ ਡਿਊਟੀ ਬਣ ਜਾਂਦੀ ਹੈ ਵੀ ਬੱਚੇ ਆ ਜਿਹੜੇ ਬਾਕਾਇਦਾ ਤੌਰ ਦੇ ਉੱਤੇ ਜਿਹੜੀ ਹੈ ਆਪਣੀ ਰਿਵੀਜ਼ਨ ਜਾਰੀ ਰੱਖਣ, ਕਿਉਂਕਿ ਬੱਚਿਆਂ ਨੂੰ ਤਾਂ ਇੱਕ ਕਮਾਂਡ ਚਾਹੀਦੀ ਹੈ ਤੇ ਉਹ ਤਾਂ ਸਾਡੇ ਲਈ ਇਸ ਤਰ੍ਹਾਂ ਹੁੰਦਾ ਵੀ ਇੱਕ ਤਰ੍ਹਾਂ ਦਾ ਰਾ ਮਟੀਰੀਅਲ ਹੈ ਉਸ ਨੂੰ ਅਸੀਂ ਪ੍ਰਿਪੇਅਰ ਕਰਨਾ ਹੈ। ਉਸ ਨੂੰ ਪ੍ਰਿਪੇਅਰ ਕਰਨ ਦੇ ਲਈ ਵਾਰ ਵਾਰ ਅਸੀਂ ਉਹਨਾਂ ਨੂੰ ਜਦੋਂ ਕਹਿੰਦੇ ਹਾਂ ਨਾ ਤਾਂ ਫੇਰ ਉਹ ਜਾਗਦੇ ਆ, ਅਦਰਵਾਈਜ਼ ਉਹ ਫੇਰ ਜਿਹਨੂੰ ਪੰਜਾਬੀ ਚ ਕਹਿੰਦੇ ਅਵੇਸਲੇ ਹੋ ਜਾਂਦੇ
3: ਜੀ। ਬਿਲਕੁਲ,
4: ਇਸ ਕਰਕੇ ਕੋਸ਼ਿਸ਼ ਜਾਰੀ ਰੱਖਣੀ ਪਊਗੀ, ਹਰ ਇੱਕ ਅਧਿਆਪਕ ਕਰ ਰਿਹਾ ਹੈ ਔਰ ਬਹੁਤ ਸਾਰੇ ਅਧਿਆਪਕ ਹੈ ਜਿਹੜੇ ਇਹ ਕਲਾਸਿਸ ਲਗਾ ਰਹੇ ਹੈ ਔਰ ਪੰਜਾਬ ਸਰਕਾਰ ਵੀ ਜਿਹੜੀ ਹੈ ਇਹ ਵਿੰਟਰ ਕੈਂਪ ਜਿਹੜਾ ਹੈਗਾ ਚੱਲ ਰਿਹਾ ਜਿਹੜਾ ਕਿ ਸਾਰਾ ਦਿਨ 9 ਤੋਂ ਲੈ ਕੇ 3 ਵਜੇ ਤੱਕ ਚੱਲਦਾ, ਸਾਥੀ ਐਪ ਦੇ ਉੱਤੇ ਜਿਹੜਾ ਹੈ ਨਾ ਗਵਰਨਮੈਂਟ ਆਫ ਪੰਜਾਬ ਨੇ ਸ਼ੁਰੂ ਕੀਤਾ ਹੋਇਆ ਉਸ ਦੇ ਲਈ JEE ਦੀ ਜਿਹੜੀ ਤਿਆਰੀ ਉਹ ਚੱਲ ਰਹੀ ਹੈ, ਉਹ ਬੜਾ ਯੂਜ਼ਫੁਲ ਹੈ ਉਹਨਾਂ ਬੱਚਿਆਂ ਦੇ ਲਈ ਜਿਹੜੇ ਬੱਚੇ ਲਗਾ ਰਹੇ ਹੈ, ਬੜਾ ਇੰਟਰਸਟ ਦੇ ਨਾਲ ਉਹਨਾਂ ਕਲਾਸਾਂ ਨੂੰ ਅਟੈਂਡ ਕਰ ਰਹੇ ਹੈ, ਅੱਛਾ ਲੱਗਦਾ। ਤਾਂ ਇਸੇ ਤਰ੍ਹਾਂ ਜਿਹੜੇ ਆਪਣੇ ਬੱਚੇ ਹੈਗੇ ਹੈ ਸਾਡੇ ਆਪਣੇ ਮਤਲਬ ਕਲਾਸਿਸ ਦੇ ਹੈ ਨਾ ਜਿੱਥੇ ਜਿੱਥੇ ਅਸੀਂ ਡਿਪੂਟਿਡ ਆ ਜਾਂ ਪੜ੍ਹਾ ਰਹੇ ਹਾਂ, ਉਹਨਾਂ ਬੱਚਿਆਂ ਦੀ ਦੇਖ ਰੇਖ ਕਰਨਾ ਵੀ ਅਧਿਆਪਕ ਦਾ ਮੁੱਢਲਾ ਫਰਜ਼ ਬਣ ਜਾਂਦਾ। ਠੀਕ ਹੈ, ਇੱਥੇ ਕਈ ਦਿੱਕਤਾਂ ਵੀ ਆਉਂਦੀਆਂ ਮਨਦੀਪ ਜੀ, ਵੀ ਕਈ ਵਾਰੀ ਕਈ ਬੱਚਿਆਂ ਦੇ ਕੋਲ ਹੈ ਨਾ ਪਿੰਡਾਂ ਦੇ ਵਿੱਚ ਨੈੱਟ ਦੀ ਸੁਵਿਧਾ ਨਹੀਂ ਹੈ, ਕਈਆਂ ਕੋਲੇ ਫੋਨ ਦੀ ਫੈਸਿਲਿਟੀ ਵੀ ਅਵੇਲੇਬਲ

0: ਫੈਸਿਲਿਟੀ ਨਹੀਂ ਹੁੰਦੀ ਕਈ ਵਾਰੀ, ਹੈ ਨਾ, ਫਾਦਰ ਮਦਰ ਹੈ ਜਿਹੜੇ ਉਹ ਜੋਬ ਤੇ ਚਲੇ ਗਏ, ਕਿਉਂਕਿ ਕੰਡੀਸ਼ਨਸ ਇੱਦਾਂ ਦੀਆਂ। ਲੇਕਿਨ ਫਿਰ ਵੀ ਅਧਿਆਪਕ ਆਪਣੇ ਵੱਲੋਂ ਕੋਸ਼ਿਸ਼ ਕਰਦਾ ਵੀ ਜਿੰਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਆਪਣੇ ਨਾਲ ਜੋੜ ਕੇ ਰੱਖ ਸਕੇ, ਹੈ ਨਾ। ਤੇ ਜਿਹੜੇ ਨਹੀਂ ਇਸ ਤਰ੍ਹਾਂ ਜੁੜ ਸਕਦੇ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਵੀ ਬੇਟੇ ਨੇੜੇ ਤੇੜੇ ਦੇ ਕਿਸੇ ਸਾਥੀ ਨਾਲ ਜੇ ਤੁਸੀਂ ਅੱਜ ਦੀ ਕਲਾਸ ਨਹੀਂ ਅਟੈਂਡ ਕਰ ਪਾਏ ਤਾਂ ਤੁਸੀਂ ਉਹਨਾਂ ਦੀ ਮਦਦ ਲੈ ਲਓ, ਉਹਨਾਂ ਤੋਂ ਕਾਪੀ ਲੈ ਲਓ ਵੀ ਅੱਜ ਕੀ ਕਰਵਾਇਆ ਸੀਗਾ, ਤੇ ਉਸ ਦੇ ਨਾਲ ਤੁਸੀਂ ਆਪਣੇ ਰਿਵੀਜ਼ਨ ਨੂੰ ਜਾਰੀ ਰੱਖੋ, ਕਿਉਂਕਿ ਇਹੀ ਸਮਾਂ ਹੈਗਾ ਜਿਹੜਾ ਪੀਕ ਸਮਾਂ ਹੁੰਦਾ ਹੈ। ਪੂਰਾ ਐਨ ਪੜ੍ਹਾਈ ਹੈ ਜਿਹੜੀ ਜ਼ੋਰਾਂ ਤੇ ਹੁੰਦੀ ਹੈ ਜਿਸਨੂੰ ਕਹਿੰਦੇ
1: ਆ।
0: ਔਰ ਇਹ ਮੌਸਮ ਠੰਡ ਦਾ ਅਸੀਂ ਫਾਇਦਾ ਲਈਏ ਕਿ ਅੰਦਰ ਹੀ ਕਮਰੇ ਚ ਬੈਠੇ ਰਹਿਣਾ, ਹੈ ਨਾ, ਚਾਹੇ ਨਿੱਕ ਚ ਬੈਠੇ ਰਹੋ ਚਾਹੇ ਰਜਾਈ ਕੰਬਲ ਪਾ ਕੇ ਬੈਠੇ ਰਹੋ, ਤਾਂ ਉਸ ਚ ਜ਼ਿਆਦਾ ਤਿਆਰੀ ਹੋ ਸਕਦੀ ਹੈ ਜੇ ਬੱਚਾ ਚਾਹੇ ਤਾਂ। ਪਰ ਬੱਚੇ ਨੂੰ ਗਾਈਡੈਂਸ ਦੀ ਲੋੜ ਹੁੰਦੀ ਹੈ ਤੇ ਅਧਿਆਪਕ ਦੀ ਹੱਲਾ ਸ਼ੇਰੀ ਸ਼ਾਬਾਸ਼ੀ ਉਹਨੂੰ ਕਿਤੇ ਦਾ ਕਿਤੇ ਲੈ ਜਾਂਦੀ ਹੈ
1: ਜੀ। ਡਾਕਟਰ ਸਾਹਿਬ, ਠੰਡ ਇੰਨੀ ਹੋ ਕਿਉਂ ਜਾਂਦੀ ਹੈ? ਅਸੀਂ ਹੈਰਾਨ ਹਾਂ, ਬੱਚੇ ਜਿਹੜੇ ਆ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਅਜਿਹਾ ਕੀ ਹੁੰਦਾ ਹੈ ਵੀ ਸਾਲ ਦੇ ਇਹਨਾਂ ਮਹੀਨਿਆਂ ਦੇ ਵਿੱਚ ਮੌਸਮ ਜਿਹੜਾ ਹੈ ਉਹ ਠੰਡਾ ਹੋ ਜਾਂਦਾ ਹੈ, ਇਹ ਗਰਮੀ ਕਿਉਂ ਹੋ ਜਾਂਦੀ ਹੈ ਤੇ ਇੰਨੀ ਠੰਡ ਕਿਉਂ ਹੋ ਜਾਂਦੀ ਹੈ? ਤੁਸੀਂ ਸਾਨੂੰ ਐਕਸਪੈਰੀਮੈਂਟ ਦੇ ਤੌਰ ਤੇ ਜਾਂ ਸਮਝ ਲਓ ਵੀ ਤੁਸੀਂ ਬੱਚਿਆਂ ਨੂੰ ਕਲਾਸ ਦੇ ਵਿੱਚ ਸਮਝਾ ਰਹੇ ਹੋ, ਇਹ ਸਮਝਾਓ ਸਾਨੂੰ, ਅਸੀਂ ਬੜੇ ਹੈਰਾਨ ਆ, ਐਂ ਕਿਉਂ ਹੁੰਦਾ?
0: ਦੇਖੋ ਇਹ ਜਿਹੜਾ ਹੈਗਾ ਸਾਡਾ ਸਿਸਟਮ ਇੱਦਾਂ ਦਾ ਵੀ ਜਦੋਂ ਧਰਤੀ ਦੇ ਉੱਤੇ ਜਿਹੜਾ ਤਾਪਮਾਨ ਹੈ ਨਾ
1: ਜੀ
0: ਉਹ ਮਤਲਬ ਘਟਣਾ ਸ਼ੁਰੂ ਹੋ ਜਾਂਦਾ। ਹੁਣ ਤੁਸੀਂ ਦੇਖੋ ਵੀ ਅੱਜ ਸਵੇਰ ਦਾ ਤਾਪਮਾਨ 6 ਡਿਗਰੀ ਚੱਲ ਰਿਹਾ ਸੀ ਮੇਰੇ ਕੋਲ ਇੱਥੇ ਪਟਿਆਲਾ ਦੇ ਵਿੱਚ
1: ਜੀ,
0: ਤਾਂ ਹੁਣ ਉਹ ਤਾਪਮਾਨ ਹੈ ਜਿਹੜਾ ਉਹ 6 ਡਿਗਰੀ ਤੱਕ ਮਿਨੀਮਮ ਤੱਕ ਕਿਵੇਂ ਪਹੁੰਚਿਆ? ਰਾਤਾਂ ਠੰਡੀਆਂ ਹੋ ਗਈਆਂ ਸਾਡੀਆਂ
1: ਜੀ,
0: ਦਿਨ ਵੇਲੇ ਸੂਰਜ ਹੈ ਜਿਹੜਾ ਉਹ ਮਤਲਬ ਦਿਸਦਾ ਰਿਹਾ, ਦਿਸ ਨਹੀਂ ਰਿਹਾ ਹੈਗਾ ਤਾਂ ਹੈ
1: ਜੀ,
0: ਉਹਦੀ ਗਰਮਾਇਸ਼ ਹੈ ਜਿਹੜੀ ਡਾਇਰੈਕਟਲੀ ਸਾਡੇ ਕੋਲ ਨਹੀਂ ਪਹੁੰਚ ਰਹੀ ਕਿਉਂਕਿ ਉਸਨੂੰ ਉਹਨਾਂ ਬੱਦਲਾਂ ਦੇ ਨਾਲ ਉਹ ਢੱਕਿਆ ਜਾਂਦਾ
1: ਜੀ,
0: ਹੈ ਨਾ, ਕੋਈ ਫੋਗੀ ਮੌਸਮ ਹੋ ਗਿਆ, ਇਹ ਸਾਰਾ ਸਾਡੀ ਆਪਣੀ ਦੇਣ ਹੈ, ਇੰਨੀ ਠੰਡ ਦਾ ਵਧਣਾ ਮਨੁੱਖਾਂ ਦੀ ਆਪਣੀ ਦੇਣ ਹੈ, ਕਿਉਂਕਿ ਇੱਕ ਸਮਾਂ ਹੁੰਦਾ ਹੈ ਵੀ ਜਦੋਂ ਅਸੀਂ ਧੁੱਪ ਦਾ ਆਨੰਦ ਲੈ ਰਹੇ ਹੁੰਦੇ ਹਾਂ ਤੇ ਉਹ ਧੁੱਪ ਦੇ ਨਾਲ ਜਿਹੜਾ ਉਹ ਸਾਰਾ ਕੁਛ ਖਿੜ ਰਿਹਾ ਹੁੰਦਾ
1: ਜੀ,
0: ਲੇਕਿਨ ਇੱਥੇ ਕੀ ਹੁੰਦਾ ਵੀ ਜਿਹੜਾ ਪੋਲਿਊਸ਼ਨ ਅਸੀਂ ਵਧਾ ਰੱਖਿਆ ਨਾ ਜੀ,
1: ਹੁਣ
0: ਤੁਸੀਂ ਦੇਖੋ ਸਾਡਾ ਏਅਰ ਕੁਆਲਿਟੀ ਇੰਡੈਕਸ ਜਿਹਨੂੰ AQIA ਕਹਿੰਦੇ ਆ ਆਪਾਂ, ਉਹ ਮਤਲਬ ਵੀ 300-350 ਤੋਂ ਘੱਟ ਹੀ ਨਹੀਂ ਆ ਰਿਹਾ
1: ਜੀ,
0: ਤੇ ਜਦਕਿ ਅਸੀਂ ਬਾਹਰਲੇ ਮੁਲਕਾਂ ਦੀ ਗੱਲ ਕਰੀਏ, ਕੈਨੇਡਾ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ 2-1-2 ਰਹਿੰਦਾ ਤਾਂ ਉਹ ਜੇ 4-5 ਵੀ ਹੋ ਜਾਂਦਾ ਅਲਾਰਮਿੰਗ ਸਿਚੁਏਸ਼ਨ ਦਾ ਅਲਰਟ ਕਰ ਦਿੰਦੇ ਆ
1: ਜੀ,
0: ਤੇ ਇੱਥੇ ਸਾਡਾ ਮਤਲਬ ਕਿਹੋ ਜਿਹੇ ਮੌਸਮ ਚ ਅਸੀਂ ਰਹਿ ਰਹੇ ਹਾਂ, ਤਾਂ ਹੁਣ ਉਹ ਜਿਹੜੀ ਥੱਲੇ ਪਰਤ ਹੈ ਨਾ ਸਾਡੇ ਕੋਲ ਐਟਮੋਸਫੀਅਰ ਦੀ, ਉਹ ਪਰਤ ਹੈ ਜਿਹੜੀ ਇੰਨਾ ਪੋਲਿਊਟਿਡ ਉਹਨਾਂ ਦੇ ਨਾਲ ਢੱਕੀ ਰਹਿੰਦੀ ਹੈ, ਤੇ ਜਿਹਦੇ ਕਰਕੇ ਜਿਹੜੀ ਸੂਰਜ ਦੀ ਗਰਮੀ ਹੈ ਉਹ ਪ੍ਰੋਪਰਲੀ ਸਾਡੀ ਧਰਤੀ ਦੀ ਸਤਹ ਤੱਕ ਨਹੀਂ ਪਹੁੰਚਦੀ ਹੈ
1: ਜੀ,
0: ਉਹਦੇ ਚ ਰੁਕਾਵਟ ਆ ਜਾਂਦੀ ਹੈ, ਜਦ ਉਹਦੇ ਚ ਰੁਕਾਵਟ ਆ ਜਾਂਦੀ ਹੈ ਤਾਂ ਉਹ ਜਿਹੜਾ ਤਾਪਮਾਨ ਹੈ ਉਹ ਡਿੱਗਦਾ ਹੀ ਡਿੱਗਦਾ ਡਿੱਗਦਾ ਹੋਰ ਡਿੱਗੀ ਜਾਂਦਾ, ਘਟੀ ਜਾਂਦਾ ਮਤਲਬ,
1: ਤੇ
0: ਠੰਡ ਵਧੀ ਜਾਂਦੀ ਹੈ। ਅਦਰਵਾਈਜ਼ ਜੇ ਸੂਰਜ ਆ ਜਾਂਦਾ ਤੇ ਸੂਰਜ ਦੇ ਆਉਣ ਦੇ ਨਾਲ ਤੁਸੀਂ ਦੇਖੋ ਵੀ ਅੱਤ ਦੀ ਗਰਮੀ ਜਿਹਨੂੰ ਅਸੀਂ ਕਹਿੰਦੇ ਹਾਂ 48-48 ਡਿਗਰੀ ਤੱਕ ਵੀ ਆਪਾਂ ਜਿਹੜੇ ਆ ਪਹੁੰਚ ਜਾਂਦੇ
1: ਹਾਂ ਜੀ। ਡਾਕਟਰ ਸਾਹਿਬ, ਕੀ ਜਿਹੜੀ ਇਹ ਦੂਰੀ ਹੈ ਸੂਰਜ ਦੀ ਧਰਤੀ ਤੋਂ ਜਾਂ ਧਰਤੀ ਦੀ ਸੂਰਜ ਤੋਂ, ਕੀ ਇਹਦੇ ਵਿੱਚ ਫਰਕ ਪੈ ਜਾਂਦਾ ਹੈ ਜਦੋਂ ਗਰਮੀ ਸਰਦੀ ਦਾ ਮੌਸਮ ਹੁੰਦਾ ਹੈ ਘੁੰਮਦਿਆਂ ਕੋ?
0: ਬਿਲਕੁਲ ਬਿਲਕੁਲ, ਇਸ ਦੂਰੀ ਚ ਵੀ ਫਰਕ ਪੈਂਦਾ
1: ਜੀ,
0: ਵੀ ਸੂਰਜ ਦੇ ਨੇੜੇ ਧਰਤੀ ਨੇ ਹੋਣਾ। ਹੁਣ ਜਿਵੇਂ 10 ਤਰੀਕ ਆਪਣੀ ਕੱਲ ਆ ਰਹੀ ਹੈ
1: ਜੀ,
0: ਹੁਣ ਕੱਲ ਨੂੰ ਸੂਰਜ ਆਪਣਾ ਜੁਪੀਟਰ ਔਰ ਅਰਥ ਇਹ ਤਿੰਨੋਂ ਇੱਕ ਲਾਈਨ ਦੇ ਵਿੱਚ ਹੋ ਜਾਣੇ,
1: ਠੀਕ ਹੈ,
0: ਮਤਲਬ ਇਹ ਸਮੇਂ ਸਮੇਂ ਤੇ ਇਹ ਚੀਜ਼ਾਂ ਜਿਹੜੀਆਂ ਵਾਪਰਦੀਆਂ ਰਹਿੰਦੀਆਂ। ਹੁਣ ਧਰਤੀ ਹੈ ਜਿਹੜੀ ਇਹ ਬੜੀ ਨੇੜੇ ਹੋ ਚੱਲੀ ਹੈ ਜਿਹੜੀ ਹੈ ਆਪਣੇ ਸੂਰਜ ਦੇ, ਤਾਂ ਅਦਰਵਾਈਜ਼ ਤਾਂ ਕੀ ਹੁੰਦਾ ਵੀ ਸਾਡੇ ਦਿਮਾਗ ਦੇ ਵਿੱਚ ਇਹ ਹੈ ਵੀ ਸੂਰਜ ਦੇ ਨੇੜੇ ਹੋ ਗਈ ਤਾਂ ਗਰਮੀ ਹੋਣੀ ਚਾਹੀਦੀ,
1: ਹਾਂਜੀ ਹਾਂਜੀ,
0: ਠੀਕ ਹੈ ਨਾ। ਲੇਕਿਨ ਇਹ ਜਿਹੜਾ ਵਰਤਾਰਾ ਹੈ ਕੁਦਰਤੀ ਤੌਰ ਦੇ ਉੱਤੇ ਇਸ ਤਰ੍ਹਾਂ ਦਾ ਵਾਪਰਦਾ ਵੀ ਇਹ ਇੱਕ ਸਾਡੇ ਕੋਲ 2 ਤਰ੍ਹਾਂ ਦੀਆਂ ਦੂਰੀਆਂ ਹੁੰਦੀਆਂ, ਇੱਕ ਨੇੜੇ ਦੀ ਇੱਕ ਦੂਰ ਦੀ
1: ਜੀ।
0: ਤਾਂ ਜਿਵੇਂ ਜਿਵੇਂ ਇਹ ਨੇੜੇ ਨੇੜੇ ਹੁੰਦਾ ਜਾਂਦਾ ਨਾ ਜੀ, ਉਸੇ ਤਰੀਕੇ ਦੇ ਨਾਲ ਉਹਦੀਆਂ ਜਿਹੜੀਆਂ ਹਾਂ ਜਿੱਥੇ ਜਿੱਥੇ ਪੋਲਿਊਸ਼ਨ ਜ਼ਿਆਦਾ ਹੋਊਗਾ ਤਾਂ ਉਹ ਸਤਾ ਢੱਕੀ ਰਹੂਗੀ
1: ਜੀ,
0: ਉਹ ਢੱਕੀ ਰਹਿਣ ਕਰਕੇ ਸੂਰਜ ਦੀ ਅਵੇਲੇਬਿਲਿਟੀ ਘੱਟ ਰਹੂਗੀ, ਸੂਰਜ ਦੀ ਅਵੇਲੇਬਿਲਿਟੀ ਘੱਟ ਰਹੂਗੀ ਤਾਂ ਨੈਚੁਰਲੀ ਹੈ ਜਿਹੜੀ ਉਹ ਠੰਡ ਰਹੂਗੀ
1: ਜੀ। ਸੋ ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਬਰਫ਼ ਜਿਹੜੀ ਹੁੰਦੀ ਹੈ ਉਹ ਕਿਸ ਤਰ੍ਹਾਂ ਪੈਂਦੀ ਹੈ, ਉਹਦੇ 'ਚ ਕੀ ਬਦਲਾਅ ਆਉਂਦਾ ਹੈ, ਜਿਹੜੇ ਮੁਲਕਾਂ ਦੇ ਵਿੱਚ ਬਰਫ਼ ਜਿਹੜੀ ਹੈ ਉਹ ਰੂੰ ਵਾਂਗੂ ਭੁਰ ਕੇ ਪੈਂਦੀ ਹੈ ਉਹ ਕਿਵੇਂ ਬਣਦੀ ਹੈ, ਤੇ ਜਿਹੜੇ ਗੜੇ ਹੈ ਉਹ ਪਾਣੀ ਜਦੋਂ ਉੱਤੋਂ ਪੈਂਦਾ ਹੈ ਉਹ ਜੰਮ ਜਾਂਦੇ ਹੈ ਉਹ ਕਿਵੇਂ ਜੰਮਦੇ ਹੈ, ਤੇ ਬਰਫ਼ ਦਾ ਦੂਜਾ ਰੂਪ ਜਿਹੜਾ ਹੈ ਉਹ ਕਿਵੇਂ ਹੁੰਦਾ, ਇਸ ਬਾਰੇ ਸਾਨੂੰ ਦੱਸੋ ਜੀ।
0: ਜੀ ਜੀ ਜੀ ਮਨਦੀਪ ਜੀ, ਬਹੁਤ ਵਧੀਆ ਤੁਸੀਂ ਇਹ ਗੱਲ ਜਿਹੜੀ ਹੈ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਦੇ ਨਾਲ ਸਾਨੂੰ ਹੋਰ ਵੀ ਗਿਆਨ

0: ਵਾਧਾ ਹੋਊਗਾ ਕਿ ਜਿਹੜਾ ਸਾਡਾ ਐਟਮੋਸਫੀਅਰ ਹੈ ਨਾ ਇਹਦੇ ਵਿੱਚ ਪਾਣੀ ਦੀਆਂ ਬੂੰਦਾਂ ਲਟਕਦੀਆਂ ਰਹਿੰਦੀਆਂ ਔਰ ਹਿਊਮਿਡਿਟੀ ਬਹੁਤ ਜ਼ਿਆਦਾ ਵਧੀ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ।
1: ਅੱਛਾ ਜੀ,
0: ਉਹ ਹਿਊਮਿਡੀਫਾਈ ਹੋਣ ਦੇ ਨਾਲ ਨਾ ਐਟਮੋਸਫੀਅਰ ਦੇ ਵਿੱਚ ਕੀ ਹੁੰਦਾ, ਹੁਣ ਅਸੀਂ ਹੀਟਰ ਵਗੈਰਾ ਕਿਉਂ ਲਗਾਉਂਦੇ ਹਾਂ ਹਨਾ ਕਮਰਿਆਂ ਦੇ ਵਿੱਚ, ਜਾਂ ਪਹਿਲਾਂ ਅਸੀਂ ਜਦੋਂ ਹੀਟਰ ਰੇਡੀਏਟਰ ਨਹੀਂ ਸੀਗੇ ਤਾਂ ਅਸੀਂ ਅੰਗੀਠੀਆਂ ਬਾਲ ਲੈਂਦੇ ਸੀਗੇ। ਗੱਲ ਕੀ ਸੀ ਵੀ ਉਹ ਜਿਹੜੀਆਂ ਪਾਣੀ ਦੀਆਂ ਬੂੰਦਾਂ ਨਾ ਉਹ ਸਾਨੂੰ ਠੰਡਕ ਦਿੰਦੀਆਂ, ਜਿਹਦੇ ਕਰਕੇ ਸਾਨੂੰ ਆਲਾ ਦੁਆਲਾ ਸਾਰਾ ਠੰਡਾ ਠੰਡਾ ਠੰਡਾ ਠੰਡਾ ਲੱਗਦਾ, ਕਿਉਂਕਿ ਤਾਪਮਾਨ ਘਟਿਆ ਹੋਇਆ
1: ਜੀ।
0: ਤੇ ਉਹ ਪਾਣੀ ਹੈ ਜਿਹੜਾ, ਪਾਣੀ ਦੀ ਇੱਕ ਐਸੀ ਨੇਚਰ ਹੈ ਵੀ ਉਹ ਤਾਪਮਾਨ ਦੇ ਘਟਣ ਦੇ ਨਾਲ ਠੰਡਾ ਹੋ ਜਾਂਦਾ, ਤਾਪਮਾਨ ਦੇ ਵਧਣ ਦੇ ਨਾਲ ਗਰਮ ਹੋ ਜਾਂਦਾ
1: ਜੀ।
0: ਤੇ ਹੁਣ ਦੇਖੋ ਤੁਸੀਂ ਇਹ ਵੀ ਇੱਥੇ ਆਪਾਂ ਵਿਦਿਆਰਥੀਆਂ ਨੂੰ ਵੀ ਦੱਸਦੇ ਚੱਲੀਏ ਤੇ ਸਰੋਤਿਆਂ ਨੂੰ ਵੀ ਦੱਸਦੇ ਚੱਲੀਏ ਕਿ ਹੁਣੇ ਤੁਸੀਂ ਨਾ ਧਰਤੀ ਦੇ ਵਿੱਚੋਂ ਮੋਟਰ ਚਲਾ ਕੇ ਜਿਹੜਾ ਹੈ ਪਾਣੀ ਕੱਢੋ
1: ਜੀ,
0: ਉਹ ਬੜਾ ਨਿੱਘਾ ਆਊਗਾ
1: ਜੀ। ਬਿਲਕੁਲ।
0: ਹੁਣ ਕਾਰਨ ਕੀ ਹੈ? ਕਾਰਨ ਇਹ ਹੈ ਵੀ ਧਰਤੀ ਦੇ ਵਿੱਚ ਦਾ ਜਿਹੜਾ ਤਾਪਮਾਨ ਹੈ ਨਾ ਉਹਦਾ ਬੜਾ ਡਿਫਰੈਂਸ ਹੈ
1: ਜੀ।
0: ਉੱਥੇ ਜਿਹੜੀ ਧਰਤੀ ਦੇ ਕੇਂਦਰ ਦਾ ਤਾਪਮਾਨ ਹੈ ਵਿਗਿਆਨੀਆਂ ਨੇ ਜੋ ਸਾਨੂੰ ਖੋਜ ਕੇ ਦੱਸਿਆ 3000 ਡਿਗਰੀ ਸੈਲਸੀਅਸ ਤੱਕ ਹੈ ਕੇਂਦਰ ਦਾ, ਧਰਤੀ ਸਾਡੀ 6400 ਕਿਲੋਮੀਟਰ ਡੂੰਘੀ ਹੈ
1: ਜੀ।
0: ਤਾਂ ਹੁਣ ਉੱਪਰ ਆਉਂਦੇ ਆਉਂਦੇ ਆਉਂਦੇ ਆਉਂਦੇ ਮਤਲਬ ਇਹ ਇਸੇ ਕਰਕੇ ਜਿਹੜੇ ਐਕੁਐਟਿਕ ਲਾਈਫ ਹੈ ਨਾ ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਹੇਠਾਂ ਚਲੇ ਜਾਂਦੇ ਆ ਪਾਣੀ ਦੇ।
1: ਅੱਛਾ ਜੀ,
0: ਉੱਪਰਲੀ ਸਤਹ ਤੇ ਨਹੀਂ ਰਹਿੰਦੇ ਹੈ
1: ਜੀ,
0: ਕਿਉਂਕਿ ਉੱਪਰਲੀ ਸਤਹ ਠੰਡੀ ਹੋਊਗੀ। ਇਸ ਤਰ੍ਹਾਂ ਹੀ ਅਸੀਂ ਜਦੋਂ ਸਰੋਵਰ 'ਚ ਇਸ਼ਨਾਨ ਕਰਨ ਲਈ ਵੜਦੇ ਹਾਂ ਤਾਂ ਉੱਪਰੋਂ ਤਾਂ ਸਾਨੂੰ ਬੜਾ ਠੰਡਾ ਠੰਡਾ ਲੱਗਦਾ
1: ਜੀ,
0: ਤੇ ਲੇਕਿਨ ਜਦੋਂ ਅਸੀਂ ਵਿੱਚ ਚਲੇ ਜਾਂਦੇ ਹਾਂ ਤਾਂ ਸਾਡਾ ਬੋਡੀ ਦੇ ਟੈਂਪਰੇਚਰ ਦੇ ਨਾਲ ਉਹਦਾ ਮੈਚਿੰਗ ਹੋਣ ਦੇ ਨਾਲ ਸਾਨੂੰ ਉਹ ਜਿਹਾ ਵੀ ਸੂਦਿੰਗ ਇਫੈਕਟ ਮਿਲਣ ਲੱਗ ਜਾਂਦਾ
1: ਜੀ।
0: ਪਰ ਗੱਲ ਇਹ ਹੈ ਵੀ ਜਿਹੜੀ ਬਰਫ਼ ਹੈ ਨਾ ਉਹ ਕਿਵੇਂ ਬਣਦੀ ਹੈ? ਪਾਣੀ ਤੋਂ ਬਣਦੀ ਹੈ।
1: ਠੀਕ ਹੈ।
0: ਪਾਣੀ ਦੀਆਂ ਉਹ ਬੂੰਦਾਂ ਜਿਹੜੀਆਂ ਉਹ ਤਾਪਮਾਨ ਦੇ ਘਟਣ ਦੇ ਕਰਕੇ ਜਿਹੜਾ ਤਾਪਮਾਨ ਹੈ ਉਹ ਕਈ ਦੇਸ਼ਾਂ ਦੇ ਵਿੱਚ, ਹੁਣ ਰਸ਼ੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ -47,
1: ਹਾਂਜੀ
0: ਆਪਣੇ ਦੇਸ਼ ਦੀ ਅਸੀਂ ਗੱਲ ਕਰੀਏ +48 ਦੀ, ਮੈਂ ਤੁਹਾਡੇ ਨਾਲ ਹੁਣੇ ਗੱਲ ਕੀਤੀ ਹੈ
1: ਜੀ,
0: ਤੇ -47 ਤੇ ਜ਼ੀਰੋ ਤੇ ਜਾ ਕੇ ਜਿਹੜਾ ਹੈ ਸਾਡੇ ਸਾਇੰਸਦਾਨਾਂ ਦੇ ਦੱਸਣ ਮੁਤਾਬਕ ਜਿਹੜਾ ਪਾਣੀ ਦਾ ਜਮਾਓ ਸ਼ੁਰੂ ਹੋ ਜਾਂਦਾ,
1: ਠੀਕ ਹੈ,
0: ਪਾਣੀ ਜੰਮਣਾ ਸ਼ੁਰੂ ਹੋ ਜਾਂਦਾ, ਬਰਫ਼ ਬਣਨਾ ਸ਼ੁਰੂ ਹੋ ਜਾਂਦਾ,
1: ਬਿਲਕੁਲ,
0: ਤਾਂ ਉਹ ਜਿਹੜੀਆਂ ਪਾਣੀ ਦੀਆਂ ਬੂੰਦਾਂ ਹੈਗੀਆਂ ਉਹ ਬਰਫ਼ ਦੇ ਰੂਪ ਦੇ ਵਿੱਚ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਹੀਂ ਜੰਮੀ ਹੁੰਦੀ ਤਾਂ ਉਹ ਤੈਰਦੀਆਂ ਜਿਹੀਆਂ ਰਹਿੰਦੀਆਂ ਤੇ ਉਹ ਰੂੰ ਵਾਂਗੂ ਸਾਨੂੰ ਐ ਮਹਿਸੂਸ ਹੁੰਦਾ ਵੀ ਹੁਣ ਸਾਡੇ ਉੱਤੇ ਹੀ ਆ ਰਹੀਆਂ। ਤੇ ਇਹੀ ਜੇ ਇਕੱਠੀਆਂ ਹੋ ਜਾਣ ਕਿਤੇ, ਸੋਲਿਡੀਫਾਈ ਹੋ ਜਾਣ, ਠੋਸ ਰੂਪ ਧਾਰਨ ਕਰ ਜਾਣ ਤਾਂ ਉਹ ਗੜਿਆਂ ਦਾ ਰੂਪ ਧਾਰਨ ਕਰ ਜਾਂਦੀਆਂ। ਤੇ ਇਕੱਠੀ ਜਿਹੜੀ ਹੈਗੀ ਹੈ ਬਰਫ਼ ਇਕੱਠੀ ਹੋ ਜੇ ਜਦੋਂ ਕਿਤੇ ਤੇ ਉਸ ਤੋਂ ਬਾਅਦ ਜਿਹੜੀ ਬਿਜਲੀ ਹੈ ਜਿਹੜੀ ਉਹ ਕੜਕੇ, ਜੋ ਬਿਜਲੀ ਦੇ ਕੜਕਣ ਦੇ ਨਾਲ ਉਹ ਜਿਵੇਂ ਆਪਾਂ ਬਰਫ਼ ਦੇ ਉੱਤੇ ਹਥੌੜਾ ਮਾਰ ਕੇ ਤੋੜੀਏ ਨਾ ਤਾਂ ਉਸ ਤਰ੍ਹਾਂ ਦੇ ਨਾਲ ਕੜਕ ਕਰਕੇ ਉਹ ਜਿਹੜੀ ਹੈ ਸਾਰੀ ਦੀ ਸਾਰੀ ਜਿਹੜੀ ਬਰਫ਼ ਹੈ ਉਹ ਗੜਿਆਂ ਦੇ ਰੂਪ ਦੇ ਵਿੱਚ ਸਾਡੀ ਧਰਤੀ ਦੇ ਉੱਤੇ ਪਹੁੰਚਣੀ ਸ਼ੁਰੂ ਹੋ ਜਾਂਦੀ
1: ਜੀ। ਡਾਕਟਰ ਸਾਹਿਬ ਸਾਨੂੰ ਇਹ ਵੀ ਸਮਝਾਓ ਵੀ ਸਰਦੀਆਂ ਦੇ ਮੌਸਮ 'ਚ ਸਾਡੇ ਮੂੰਹ ਦੇ ਵਿੱਚੋਂ ਭਾਫ਼ ਕਿਉਂ ਨਿਕਲਣ ਲੱਗ ਜਾਂਦੀ ਹੈ? ਬੱਚੇ ਬੜੇ ਹੈਰਾਨ ਹੁੰਦੇ ਹੈ, ਅਸੀਂ ਇੱਕ ਦੂਜੇ ਦੇ ਮੂੰਹ ਵੱਲ ਐਂ ਕਰਕੇ ਭਾਫ਼ ਜਿਹੜੀ ਆ ਉਹ ਮੂੰਹ ਰਾਹੀਂ ਛੱਡਦੇ ਹਾਂ ਜਿਵੇਂ ਸਾਡੇ ਮੂੰਹ 'ਚ ਅੱਗ ਬਲਦੀ ਹੋਵੇ।
0: ਹਾਂ ਬਿਲਕੁਲ ਮਨਦੀਪ ਜੀ, ਇਸ ਤਰ੍ਹਾਂ ਦੇਖੋ ਸਾਡੇ ਸਰੀਰ ਦਾ ਜਿਹੜਾ ਤਾਪਮਾਨ ਹੈ ਉਹ 37 ਡਿਗਰੀ ਸੈਲਸੀਅਸ ਹੈ
1: ਜੀ,
0: ਠੀਕ ਹੈ ਨਾ ਜੀ, ਤੇ ਬਾਹਰਲਾ ਤਾਪਮਾਨ ਸਾਡਾ ਹੁਣ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਵੀ ਅੱਜ 6 ਡਿਗਰੀ
1: ਜੀ,
0: ਤੇ 37 ਡਿਗਰੀ ਤੇ 6 ਡਿਗਰੀ ਦਾ ਕਿੰਨਾ ਫਰਕ ਹੋ ਗਿਆ। ਜੇ ਹੁਣ ਮੂੰਹ ਦੇ ਵਿੱਚੋਂ ਆਪਾਂ ਕੋਈ ਹਵਾ ਕੱਢਾਂਗੇ ਨਾ ਤੇ ਤੁਸੀਂ ਦੇਖੋਗੇ ਵੀ ਮੂੰਹ ਦੇ ਵਿੱਚੋਂ ਜਿਹੜੀ ਹਵਾ ਨਿਕਲ ਰਹੀ ਹੈ ਉਹ ਗਰਮ ਨਿਕਲ ਰਹੀ ਹੈ, ਕਿਉਂਕਿ ਅੰਦਰ ਸਲੋ ਕੰਬਸਚਨ ਪ੍ਰੋਸੈਸ ਚੱਲ ਰਿਹਾ।
1: ਅੱਛਾ ਜੀ,
0: ਤਾਂ ਉਹ ਜਿਹੜੀ ਹਵਾ ਹੈਗੀ ਹੈ ਜਦੋਂ ਅੰਦਰੋਂ ਗਰਮ ਨਿਕਲਦੀ ਹੈ ਤੇ ਬਾਹਰ ਆਉਂਦੇ ਸਾਰੀ ਉਸਨੂੰ 37 ਤੋਂ 6 ਜਾਂ 37 ਤੋਂ 10 ਜਾਂ 37 ਤੋਂ 12 ਦਾ ਤਾਪਮਾਨ ਮਿਲਦਾ ਹੈ ਤਾਂ ਉਹ ਨਾਲ ਦੀ ਨਾਲ ਹੀ ਸੋਲਿਡੀਫਾਈ ਹੋਣੀ ਸ਼ੁਰੂ ਹੋ ਜਾਂਦੀ ਹੈ
1: ਜੀ,
0: ਜੰਮਣੀ ਸ਼ੁਰੂ ਹੋ ਜਾਂਦੀ ਹੈ
1: ਜੀ।
0: ਗਰਮੀ ਹੈ ਜਿਹੜੀ ਉਹ ਠੰਡਕ ਦੇ ਵਿੱਚ, ਇਸ ਕਰਕੇ ਸਾਨੂੰ ਉਹ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਵੀ ਪਤਾ ਨੀ ਮੂੰਹ ਦੇ ਵਿੱਚੋਂ ਭਾਫਾਂ ਜਿਹੀਆਂ ਕਿਹੜੀਆਂ ਨਿਕਲ ਰਹੀਆਂ
1: ਜੀ। ਤੇ ਡਾਕਟਰ ਸਾਹਿਬ ਬਚਪਨ ਦੇ ਵਿੱਚ ਜਦੋਂ ਤੁਸੀਂ ਇਹ ਵਿਗਿਆਨਿਕ ਵਰਤਾਰੇ ਵੇਖਦੇ ਸੀਗੇ ਕੀ ਤੁਸੀਂ ਵੀ ਇਸੇ ਤਰ੍ਹਾਂ ਹੈਰਾਨ ਹੁੰਦੇ ਸੀ ਤੇ ਤੁਸੀਂ ਡਰ ਜਾਂਦੇ ਸੀ? ਕਿਉਂਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਉਹ ਡਰ ਜਾਂਦੇ ਆ ਸਾਇੰਸ ਤੋਂ, ਸਾਇੰਸ ਦੇ ਵਿਸ਼ੇ ਤੋਂ, ਤੇ ਉਹ ਸੋਚਦੇ ਆ ਵੀ ਸਾਇੰਸ ਤਾਂ ਬਹੁਤ ਔਖੀ ਹੈ, ਅੱਗੇ ਚੱਲ ਕੇ ਜੇਕਰ +1 +2 ਚ ਮੈਡੀਕਲ ਤੇ ਦੇ ਵਿੱਚ ਮੈਡੀਕਲ ਦੇ ਵਿੱਚ ਕੈਮਿਸਟਰੀ ਤੇ ਫਿਜਿਕਸ ਪੜ੍ਹਨੇ ਪੈ ਗਏ ਉਹ ਹੋਰ ਵੀ ਔਖੇ ਹੈ, ਇਹ ਸਾਨੂੰ ਔਖਾ ਕਿਉਂ ਲੱਗਦਾ ਹੈਗਾ ਤੇ ਤੁਹਾਨੂੰ ਇਹ ਇੰਨਾ ਸੌਖਾ ਕਿਉਂ ਲੱਗਦਾ? ਤੁਸੀਂ ਸਾਡੇ ਲਈ ਸੌਖਾ ਕਿਵੇਂ ਬਣਾ ਦਿੰਦੇ ਹੋ?
0: ਦੇਖੋ ਇਹ ਦਿਲਚਸਪੀ ਦੀ ਗੱਲ ਹੁੰਦੀ ਹੈ, ਦਿਲਚਸਪੀ ਤਾਂ ਹੋ ਸਕਦੀ ਹੈ ਜੇ ਅਸੀਂ ਉੱਧਰ ਨੂੰ ਸੋਚਾਂਗੇ। ਹੁਣ ਜਿਵੇਂ ਤੁਸੀਂ ਗੱਲਾਂ ਕੀਤੀਆਂ ਇਹ ਮੈਂ ਕਿਤੇ ਪੜ੍ਹ ਕੇ ਨੀ ਰੱਖੀਆਂ ਹੋਈਆਂ ਸੀਗੀਆਂ ਵੀ ਤੁਸੀਂ ਮੈਨੂੰ ਪੁੱਛੋਗੇ
1: ਜੀ, ਹੈ ਨਾ,
0: ਤਾਂ ਉਸੇ ਤਰ੍ਹਾਂ ਦੇ ਨਾਲ ਉਹ ਜਿਹੜਾ ਗਿਆਨ ਅਸੀਂ ਇਕੱਠਾ ਕੀਤਾ ਹੋਇਆ ਸੀ ਸਾਡੇ ਅਧਿਆਪਕਾਂ ਦੁਆਰਾ, ਸਾਡੇ ਮਾਤਾ ਪਿਤਾ ਦੁਆਰਾ, ਸਾਡੇ ਆਲੇ ਦੁਆਲੇ ਦੁਆਰਾ
1: ਜੀ,
0: ਸਾਡੇ ਗਾਈਡ ਦੁਆਰਾ, ਤਾਂ ਉਹ ਗਿਆਨ ਹੈ ਜਿਹੜਾ ਸਾਡੇ ਸਾਹਮਣੇ ਆ ਜਾਂਦਾ ਵੀ ਜਦੋਂ ਤੁਸੀਂ ਕੋਈ ਪ੍ਰਸ਼ਨ ਇੱਦਾਂ ਦਾ ਇਕਦਮ ਐਕਸਟਰਾ ਇੰਪੋਰ ਟਾਈਪ ਪੁੱਛ ਲੈਂਦੇ ਹੋ ਨਾ
1: ਜੀ,
0: ਤਾਂ ਉਸ ਵੇਲੇ ਦਿਮਾਗ ਫਿਰ ਕੰਮ ਕਰਨਾ ਸ਼ੁਰੂ ਕਰਦਾ ਵੀ ਹਾਂ ਇਹ ਵਰਤਾਰਾ ਇਸ ਤਰ੍ਹਾਂ ਵਰਤਿਆ ਸੀ ਤਾਂ ਉਹਦੇ ਪਿੱਛੇ

0: ਦਾ ਰਾਜ ਕੀ ਹੈ, ਫਿਰ ਅਸੀਂ ਉਹ ਫਾਰਮੂਲੇ ਨੂੰ ਆਪਣੇ ਦਿਮਾਗ ਦੇ ਵਿੱਚ ਸੋਚਦੇ ਹਾਂ ਵੀ ਹਾਂ ਇਹ ਕਾਰਨ ਹੋ ਸਕਦਾ, ਫਿਰ ਉਹ ਜਿਹੜਾ ਗਿਆਨ ਹੈ ਉਸ ਵੇਲੇ ਉਹ ਜਿਹੜੇ ਖਾਨਿਆਂ ਚ ਪਿਆ ਹੁੰਦਾ ਉੱਥੋਂ ਨਿਕਲਣਾ ਸ਼ੁਰੂ ਹੋ ਜਾਂਦਾ। ਤਾਂ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਛੋਟੇ ਹੁੰਦਿਆਂ ਕਿਸ ਤਰ੍ਹਾਂ ਮਹਿਸੂਸ ਕਰਦੇ ਸੀ, ਤਾਂ ਅਸੀਂ ਵੀ ਛੋਟੇ ਹੁੰਦੇ ਹਾਂ ਇਸ ਤਰ੍ਹਾਂ ਮਹਿਸੂਸ ਕਰਦੇ ਸੀ ਵੀ ਇਹ ਕਿਵੇਂ ਹੋ ਗਿਆ, ਬਸ ਅਸੀਂ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਸੀ। ਲੇਕਿਨ ਜਿਹੜੇ ਵਿਗਿਆਨੀ ਲੋਕ ਬਣੇ ਆ ਵੱਡੇ ਵੱਡੇ, ਉਹਨਾਂ ਨੇ ਉਹਨਾਂ ਦੀਆਂ ਖੋਜਾਂ ਨੂੰ ਜਾਰੀ ਰੱਖਿਆ, ਉਹਨਾਂ ਨੇ ਉਹਨਾਂ ਰਿਸੋਰਸਿਸ ਨੂੰ ਪੂਰੀ ਤਰ੍ਹਾਂ ਯੂਟੀਲਾਈਜ਼ ਕੀਤਾ, ਖੁੱਭੇ ਰਹੇ ਆਪਣੇ ਕੰਮ ਦੇ ਵਿੱਚ ਤੇ ਅੱਗੇ ਲੰਘੇ। ਅਸੀਂ ਆਮ ਲੋਕ ਜਿਹੜੇ ਹੁੰਦੇ ਹਾਂ ਅਸੀਂ ਥੋੜੇ ਟਾਈਮ ਲਈ ਖੁੱਭਦੇ ਹਾਂ ਲੇਕਿਨ ਥੋੜੇ ਸਮੇਂ ਲਈ ਖੁੱਭਦੇ ਹਾਂ, ਤਾਂ ਉਨਾ ਕੁ ਸਮਾਂ ਅਸੀਂ ਵਿਗਿਆਨੀ ਹੁੰਦੇ ਹਾਂ, ਬਾਕੀ ਸਮਾਂ ਅਸੀਂ ਆਮ ਸਧਾਰਨ ਜੀਵਨ ਗੁਜ਼ਾਰ ਰਹੇ ਹੁੰਦੇ ਹਾਂ। ਤੋ ਇਸ ਕਰਕੇ ਅਸੀਂ ਵਿਗਿਆਨੀ ਜਿਹੜੇ ਹੈਗੇ ਆ ਉਹਨਾਂ ਦੀਆਂ ਉਹਨਾਂ ਚੀਜ਼ਾਂ ਤੱਕ ਨਹੀਂ ਪਹੁੰਚ ਪਾਉਂਦੇ, ਅਦਰਵਾਈਜ਼ ਉਹ ਵੀ ਸਾਡੇ ਵਰਗੇ ਹੀ ਹੈ। ਤੇ ਜੇ ਵਿਦਿਆਰਥੀ ਨੂੰ ਇਸ ਚੀਜ਼ ਦੀ ਦਿਲਚਸਪੀ ਬਾਰੇ ਦੱਸਿਆ ਜਾਵੇ ਤਾਂ ਜਿਹੜਾ ਵਿਦਿਆਰਥੀ ਹੈ ਉਹ ਸਹਿਜੇ ਹੀ ਫਿਰ ਇੰਟਰਸਟ ਲੈਣ ਲੱਗ ਜਾਂਦਾ ਵੀ ਹਾਂ ਅੱਜ ਮੈਨੂੰ ਇੱਕ ਗੱਲ ਪਤਾ ਲੱਗੀ ਹੈ, ਕੱਲ ਇੱਕ ਹੋਊਗੀ ਫਿਰ ਇੱਕ ਹੋਰ। ਹੁਣ ਜਿਹੜਾ ਡੱਲ ਲੇਕ ਹੈ ਆਪਣੀ, ਹੈ ਨਾ, ਇਹਨਾਂ ਦਿਨਾਂ ਦੇ ਵਿੱਚ ਕਸ਼ਮੀਰ ਦੇ ਵਿੱਚ ਕਹਿੰਦੇ ਜੀ ਉਹ ਜੰਮ ਜਾਂਦੀ ਹੈ, ਤੇ ਉੱਥੇ ਇੱਕ ਵਾਰੀ ਉੱਥੋਂ ਦੇ ਮੁੱਖ ਮੰਤਰੀ ਜੀ ਨੇ ਉਹਦੇ ਉੱਤੇ ਜੀਪ ਵੀ ਚਲਾਈ।
1: ਹਾਂਜੀ,
0: ਤਾਂ ਹੁਣ ਉਹ ਝੀਲ ਹੈ, ਹੁਣ ਝੀਲ ਦੇ ਵਿੱਚ ਉਹਦਾ ਪਾਣੀ ਦਾ ਜੰਮ ਜਾਣਾ, ਬਰਫ਼ ਬਣ ਜਾਣਾ, ਹੈ ਨਾ, ਉਹ ਇੱਕ ਮਤਲਬ ਵੀ ਸਾਨੂੰ ਉਤੇਜਿਤ ਕਰਦਾ ਵੀ ਇਸਦਾ ਉੱਤਰ ਲੱਭਿਆ ਜਾਵੇ ਇਹ ਕਿਵੇਂ ਹੋ ਗਿਆ। ਤੇ ਜੇ ਉੱਪਰੋਂ ਜੰਮ ਗਿਆ ਹੋਇਆ ਤਾਂ ਕੀ ਜਿਹੜੇ ਥੱਲੇ ਮੱਛੀਆਂ ਮੁੱਛੀਆਂ ਜਾਂ ਹੋਰ ਜੀਵ ਜੰਤੂ ਹੈ ਉਹ ਸਾਰੇ ਮਰ ਗਏ ਹੋਣਗੇ, ਤੇ ਇਹ ਕਿੰਨਾ ਕੁ ਮੋਟਾ ਜੰਮਿਆ ਹੋਊਗਾ। ਤਾਂ ਇਹਨਾਂ ਚੀਜ਼ਾਂ ਦੇ ਉੱਤਰ ਲੱਭਣੇ ਆ ਜਿਹੜੇ ਉਹ ਫਿਰ ਦਿਲਚਸਪੀ ਪੈਦਾ ਕਰ ਦਿੰਦੇ ਆ, ਤੇ ਜਿਹੜੇ ਇੱਧਰ ਦਿਲਚਸਪੀ ਦੇ ਨਾਲ ਲੱਗ ਜਾਂਦੇ ਆ ਉਹਨਾਂ ਨੂੰ ਸਾਇੰਸ ਔਖੀ ਲੱਗਣ ਲੱਗ ਜਾਂਦੀ।
1: ਜੀ, ਇੱਕ ਬੜਾ ਹੀ ਦਿਲਚਸਪ ਸਵਾਲ ਜਿਹੜਾ ਹੈ, ਮੈਨੂੰ ਹੁਣ ਕਲਾਸ ਯਾਦ ਨਹੀਂ, ਅਸੀਂ 7ਵੀਂ 8ਵੀਂ ਜਾਂ 9ਵੀਂ ਚ ਪੜ੍ਹਿਆ, ਤੇ ਅਸੀਂ ਉਹ ਸਵਾਲ ਪੜ੍ਹ ਕੇ ਬੜਾ ਹੈਰਾਨ ਹੋਏ ਪ੍ਰੋਫੈਸਰ ਸਾਹਿਬ, ਡਾਕਟਰ ਸਾਹਿਬ, ਉਹ ਸਵਾਲ ਇਹ ਕਿ ਅੱਗ ਗਰਮ ਕਿਉਂ ਹੁੰਦੀ ਹੈ। ਹੁਣ ਅਸੀਂ ਬੜੇ ਹੈਰਾਨ ਹੋਏ ਵੀ ਆਹ ਵੀ ਕੋਈ ਸਵਾਲ ਹੋਇਆ ਵੀ ਅੱਗ ਗਰਮ ਕਿਉਂ ਹੁੰਦੀ ਹੈ।
0: ਬੜਾ ਹੀ ਲਾਜਵਾਬ ਕੁਸਚਨ ਪੁੱਛਿਆ, ਔਰ ਕਈਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੋਊਗੀ ਵੀ ਜਿਹੜੀ ਅੱਗ ਹੈ ਉਹ ਗਰਮ ਕਿਉਂ ਹੁੰਦੀ ਹੈ। ਕਈ ਕਹਿਣਗੇ ਵੀ ਅੱਗ ਦਾ ਜਿਹੜਾ ਹੈਗਾ ਸਰੂਪ ਹੀ ਇੱਦਾਂ ਦਾ ਵੀ ਉਹ ਗਰਮ ਹੋਊਗੀ, ਲੇਕਿਨ ਅੱਗ ਦੇ ਗਰਮ ਹੋਣ ਦਾ ਕਾਰਨ ਕੀ ਹੈ ਵੀ ਉਹ ਜਿਹੜਾ ਫਿਊਲ ਹੈ ਨਾ, ਕੋਈ ਵੀ ਫਿਊਲ ਹੈ ਜਿਹੜਾ, ਉਸਨੂੰ ਅਸੀਂ ਜਦੋਂ ਕੰਬਸਚਨ ਤੇ ਲੈ ਕੇ ਜਾਂਦੇ ਹਾਂ, ਕੰਬਸਚਨ ਦਾ ਮਤਲਬ ਹੋਇਆ ਕਰਦਾ ਵੀ ਆਕਸੀਜਨ ਦੀ ਪ੍ਰੈਜੈਂਸ, ਜਦੋਂ ਉਹ ਫਿਊਲ ਹੈ ਜਿਹੜਾ ਉਹਦੇ ਕਣ ਹੈ ਛੋਟੇ ਛੋਟੇ ਜੇ ਐਟਮ ਮੋਲੀਕੂਲ ਕਹਿ ਲਓ, ਹੈ ਨਾ, ਤੇ ਉਹ ਜਦੋਂ ਅੱਗ ਨੂੰ ਪਕੜਦੇ ਆ
1: ਜੀ,
0: ਤਾਂ ਅੱਗ ਨੂੰ ਕਿਸ ਤਰ੍ਹਾਂ ਪਕੜਦੇ ਆ ਉਹ, ਉਹਨਾਂ ਦੇ ਵਿਚਕਾਰ ਫ੍ਰਿਕਸ਼ਨ ਪੈਦਾ ਹੁੰਦੀ ਹੈ ਤੇ ਇੱਕ ਦੂਜੇ ਦੇ ਨਾਲ ਘਸਰ ਕੇ ਅੱਗੇ ਦੀ ਅੱਗੇ ਉਹਨਾਂ ਚ ਊਰਜਾ ਵਧਣੀ ਸ਼ੁਰੂ ਹੋ ਜਾਂਦੀ ਹੈ।
1: ਠੀਕ ਹੈ,
0: ਉਹ ਊਰਜਾ ਇਸ ਮਾਤਰਾ ਤੱਕ ਵੱਧ ਜਾਂਦੀ ਹੈ, ਜਿਵੇਂ ਇਸ ਦੀ ਇੱਕ ਸੌਖੀ ਜਿਹੀ ਉਦਾਹਰਨ ਹੈ ਸਾਡੇ ਕੋਲ, ਜਿਹੜੀਆਂ ਸਾਡੀਆਂ ਗੱਡੀਆਂ ਡੀਜ਼ਲ ਤੇ ਚੱਲਦੀਆਂ।
1: ਹਾਂਜੀ,
0: ਤਾਂ ਹੁਣ ਡੀਜ਼ਲ ਦੇ ਵਿੱਚ ਕੋਈ ਪਲੱਗ ਨਹੀਂ ਲੱਗਿਆ ਹੁੰਦਾ ਵੀ ਜਿੱਥੋਂ ਉਹਨੂੰ ਅੱਗ ਮਿਲਣੀ ਹੈ
1: ਜੀ।
0: ਡੀਜ਼ਲ ਦੇ ਵਿੱਚ ਕੀ ਹੈ ਵੀ ਡੀਜ਼ਲ ਨੂੰ ਕੰਪਰੈਸ ਕੀਤਾ ਜਾਂਦਾ, ਨਪੀੜਿਆ ਜਾਂਦਾ।
1: ਠੀਕ ਹੈ,
0: ਉਹ ਇਸ ਹੱਦ ਤੱਕ ਨਪੀੜਿਆ ਜਾਂਦਾ ਵੀ ਉਹਦੇ ਮੋਲੀਕੂਲ ਇੰਨੇ ਜ਼ਿਆਦਾ ਨੇੜੇ ਆ ਜਾਂਦੇ ਆ ਵੀ ਉਹ ਆਪਸ ਦੇ ਵਿੱਚ ਅੱਗ ਦਾ ਹੀ ਰੂਪ ਬਣ ਜਾਂਦੇ।
1: ਅੱਛਾ,
0: ਹੁਣ ਉਹ ਜਿਹੜੀ ਉਹਦੇ ਵਿੱਚੋਂ ਊਰਜਾ ਨਿਕਲਦੀ ਹੈ ਨਾ, ਉਹ ਊਰਜਾ ਕਿਸੇ ਵੀ ਚੀਜ਼ ਚੋਂ ਨਿਕਲੇ ਤਾਂ ਉੱਥੇ ਇਹ ਐਕਸੋਥਰਮਿਕ ਰਿਐਕਸ਼ਨ ਕਿਹਾ ਜਾਂਦਾ ਇਸ ਨੂੰ। ਐਕਸੋਥਰਮਿਕ ਰਿਐਕਸ਼ਨ ਹੁੰਦਾ ਜਿਸ ਚੋਂ ਊਰਜਾ ਨਿਕਲੇ, ਤੇ ਜਿਸ ਚ ਊਰਜਾ ਜਮ੍ਹਾਂ ਹੋ ਜਾਏ ਉਹਨੂੰ ਐਂਡੋਥਰਮਿਕ ਰਿਐਕਸ਼ਨ ਕਹਿੰਦੇ ਆ।
1: ਠੀਕ ਆ ਜੀ,
0: ਮਤਲਬ ਉਹ ਚ ਊਰਜਾ ਅਬਜ਼ੋਰਬ ਹੁੰਦੀ ਹੈ। ਤਾਂ ਹੁਣ ਇਹ ਦੋਹੇ ਤਰ੍ਹਾਂ ਦੀਆਂ ਅਸੀਂ ਇੱਕ ਸਹਿਜੀ ਪ੍ਰਯੋਗ ਦੇ ਨਾਲ ਕਰ ਸਕਦੇ ਹਾਂ, ਇੱਕ ਸਪਿਰਿਟ ਲੈ ਕੇ ਜਾਂ ਪੈਟਰੋਲ ਲੈ ਕੇ ਅਸੀਂ ਉਸਨੂੰ ਅੱਗ ਲਗਾਈਏ ਤਾਂ ਉੱਥੇ ਗਰਮੀ ਮਹਿਸੂਸ ਹੋਊਗੀ, ਲੇਕਿਨ ਅਸੀਂ ਇਸ ਨੂੰ ਇਕੱਲਾ ਹੱਥ ਤੇ ਲਗਾ ਦਈਏ, ਆਪਣੀ ਚਮੜੀ ਤੇ ਲਗਾ ਦਈਏ ਤਾਂ ਸਾਨੂੰ ਠੰਡਕ ਮਹਿਸੂਸ ਹੋਊਗੀ
1: ਜੀ।
0: ਤਾਂ ਉਹ ਜਿਹੜਾ ਮਟੀਰੀਅਲ ਹੈ ਨਾ ਜੀ, ਉਹ ਮਟੀਰੀਅਲ ਹੈ ਜਿਹੜਾ ਅਬਜ਼ੋਰਬ ਕਰਨ ਲੱਗ ਗਿਆ, ਅਬਜ਼ੋਰਬ ਕਰਨ ਦੇ ਨਾਲ ਆਲਾ ਦੁਆਲਾ ਠੰਡਾ ਸੀ, ਉਹ ਠੰਡਕ ਮਹਿਸੂਸ ਹੋਣ ਲੱਗ ਗਈ, ਪਰ ਜਿੱਥੇ ਅਸੀਂ ਉਸਨੂੰ ਇਗਨਾਈਟ ਕੀਤਾ,
1: ਹਾਂਜੀ,
0: ਇਗਨਾਈਟ ਕਰਨ ਦੇ ਨਾਲ ਉਸ ਦੇ ਵਿੱਚ ਊਰਜਾ ਪੈਦਾ ਹੋ ਗਈ ਹੈ। ਉਹ ਜਿਹੜੀ ਊਰਜਾ ਹੈ, ਮਤਲਬ ਪੈਦਾ ਹੋ ਗਈ, ਕਿੱਥੋਂ ਪੈਦਾ ਹੋ ਗਈ, ਊਰਜਾ ਨੂੰ ਅਸੀਂ ਪੈਦਾ ਨਹੀਂ ਕਰ ਸਕਦੇ ਹਾਂ, ਟਰਾਂਸਫਾਰਮ ਹੁੰਦੀ ਹੈ ਐਕਚੁਅਲ ਦੇ ਵਿੱਚ ਊਰਜਾ। ਉਹ ਊਰਜਾ ਜਿਹੜੀ ਹੈ ਉਹਨਾਂ ਦੇ ਆਪਸੀ ਇੱਕ ਦੂਜੇ ਦੇ ਨੇੜੇ ਆਉਣ ਦੇ ਨਾਲ ਉਹ ਊਰਜਾ ਉਹਦੇ ਵਿੱਚੋਂ ਨਿਕਲਦੀ ਹੈ। ਜਦੋਂ ਕਿਤੇ ਊਰਜਾ ਨਿਕਲੂਗੀ ਤਾਂ ਉਹ ਸਾਨੂੰ ਗਰਮ ਹੀ ਮਹਿਸੂਸ ਹੋਊਗੀ। ਇਸ ਕਰਕੇ ਇਹ ਊਰਜਾ ਦਾ ਇੱਕ ਰੂਪ ਹੈ, ਅੱਗ ਹੈ ਜਿਹੜੀ ਸਾਡੇ ਕੋਲ। ਇਸ ਲਈ ਜਿੱਥੇ ਵੀ ਅੱਗ ਹੋਊਗੀ ਉਹ ਊਰਜਾ ਦਾ ਇੱਕ ਮਤਲਬ ਵੀ ਅੱਪਰ ਸਾਈਡ ਹੈ,
1: ਤੇ
0: ਜਿਹੜੀ ਠੰਡਕ ਹੈ ਉਹ ਊਰਜਾ ਦਾ ਲੋਅਰ ਸਾਈਡ ਹੈ
1: ਜੀ। ਊਰਜਾ ਦੀ ਚਰਮ ਸੀਮਾ ਅੱਗ ਹੈ ਤੇ ਊਰਜਾ ਦੀ ਜਿਹੜੀ ਕਮੀ ਹੈ ਉਹ ਠੰਡਕ ਹੈ। ਡਾਕਟਰ ਸਾਹਿਬ, ਪਿੱਛੇ ਜਿਹੇ ਮਾਨਯੋਗ ਸਾਡੇ ਜੋ ਰੱਖਿਆ ਮੰਤਰੀ ਨੇ, ਉਹਨਾਂ ਨੇ ਇੱਕ ਸਮੁੰਦਰੀ ਵੈਸਲ ਜਿਹੜਾ ਹੈ, ਇੱਕ ਬੇੜਾ ਜਿਹੜਾ ਹੈ, ਉਹ ਭਾਰਤੀ ਜਲ ਸੈਨਾ ਦੇ ਵਿੱਚ ਸ਼ਾਮਿਲ ਕਰ ਦਿੱਤਾ। ਸਮੁੰਦਰ ਪ੍ਰਤਾਪ ਹੈ ਉਹ ਇੱਕ ਅਜਿਹਾ ਵੈਸਲ ਹੈ ਜਿਹੜਾ ਕਿ ਸਮੁੰਦਰ ਦੇ ਪਾਣੀਆਂ ਚੋਂ ਪੈਟਰੋਲ ਜਿਹੜਾ ਹੈ, ਪੈਟਰੋਲੀਅਮ ਨਿਕਲਦਾ ਹੈ, ਉਸ ਨੂੰ ਅੱਡ ਕਰੇਗਾ। ਤੇ ਸਵਾਲ ਸਾਨੂੰ ਇਹ ਨਹੀਂ ਸਮਝ ਆਉਂਦਾ

0: ਵੀ ਸਮੁੰਦਰ ਤਾਂ ਪਾਣੀ ਹੋਈ ਆ, ਤੇ ਸਮੁੰਦਰ ਦੇ ਵਿੱਚ ਪੈਟਰੋਲੀਅਮ ਤੇ ਆਹ ਕਾਲਾ ਤੇਲ, ਕੱਚਾ ਤੇਲ, ਇਹ ਕਿਵੇਂ ਆ ਜਾਂਦਾ ਹੈ ਥੱਲੇ, ਕਿਵੇਂ ਬਣਿਆ ਇਹ, ਤੇ ਉਹ ਫਿਰ ਕਿਵੇਂ ਫੈਲ ਜਾਂਦਾ ਹੈ, ਉਹਨੂੰ ਅੱਗ ਅੱਡ ਕਰਨ ਦੀ ਕੀ ਲੋੜ ਹੈ, ਇਹ ਨੀ ਸਾਨੂੰ ਸਮਝ ਆਇਆ, ਇਹ ਸਮਝਾਓ ਜੀ।
1: ਵਾਹ ਜੀ ਵਾਹ, ਕਿਆ ਬਾਤ ਹੈ, ਬੜਾ ਮਜ਼ਾ ਆ ਰਿਹਾ ਮਨਦੀਪ ਜੀ ਤੁਹਾਡੇ ਨਾਲ ਗੱਲਾਂ ਕਰਕੇ। ਵੀ ਜਿਹੜੀ ਸਾਡੇ ਕੋਲ ਇਕਵੈਟਿਕ ਲਾਈਫ ਹੈ ਨਾ ਜੀ,
0: ਜੀ
1: ਉਹ ਦੇਖੋ ਇਹ 42 ਲੱਖ ਜੀਵ ਜਲਮੇ ਹੁੰਦੇ
0: ਜੀ,
1: ਬੀਠਲ ਪਹਿਲਾਂ ਕਾਇ ਕਰੋ, ਵੀ 42 ਲੱਖ ਜੀਵ ਜੰਤੂ ਹੈ ਜਿਹੜੇ ਉਹ ਪਾਣੀ ਦੇ ਵਿੱਚ ਦਰਸਾਏ ਗਏ ਹੈ, ਔਰ ਉਹਨਾਂ ਦੀਆਂ ਖੋਜਾਂ ਜਾ ਰਹੀਆਂ
0: ਜੀ।
1: ਟੋਟਲ 84 ਲੱਖ ਦੀ ਅਸੀਂ ਗੱਲ ਕਰਦੇ ਹਾਂ ਤੇ 42 ਲੱਖ ਜਿਹੜੇ ਹੈ ਉਹ ਸਾਡੀ ਧਰਤੀ ਤੇ, ਔਰ 42 ਲੱਖ ਪਾਣੀ ਦੇ ਵਿੱਚ ਹੈ
0: ਜੀ।
1: ਤੇ ਉਸ ਦੇ ਵਿੱਚੋਂ ਇਹ ਜਿਹੜੇ 42 ਲੱਖ ਜੀਵ ਜੰਤੂ ਹੈ ਨਾ ਜੀ, ਬੜੀ ਵੱਡੀ ਇਹ ਮਤਲਬ ਇੱਕ ਲਾਈਫ ਹੈ ਪਾਣੀ ਦੇ ਵਿੱਚ।
0: ਹਾਂਜੀ,
1: ਹੁਣ ਉਹ ਜਿਹੜੇ ਜੀਵ ਜੰਤੂ ਹੈ ਉਹਨਾਂ ਦੇ ਜਿਹੜੀ ਸਰੀਰ ਦੀ ਬਣਤਰ ਹੈ, ਉਹਨਾਂ ਦੇ ਵਿੱਚ ਜਿਹੜੀ ਵੀ ਚਰਬੀ ਹੈ,
0: ਠੀਕ ਹੈ,
1: ਉਹ ਚਰਬੀ ਹੈ ਜਿਹੜਾ ਤੇਲ ਦਾ ਰੂਪ ਧਾਰਨ ਕਰਦੀ, ਤੇ ਉਹ ਜੀਵ ਜੰਤੂ ਹੈ ਇੱਕ ਦੂਜੇ ਨੂੰ ਉੱਥੇ ਖਾਈ ਜਾਂਦੇ।
0: ਅੱਛਾ,
1: ਕੁਛ ਜੰਤੂ ਇਹ ਜਿਹੜੇ ਇੱਕ ਦੂਜੇ ਨੂੰ ਖਾ ਲੈਂਦੇ, ਕੁਛ ਜੰਤੂ ਹੈ ਜਿਹੜੇ ਵੱਡੇ ਵੱਡੇ ਵੇਲ ਮੱਛੀਆਂ ਕਿੰਨੇ ਕਿੰਨੇ ਕਿਲੋਮੀਟਰ ਦੀਆਂ, ਉਹ ਜਦੋਂ ਖਤਮ ਹੋ ਜਾਂਦੀਆਂ ਤਾਂ ਉਹ ਦੱਬ ਜਾਂਦੀਆਂ ਥੱਲੇ, ਕਿਉਂਕਿ ਸਮੁੰਦਰਾਂ ਦੇ ਵਿੱਚ ਮਿੱਟੀ, ਗਾਰਾ, ਰੇਤਾ, ਉਹ ਉਹਨਾਂ ਦੇ ਉੱਤੇ ਉੱਤੇ ਉੱਤੇ ਉੱਤੇ ਉਹ ਦੱਬਣ ਦੇ ਕਰਕੇ ਕਈ ਸਾਲਾਂ ਦੇ ਬਾਅਦ ਫਿਰ ਉਹਨਾਂ ਦੀ ਚਰਬੀ ਹੈ ਜਿਹੜੀ ਹੌਲੀ ਹੌਲੀ ਹੌਲੀ ਗਲਦੀ ਗਲਦੀ ਉਹ ਚਰਬੀ ਤੇਲ ਦਾ ਰੂਪ ਧਾਰਨ ਕਰ ਜਾਂਦੀ, ਤੇ ਉਸ ਨੂੰ ਅਸੀਂ ਕੱਚੇ ਤੇਲ ਦਾ ਨਾਮ ਦਿੱਤਾ। ਮਤਲਬ ਇਹ ਕੋਈ ਪ੍ਰੋਸੈਸ ਇਹ ਨਹੀਂ ਹੈ ਵੀ ਅੱਜ ਮੈਂ ਕਿਸੇ ਨੂੰ ਦੱਬਿਆ ਤੇ ਕੱਲ ਨੂੰ ਮੈਂ ਤੇਲ ਕੱਢ ਲੂੰਗਾ, ਨਹੀਂ, ਹਜ਼ਾਰਾਂ ਸਾਲਾਂ ਦੇ ਬਾਅਦ ਇਹ ਹੈ ਨਾ, ਲੱਖਾਂ ਸਾਲਾਂ ਦੇ ਬਾਅਦ ਇਹ ਜਿਹੜੀ ਜੀਵਨ ਜਿਹੜਾ ਹੈ ਪਾਣੀ ਦੇ ਹੇਠਾਂ ਦੱਬ ਗਿਆ ਸੀਗਾ, ਉਸ ਤੋਂ ਜਿਹੜਾ ਹੈ ਇਹ ਚਰਬੀ ਤੋਂ ਕਨਵਰਟ ਹੋ ਕੇ ਜਿਹੜਾ ਤੇਲ ਹੈ ਉਹ ਸਾਡੇ ਕੋਲ ਪ੍ਰਾਪਤ ਹੁੰਦਾ। ਜਿਵੇਂ ਅਸੀਂ ਕਹਿ ਦਿੰਦੇ ਜੀ ਆਪਣੇ ਇੱਥੇ ਰਾ ਮਟੀਰੀਅਲ ਧਰਤੀ ਦੇ ਉੱਤੇ ਦੀ ਗੱਲ ਕਰੀਏ, ਬਦਾਮਾਂ ਚੋਂ ਤੇਲ ਕੱਢ ਲਿਆ ਹੈ ਨਾ, ਸਰੋਂ ਚੋਂ ਤੇਲ ਕੱਢ ਲਿਆ, ਇਸੇ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਹੈਗੀ ਹੈ ਉਹ ਐਕਵੈਟਿਕ ਲਾਈਫ ਦੇ ਵਿੱਚ ਤੇਲ ਜਿਹੜਾ ਹੈ ਉਹ ਉੱਥੇ ਬਣਦਾ ਰਹਿੰਦਾ, ਤੇ ਉਹ ਬਣਨ ਤੋਂ ਬਾਅਦ ਉਹ ਕੱਚਾ ਤੇਲ ਹੈ ਜਿਹੜਾ, ਇਸ ਲਈ ਕਿਹਾ ਜਾਂਦਾ ਕਿ ਉਸ ਨੂੰ ਅਸੀਂ ਫਿਰ ਸਾਇੰਟਿਫਿਕ ਵੇ ਦੇ ਵਿੱਚ ਰਿਫਾਈਨਡ ਕਰਦੇ ਹਾਂ। ਉਸ ਕੱਚੇ ਤੇਲ ਨੂੰ ਰਿਫਾਈਨ ਕਰਕੇ ਫਿਰ ਉਹਦੇ ਚੋਂ 8 ਚੀਜ਼ਾਂ ਨਿਕਲਦੀਆਂ ਸਾਡੇ ਕੋਲ, ਜਿਹਦੇ ਵਿੱਚੋਂ ਪੈਟਰੋਲੀਅਮ ਜਿਹੜੀ ਗੈਸ ਹੈ, ਮੋਮ ਹੈ, ਇਹ ਸਾਰੀਆਂ ਚੀਜ਼ਾਂ ਮਤਲਬ ਜੈਲੀ ਹੈ
0: ਜੀ,
1: ਫਿਰ ਐਸਫਾਲਟ ਹੈ, ਇਹ ਸਾਰੀਆਂ ਚੀਜ਼ਾਂ ਉੱਥੋਂ ਕੱਢੀਆਂ ਜਾਂਦੀਆਂ।
0: ਲਓ ਜੀ, ਤੁਸੀਂ ਤਾਂ ਸਾਨੂੰ ਹੈਰਾਨ ਕਰ ਦਿੱਤਾ ਸਰ, ਤੇ ਅਸੀਂ ਹੁਣ ਇਹ ਵੀ ਜਾਣਨਾ ਚਾਹਾਂਗੇ ਤਾਂ ਥੱਲੇ ਧਰਤੀ ਤੇ ਜਦੋਂ ਜੀਵ ਜਿਹੜੇ ਆ ਦੱਬ ਕੇ ਮਰ ਜਾਂਦੇ ਆ ਤੇ ਬਹੁਤ ਸਮੇਂ ਬਾਅਦ ਉਹ ਉੱਥੇ, ਤੁਸੀਂ ਕਿਹਾ ਵੀ ਉਹ ਹੁਣ ਉੱਥੇ ਪੈਟਰੋਲ ਬਣ ਗਏ ਜਾਂ ਕੱਚਾ ਤੇਲ ਬਣ ਗਏ,
1: ਕੱਚਾ ਤੇਲ,
0: ਤੇ ਧਰਤੀ ਦੇ ਉੱਤੇ ਜਦੋਂ ਜੀਵ ਵੱਡੇ ਮਰ ਜਾਂਦੇ ਆ ਤਾਂ ਫਿਰ ਐਂ ਕਿਹਾ ਜਾਂਦਾ ਉਹ ਜੀਵਾਸ਼ਮ ਇੰਧਨ ਬਣ ਜਾਂਦਾ, ਕੋਲਾ ਬਣ ਜਾਂਦਾ, ਉਹ ਕਿਵੇਂ ਕੋਲਾ ਕਿਵੇਂ ਬਣ ਜਾਂਦੇ ਆ ਮਰੇ ਹੋਏ ਜੀਵ ਜੰਤੂ ਜੀ?
1: ਦੇਖੋ ਜਿਹੜਾ ਕੋਲਾ ਬਣਦਾ ਨਾ ਉਹ ਵੀ ਧਰਤੀ ਦੇ ਹੇਠਾਂ ਦੱਬਣ ਨਾਲ ਹੀ ਬਣਦਾ, ਜਦੋਂ ਆਹ ਸਾਡੇ ਦਰਖਤ ਵਗੈਰਾ ਜਾਂ ਹੋਰ ਭੂਚਾਲ ਆ ਗਏ, ਕਿਤੇ ਬਿਲਡਿੰਗਾਂ ਦੱਬ ਗਈਆਂ, ਵਿੱਚੇ ਬੰਦੇ ਦੱਬ ਗਏ, ਹੈ ਨਾ, ਵਿੱਚੇ ਇਹ ਸਾਰਾ ਕੁਛ ਦੱਬਿਆ ਰਹਿ ਗਿਆ, ਮਲਬਾ ਉਸਨੂੰ ਕੱਢ ਨਹੀਂ ਪਾਏ ਅਸੀਂ, ਹੈ ਨਾ, ਤਾਂ ਉਹ ਸਾਰਾ ਕੁਛ ਕਰੋੜਾਂ ਸਾਲਾਂ ਬਾਅਦ, ਲੱਖਾਂ ਸਾਲਾਂ ਬਾਅਦ ਫਿਰ ਅਸੀਂ ਕਹੀਏ ਵੀ ਉਹ ਜਿਹੜਾ ਹੈ, ਕਿਉਂਕਿ ਜੇ ਸਾਡਾ ਕਿਤੇ ਵੀ ਇੱਥੇ ਧਰਤੀ ਦੇ ਉੱਤੇ ਕੋਈ ਵੀ ਚੀਜ਼ ਬਾਲਦੇ ਆ ਨਾ, ਤਾਂ ਉਹਨੂੰ ਬਾਲਣ ਦੇ ਨਾਲ ਉਸ ਤੇ ਰੰਗਤ ਹੈ ਜਿਹੜੀ ਕਾਲਸ ਦੀ ਆਊਗੀ
0: ਜੀ,
1: ਕਾਲੀ ਹੋਊਗੀ ਉਹ ਚੀਜ਼, ਚਾਹੇ ਤੁਸੀਂ ਚੀਨੀ ਬਾਲ ਕੇ ਦੇਖ ਲਓ, ਚਾਹੇ ਆਟਾ ਬਾਲ ਕੇ ਦੇਖ ਲਓ, ਭੁੰਨ ਕੇ ਦੇਖ ਲਓ, ਬਰਾਊਨ ਹੋਊਗਾ ਫਿਰ ਕਾਲਾ ਹੋ ਜੂਗਾ,
0: ਠੀਕ ਹੈ ਜੀ,
1: ਇਸ ਤਰ੍ਹਾਂ ਹੀ ਤੜਕਾ ਸੜ ਗਿਆ ਸਾਡਾ ਕਾਲਾ ਹੋ ਜੂਗਾ।
0: ਹਾਂਜੀ,
1: ਹੁਣ ਉਹ ਜਿਹੜਾ ਕਾਲਾ ਰੰਗ ਹੈ ਉਹ ਕਾਰਬਨ ਦਾ
0: ਜੀ,
1: ਉਹ ਕਾਰਬਨ ਹੀ, ਕੋਲਾ ਵੀ ਕਾਰਬਨ ਦਾ ਇੱਕ ਰੂਪ ਹੈ, ਤਾਂ ਕਾਰਬਨ ਦੇ ਜਿਹੜੇ ਹੈ ਨਾ ਜੀ, ਮੈਂ ਕਹਿੰਦਾ ਹੁੰਦਾ ਵੀ ਕਾਰਬਨ ਦੇ ਅਲੱਗ ਅਲੱਗ ਤਰ੍ਹਾਂ ਦੇ ਨਾਲ, ਐਂ ਕਹਿ ਲਈਏ ਵੀ ਸੰਤਾਨ ਦੇ ਰੂਪ ਦੇ ਵਿੱਚ ਮੁੰਡੇ ਹੈ
0: ਜੀ,
1: ਇੱਕ ਉਹਨਾਂ ਦਾ ਕੋਲਾ ਮੁੰਡਾ ਹੈ, ਇੱਕ ਉਹਨਾਂ ਦਾ ਜਿਹੜਾ ਹੀਰਾ ਮੁੰਡਾ ਹੈ।
0: ਅੱਛਾ ਜੀ,
1: ਹੀਰਾ ਵੀ ਕੋਇਲੇ ਦਾ ਹੀ ਰੂਪ ਹੈ
0: ਜੀ,
1: ਇੱਕ ਸੁਧਰਿਆ ਹੋਇਆ ਰੂਪ ਹੈ।
0: ਅੱਛਾ,
1: ਹੈ ਨਾ, ਤੇ ਇਸ ਤਰ੍ਹਾਂ ਹੀ ਜੇ ਅਸੀਂ ਕੋਲੇ ਨੂੰ ਅੱਗ ਚ ਪਾ ਦਿੰਦੇ ਹਾਂ ਤਾਂ ਉਹਦੇ ਵਿੱਚ ਸਾਡੇ ਕੋਲ ਕੀ ਪ੍ਰਾਪਤ ਹੁੰਦਾ, ਕਿਉਂਕਿ ਕੋਲਾ ਜਿਹੜਾ ਹੈਗਾ ਇਹ ਲੱਕੜੀ ਤੋਂ ਬਣਨ ਹੋਇਆ ਹੋਣ ਕਰਕੇ ਉਹਦੇ ਵਿੱਚ ਸਵਾਹ ਵੀ ਬਣ ਜਾਂਦੀ ਹੈ, ਪਰ ਜਿਹੜਾ ਡਾਇਮੰਡ ਹੈ ਉਹ ਸੁਧਰਿਆ ਰੂਪ ਹੋਣ ਕਰਕੇ ਉਸਦੀ ਜਦੋਂ ਅਸੀਂ ਬਣਤਰ ਪੜਾਉਂਦੇ ਹਾਂ ਤਾਂ ਉਸ ਤੋਂ ਸਾਨੂੰ ਪਤਾ ਲੱਗਦਾ ਹੈ ਵੀ ਇਹਦੇ ਵਿੱਚ ਤਾਂ ਸਵਾਹ ਵੀ ਨਹੀਂ ਬਣਦੀ।
0: ਅੱਛਾ ਜੀ,
1: ਸਾਰੀ ਦੀ ਸਾਰੀ ਕਾਰਬਨ ਡਾਈਆਕਸਾਈਡ ਚ ਪਰਿਵਰਤਿਤ ਹੋ ਜਾਂਦਾ
0: ਜੀ,
1: ਜਿਹੜਾ ਡਾਇਮੰਡ ਹੈ
0: ਜੀ,
1: ਉਹ ਕੋਇਲਾ ਜਿਹੜਾ ਹੈਗਾ ਉਹ ਸਾਡੇ ਕੋਲ ਪੈਦਾ ਕਰਦਾ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ। ਹੁਣ ਕਾਰਬਨ ਡਾਈਆਕਸਾਈਡ ਤਾਂ ਪੈਦਾ ਹੁੰਦੀ ਹੈ ਜੇ ਕਿਤੇ ਆਕਸੀਜਨ ਦੀ ਮਾਤਰਾ ਪ੍ਰਾਪਤ ਰੂਪ ਦੇ ਵਿੱਚ ਉਹਨੂੰ ਮਿਲੀ ਜਾਵੇ ਜਿੰਨੀ ਲੋੜ ਹੈ, ਜੇ ਘੱਟ ਮਾਤਰਾ ਚ ਮਿਲੇ ਤਾਂ ਕਾਰਬਨ ਮੋਨ। ਇਸੇ ਲਈ ਕਿਹਾ ਜਾਂਦਾ ਸੀਗਾ ਵੀ ਘਰ ਦੇ ਅੰਦਰ ਸਰਦੀਆਂ ਦੇ ਵਿੱਚ ਜੇ ਤੁਸੀਂ ਅੰਗੀਠੀਆਂ ਬਾਲ ਕੇ ਰੱਖੋਗੇ ਨਾ,
0: ਹਾਂਜੀ ਹਾਂ,
1: ਤਾਂ ਸਾਰੇ ਦਰਵਾਜ਼ੇ ਬੰਦ ਨਾ ਕਰੋ,
0: ਬਿਲਕੁਲ
1: ਖੁੱਲੇ ਰਹਿਣ ਦਿਓ। ਉਹਦਾ ਕਾਰਨ ਕੀ ਸੀਗਾ ਵੀ ਅੰਦਰਲੀ ਕਮਰੇ ਦੀ ਆਕਸੀਜਨ ਅਸੀਂ ਕੰਜ਼ਿਊਮ ਕਰ ਲਈ, ਬਾਹਰੋਂ ਅਸੀਂ ਆਣ ਨਹੀਂ ਦਿੱਤੀ, ਅੰਦਰ ਆਕਸੀਜਨ ਦੀ ਮਾਤਰਾ ਘੱਟ ਗਈ, ਆਕਸੀਜਨ ਦੀ ਮਾਤਰਾ ਘਟਣ ਦੇ ਨਾਲ ਉਹ ਕਾਰਬਨ ਮੋਨੋਆਕਸਾਈਡ ਬਣ ਗਈ, ਤੇ ਕਾਰਬਨ ਮੋਨੋਆਕਸਾਈਡ ਹੈ ਜਿਹੜੀ 200 ਗੁਣਾ ਜ਼ਿਆਦਾ ਹਾਨੀਕਾਰਕ ਹੈ ਕਾਰਬਨ ਡਾਈਆਕਸਾਈਡ ਨਾਲੋਂ, ਤੇ ਇੱਕਦਮ ਜਾ ਕੇ ਦਿਮਾਗ ਨੂੰ ਕੈਪਚਰ ਕਰਦੀ ਹੈ,
0: ਠੀਕ ਹੈ,
1: ਤੇ ਆਕਸੀਜਨ ਪਹੁੰਚਦੀ ਨਹੀਂ ਹੈ ਜਿਸ ਲਈ ਸਾਡਾ ਬ੍ਰੇਨ ਡੈਡ ਹੋ ਜਾਂਦਾ।

0: ਤੇ ਸਾਨੂੰ ਥੋੜੀ ਦੇਰ ਬਾਅਦ ਮੌਤ ਦੇ ਸਿਗਨਲ ਆਣੇ ਸ਼ੁਰੂ ਹੋ
1: ਤੋ
0: ਜਾਂਦੇ।
1: ਇਸ ਗੱਲ ਦਾ ਵੀ ਅਸੀਂ ਖਿਆਲ ਰੱਖਾਂਗੇ ਪ੍ਰੋਫੈਸਰ ਸਾਹਿਬ, ਅਸੀਂ ਕਦੇ ਵੀ ਅੰਗੀਠੀ ਜਗਾ ਕੇ ਤੇ ਕਮਰੇ ਬੰਦ ਨਹੀਂ ਕਰਾਂਗੇ। ਪਰ ਤੁਸੀਂ ਕਿਹਾ ਕਿ ਕਾਰਬਨ ਜਿਹੜੇ ਆ ਇਹ ਦੋਨੇ ਭਰਾ ਭਰਾਈ ਹੈ, ਕੋਲਾ ਤੇ ਹੀਰਾ, ਪਰ ਕੋਲਾ ਤਾਂ ਥੋੜਾ ਮਾਰੇ ਤੇ ਟੁੱਟ ਜਾਂਦਾ ਹੈ, ਕਾਰਬਨ ਕਹਿੰਦੇ ਆ ਵੀ ਸਖਤ, ਹੀਰਾ ਬੜਾ ਸਖਤ ਹੁੰਦਾ, ਹੀਰਾ ਟੁੱਟਦਾ ਨਹੀਂ, ਫਿਰ ਦੋਨੇ ਭਰਾਵਾਂ 'ਚ ਇੰਨਾ ਫਰਕ ਕਿਵੇਂ ਜੀ?
0: ਦੇਖੋ ਹੁਣ ਇਹਦੇ ਅੱਗੇ ਚੱਲੀ ਆਪਾਂ, ਬਹੁਤ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਾਂ ਕਰਕੇ।
1: ਸਾਨੂੰ
0: ਵੀ ਕਾਰਬਨ ਦਾ ਜਿਹੜੀ ਹੈ ਨਾ ਜੀ, ਇਹਦੀ ਵੈਲੈਂਸੀ ਕਹਿੰਦੇ ਆ ਵੀ ਇਹਦੇ ਨਾਲ ਚਾਰ ਚੀਜ਼ਾਂ ਜੁੜ ਸਕਦੀਆਂ।
1: ਠੀਕ ਆ ਜੀ।
0: ਹੁਣ ਕਾਰਬਨ ਦੇ ਨਾਲ ਜਦੋਂ ਬੌਂਡ ਬਣਦਾ, ਇਹਨੂੰ ਅਸੀਂ ਬੌਂਡ ਕਹਿੰਦੇ ਹਾਂ ਆਪਣੀ ਸਾਇੰਸ ਦੀ ਭਾਸ਼ਾ ਦੇ ਵਿੱਚ, ਬੰਧਨ, ਪੰਜਾਬੀ 'ਚ ਬੰਧਨ ਕਹਿ ਲਈਏ, ਹੈ ਨਾ
1: ਜੀ।
0: ਤਾਂ ਉਹ ਜਿਹੜਾ ਬੌਂਡ ਬਣਦਾ ਉਹਦੇ 'ਚ ਕਾਰਬਨ ਦੇ ਨਾਲ ਚਾਰ ਚੀਜ਼ਾਂ ਜੁੜ ਸਕਦੀਆਂ, ਚਾਹੇ ਉੱਥੇ ਹਾਈਡਰੋਜਨ ਲੱਗ ਜਾਏ, ਚਾਹੇ ਆਕਸੀਜਨ ਲੱਗ ਜਾਏ, ਚਾਹੇ ਕੋਈ ਹਾਈਡਰੋਕਸਲ ਗਰੁੱਪ ਲੱਗ ਜਾਏ, ਉਹ ਅਸੀਂ ਪੜ੍ਹਾਉਂਦੇ ਹਾਂ ਔਰਗੈਨਿਕ ਕੈਮਿਸਟਰੀ ਦੇ ਵਿੱਚ।
1: ਠੀਕ ਆ।
0: ਮੈਥ, ਐਥ, ਪ੍ਰੋਪ, ਬਿਊਟ, ਹੈ ਸਾਰੇ, ਫਿਰ ਏਨ, ਈਨ, ਆਈਨ, ਇਹ ਸਾਰੇ ਇੱਥੇ ਅਸੀਂ ਪੜ੍ਹਾਉਂਦੇ ਹਾਂ ਔਰਗੈਨਿਕ ਕੈਮਿਸਟਰੀ ਦੇ ਵਿੱਚ।
1: ਸੁਣੇ ਹੋਏ
0: ਹੁਣ ਉਹਦੇ ਵਿੱਚ, ਹੁਣ ਉਹਦੇ ਵਿੱਚ ਕੀ ਹੈ ਵੀ ਜਿਹੜਾ ਤਾਂ ਇਹਦਾ ਰੂਪ ਹੈਗਾ ਕੋਇਲੇ ਵਾਲਾ,
1: ਹਾਂਜੀ,
0: ਉਹਦੇ ਚ ਇੱਕ ਦੇ ਨਾਲ ਜਿਹੜੇ ਚਾਰੇ ਜੁੜ ਜਾਂਦੇ ਆ, ਜਿਹੜਾ ਡਾਇਮੰਡ ਵਾਲਾ ਹੈਗਾ ਉਹ ਇੱਕ ਦੇ ਨਾਲ ਤਿੰਨ ਜੁੜਦੇ ਆ, ਇੱਕ ਖਾਲੀ ਰਹਿ ਜਾਂਦਾ
1: ਜੀ,
0: ਤੇ ਜਿਹੜਾ ਕਿ ਉਸਨੂੰ ਮਦਦ ਕਰਦਾ ਹੈ ਵੀ ਉਸਨੂੰ ਸਟਰੋਂਗ ਬਣਾਉਣ ਦੇ ਵਿੱਚ
1: ਜੀ।
0: ਤੇ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਹੈਗਾ ਵਰਤਾਰਾ ਉੱਥੇ ਵਾਪਰਦਾ।
1: ਠੀਕ ਆ।
0: ਤੇ ਉਹਦੇ ਵਿੱਚ ਉਹ ਚਾਰੇ ਪੂਰੇ ਹੋ ਗਏ, ਉਹਦੇ ਚ ਇੱਕ ਖਾਲੀ ਰਹਿ ਗਿਆ, ਜਿਹੜਾ ਖਾਲੀ ਹੈ ਉਹ ਫਿਰ ਉਸਨੂੰ ਜਿਹੜਾ ਹੈਗਾ ਉਹ ਕੰਡਕਟਰ ਵੀ ਬਣਾ ਦਿੰਦਾ ਜੀ,
1: ਕੰਡਕਟਰ ਵੀ ਬਣਾ ਦਿੰਦਾ, ਬਿਲਕੁਲ ਜੀ। ਤੇ ਇੱਕ ਸਰ ਤੁਸੀਂ ਕਾਰਬਨ ਦੀ ਗੱਲ ਕੀਤੀ ਹੈ, ਸਾਨੂੰ ਇਹ ਵੀ ਦੱਸੋ ਵੀ ਕਾਰਬਨ ਡੇਟਿੰਗ ਇੱਕ ਜਿਹੜੀ ਤਕਨੀਕ ਹੁੰਦੀ ਹੈ ਜਿਸ ਤੋਂ ਪਤਾ ਲੱਗ ਜਾਂਦਾ ਵੀ ਕੋਈ ਚੀਜ਼ ਕਿੰਨੀ ਪੁਰਾਣੀ ਹੈ, ਉਹ ਕਿਵੇਂ ਕੰਮ ਕਰਦੀ ਹੈ, ਇਹ ਕਿਸ ਤਰ੍ਹਾਂ ਦੀ ਤਕਨੀਕ ਹੋਈ ਕਾਰਬਨ ਡੇਟਿੰਗ ਵਾਲੀ?
0: ਹਾਂ, ਜਿਹੜਾ ਜਿਹੜਾ ਕਾਰਬਨ ਡੇਟਿੰਗ ਹੈ ਨਾ ਜੀ, ਉਸ ਦੇ ਵਿੱਚ ਅਸੀਂ ਇਹ ਪਤਾ ਲਗਾਉਂਦੇ ਹਾਂ, ਦੇਖੋ ਇੱਕ ਯੂਰੇਨੀਅਮ ਸਾਡੇ ਕੋਲ ਰੇਡੀਓ ਐਕਟਿਵ ਸਬਸਟਾਂਸ ਹੈ, ਇੱਕ ਕਾਰਬਨ 14।
1: ਅੱਛਾ,
0: ਵੈਸੇ ਕਾਰਬਨ ਦਾ ਨੰਬਰ ਹੈ 12।
1: ਠੀਕ ਹੈ ਜੀ।
0: ਇੱਕ ਕਾਰਬਨ 14 ਇਹ ਵੀ ਸਾਡੇ ਕੋਲ ਰੇਡੀਓ ਐਕਟਿਵ ਸਬਸਟਾਂਸ ਮੰਨਿਆ ਜਾਂਦਾ
1: ਜੀ।
0: ਤਾਂ ਹੁਣ ਜਦੋਂ ਸਾਨੂੰ ਇਹ ਦੇਖਣਾ ਹੁੰਦਾ ਵੀ ਕਿਸੇ ਚੀਜ਼ ਦੇ ਵਿੱਚ ਕਾਰਬਨ ਦੀ ਮਾਤਰਾ ਕਿੰਨੀ ਹੈ, ਤਾਂ ਉੱਥੇ ਇੱਕ ਟਰਮ ਯੂਜ਼ ਕਰਦੇ ਹਾਂ ਅਸੀਂ ਸਾਇੰਟਿਫਿਕ, ਜਿਸ ਨੂੰ ਕਿਹਾ ਜਾਂਦਾ ਹਾਫ ਲਾਈਫ
1: ਜੀ,
0: ਵੀ ਇਹ ਚੀਜ਼ ਅੱਧੀ ਕਿੰਨੇ ਸਾਲਾਂ ਬਾਅਦ ਰਹਿ ਜੂਗੀ।
1: ਠੀਕ ਆ ਜੀ।
0: ਤੇ ਉਹਦੇ ਵਿੱਚੋਂ ਜਿਹੜੀ ਚੀਜ਼ ਪ੍ਰਾਪਤ ਹੁੰਦੀ ਹੈ ਸਾਨੂੰ, ਕਿੰਨੀ ਪ੍ਰਾਪਤ ਹੋਈ ਹੈ, ਫਿਰ ਅਸੀਂ ਉਸਨੂੰ ਡਬਲ ਕਰਕੇ ਦੇਖਦੇ ਹਾਂ ਕਿਉਂਕਿ ਅੱਧੀ ਰਹਿ ਗਈ ਹੋਈ ਹੈ, ਅੱਧੀ ਕਿੰਨੇ ਸਾਲਾਂ ਬਾਅਦ ਰਹੀ ਹੈ, ਉੱਥੋਂ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਇਹਦੀ ਉਮਰ ਇੰਨੀ ਹੋਊਗੀ, ਤਾਂ ਇਹ ਹੁਣ ਇਸ ਟਾਈਮ ਦੇ ਵਿੱਚ ਇੰਨੀ ਮਾਤਰਾ ਦੇ ਵਿੱਚ।
1: ਅੱਛਾ ਜੀ, ਵਾਹ ਜੀ ਵਾਹ, ਸਾਨੂੰ ਇਹ ਬੜੀ ਹੈਰਾਨੀ ਸੀ ਵੀ ਇਹ ਕਿਵੇਂ ਪਤਾ ਲੱਗ ਜਾਂਦਾ ਵੀ ਆਹ ਜਿਹੜੀ ਕੋਈ ਚੀਜ਼ ਮਿਲੀ ਹੈ ਇਹ ਇੰਨੇ ਹਜ਼ਾਰਾਂ ਸਾਲਾਂ ਪੁਰਾਣੀ ਸੀ ਜਾਂ ਇੰਨੇ ਸਾਲਾਂ ਪੁਰਾਣੀ ਸੀ। ਤੁਸੀਂ ਗੱਲ ਜਿਹੜੀ ਹੈ ਸਾਨੂੰ ਖੋਲ ਕੇ ਸਮਝਾਈ, ਅਸੀਂ ਤੁਹਾਨੂੰ ਵੱਖ ਵੱਖ ਸੋਸ਼ਲ ਮੀਡੀਆ ਦੇ ਮੰਚਾਂ ਤੇ ਰੀਲਾਂ ਦੇ ਵਿੱਚ ਸਾਡੇ ਮੂਹਰੇ ਜਦੋਂ ਆਉਂਦੀਆਂ ਤੁਹਾਨੂੰ ਐਕਸਪੈਰੀਮੈਂਟ ਕਰਦੇ ਵੇਹਨੇ ਆ। ਤੁਸੀਂ ਇੱਕ ਵੈਨ ਨਾਲ ਰੱਖਦੇ ਹੋ, ਉਸ ਵੈਨ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰਾ ਸਾਇੰਟਿਫਿਕ ਮਟੀਰੀਅਲ ਹੁੰਦਾ, ਬੱਚਿਆਂ ਨੂੰ ਤੁਸੀਂ ਕਹਿੰਦੇ ਹੋ ਕਰਕੇ ਦੇਖੋ। ਤੇ ਇੱਕ ਪ੍ਰਯੋਗ ਪ੍ਰੋਫੈਸਰ ਸਾਹਿਬ ਅਸੀਂ ਕਰਕੇ ਵੇਖਿਆ, ਜਿੱਥੇ ਤੁਸੀਂ ਇੱਕ ਦਰਖਤ ਨੂੰ ਫੜ ਕੇ ਇੱਕ ਹੱਥ ਪਿੱਛੇ ਰੱਖ ਕੇ ਧੱਕ ਰਹੇ ਸੀ, ਤੇ ਉਸ ਤੋਂ ਬਾਅਦ ਸਾਡਾ ਦੂਜਾ ਹੱਥ ਢਿੱਲਾ ਛੱਡੇ ਤੇ ਆਪੇ ਉੱਚਾ ਉੱਠਣ ਲੱਗਿਆ, ਅਸੀਂ ਉਹ ਕਰਕੇ ਵੇਖਿਆ। ਤੇ ਬੜੇ ਕਮਾਲ ਦੇ ਜਿਹੜੇ ਤੁਹਾਡੇ ਇਹ ਐਕਸਪੈਰੀਮੈਂਟ ਤੁਸੀਂ ਕਰਾਉਂਦੇ ਹੋ, ਅੱਜ ਤੁਸੀਂ ਸਾਨੂੰ ਆਕਾਸ਼ਵਾਣੀ ਬਠਿੰਡਾ ਦੇ ਸਾਡੇ ਸਰੋਤਿਆਂ ਨੂੰ, ਬੱਚਿਆਂ ਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਇਹ ਚਾਹਾਂਗੇ ਕਿ ਕਿਸੇ ਦਿਨ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਵੋ ਤੇ ਘੰਟਾ ਸਮਾਂ ਜਿਹੜਾ ਹੈ ਉਹ ਕੱਢ ਕੇ ਆਵੋ, ਅਸੀਂ ਸਾਡੇ ਸਰੋਤਿਆਂ ਨੂੰ ਇਹ ਸੁਨੇਹਾ ਪਹਿਲਾਂ ਲਾ ਕੇ ਰੱਖੀਏ, ਅਤੇ ਜਿਵੇਂ ਮੈਂ ਤੁਹਾਡੇ ਤੋਂ ਸਵਾਲ ਪੁੱਛੇ ਆ, ਸਾਡੇ ਸਰੋਤੇ, ਸਾਡੇ ਬੱਚੇ ਤੁਹਾਡੇ ਤੋਂ ਸਵਾਲ ਪੁੱਛਣ, ਤੇ ਇਹ ਸਮਾਂ ਕੱਢ ਕੇ ਆਓ, ਅਸੀਂ ਉਮੀਦ ਕਰਦੇ ਹਾਂ।
0: ਜ਼ਰੂਰ ਜ਼ਰੂਰ ਜ਼ਰੂਰ ਮਿਲਦੇ ਰਹਾਂਗੇ ਜੀ ਸਾਰਿਆਂ ਨੂੰ। 2026 ਦੀਆਂ ਬਹੁਤ ਬਹੁਤ ਮੁਬਾਰਕਾਂ, ਤੇ ਇਸ ਤਰ੍ਹਾਂ ਹੀ ਵੱਧਦੇ ਫੁੱਲਦੇ ਰਹੋ ਤੇ ਵਿਗਿਆਨ ਦੇ ਨਾਲ ਜੁੜੇ ਰਹੋ। ਧੰਨਵਾਦ
2: ਜੀ। ਸਰੋਤਿਓ, ਸਾਨੂੰ ਸਾਇੰਸ ਦੇ ਬਾਰੇ ਵਡਮੁੱਲੀ ਜਾਣਕਾਰੀ ਦੇ ਰਹੇ ਸਨ ਸਾਇੰਸ ਟੀਚਰ ਡਾਕਟਰ ਜਸਵਿੰਦਰ ਸਿੰਘ, ਤੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਮਨਦੀਪ ਰਜੌਰਾ।
3: ਗੁਪਤਾ ਜੀ, ਜਬ ਵੀ ਆਪਣੇ ਪੜੋਸੀ ਇਨਕਮ ਟੈਕਸ ਆਫਿਸਰ ਰਾਓ ਸਾਹਿਬ ਕੇ ਘਰ ਜਾਤੇ ਹੈ ਤੋ ਬੜੇ ਅਨਕੰਫਰਟੇਬਲ ਹੋਤੇ ਹੈ। ਅਰੇ ਨਹੀਂ ਨਹੀਂ, ਵੈਸੀ ਕੋਈ ਬਾਤ ਨਹੀਂ ਹੈ, ਗੁਪਤਾ ਜੀ ਕੇ ਸਾਰੇ ਅਕਾਊਂਟਸ ਕਲੀਅਰ ਹੈ। ਵੋ ਤੋ ਰਾਓ ਸਾਹਿਬ ਕਾ ਸੋਫਾ ਬੜਾ ਅਨਕੰਫਰਟੇਬਲ ਹੈ ਨਾ, ਇਸੀ ਲਈ ਅਗਰ ਸੋਫਾ ਬਨਵਾਤੇ ਵਕਤ ਸਲੀਪ ਵੈਲ ਫਰਨੀਚਰ ਕੁਸ਼ਨਿੰਗ ਹੈ ਕਿ ਨਹੀਂ ਚੈੱਕ ਕੀਆ ਹੋਤਾ ਤੋ ਸੋਫਾ ਬਨਤਾ ਡਿਊਰੇਬਲ। ਔਰ ਗੁਪਤਾ ਜੀ ਕਿਆ ਹਰ ਮਹਿਮਾਨ ਹੋਤਾ ਕੰਫਰਟੇਬਲ, ਤੋ ਡੀਲਰ ਕੋ ਕਹੀਏ ਸਲੀਪ ਵੈਲ ਗਲੋਟੈਕ ਸੇ ਦਿਖਾਏ ਕਿ ਅਸਲੀ ਸਲੀਪ ਵੈਲ ਫਰਨੀਚਰ ਕੁਸ਼ਨਿੰਗ ਹੈ ਯਾ ਨਹੀਂ। ਗੁਪਤਾ ਜੀ, ਜਬ ਵੀ ਆਪਣੇ ਪੜੋਸੀ ਇਨਕਮ ਟੈਕਸ ਆਫਿਸਰ ਰਾਓ ਸਾਹਿਬ ਕੇ ਘਰ ਜਾਤੇ ਹੈ ਤੋ ਬੜੇ ਅਨਕੰਫਰਟੇਬਲ ਹੋਤੇ ਹੈ। ਅਰੇ ਨਹੀਂ ਨਹੀਂ, ਵੈਸੀ ਕੋਈ ਬਾਤ ਨਹੀਂ ਹੈ, ਗੁਪਤਾ ਜੀ ਕੇ ਸਾਰੇ ਅਕਾਊਂਟਸ ਕਲੀਅਰ ਹੈ। ਵੋ ਤੋ ਰਾਓ ਸਾਹਿਬ ਕਾ ਸੋਫਾ ਬੜਾ ਅਨਕੰਫਰਟੇਬਲ ਹੈ ਨਾ, ਇਸੀ ਲਈ ਅਗਰ ਸੋਫਾ ਬਨਵਾਤੇ ਵਕਤ ਸਲੀਪ ਵੈਲ ਫਰਨੀਚਰ ਕੁਸ਼ਨਿੰਗ ਹੈ ਕਿ ਨਹੀਂ ਚੈੱਕ ਕੀਆ ਹੋਤਾ ਤੋ ਸੋਫਾ ਬਨਤਾ ਡਿਊਰੇਬਲ। ਔਰ ਗੁਪਤਾ ਜੀ ਕਿਆ ਹਰ ਮਹਿਮਾਨ ਹੋਤਾ ਕੰਫਰਟੇਬਲ।

ਹੁਣੇ ਤੁਸੀਂ ਸੁਣ ਰਹੇ ਸੀ ਬੱਚਿਆਂ ਦਾ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ FM ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਨਾ ਦਾ। ਸਟੂਡੀਓ ਦੀ ਘੜੀ ਤੇ ਸਮਾਂ ਇਸ ਵੇਲੇ 10:32 ਦਾ ਹੋ ਰਿਹਾ ਏ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁੱਖਾਂ ਦੇ ਵਾਰਿਸ ਦਾ।

0: ਜੀ ਸਰੋਤਿਓ, ਸਵਾਗਤ ਕਰਦੇ ਹਾਂ ਪ੍ਰੋਗਰਾਮ ਸੁੱਖਾਂ ਦੇ ਵਾਰਿਸ ਦੇ ਵਿੱਚ। ਇੱਕ ਵਾਰ ਫਿਰ ਤੋਂ ਤੁਹਾਡੀ ਰੇਡੀਓ ਦੋਸਤ ਤੁਹਾਡੇ ਨਾਲ ਬਣੀ ਹੋਈ, ਆਪ ਸਭ ਸਰੋਤਿਆਂ ਦਾ ਸਵਾਗਤ ਹੈ ਅਤੇ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸੋ ਪ੍ਰੋਗਰਾਮ ਸੁੱਖਾਂ ਦੇ ਵਾਰਿਸ ਦੇ ਵਿੱਚ ਅੱਜ ਸਾਡੇ ਨਾਲ ਮਹਿਮਾਨ ਹੋਣਗੇ ਨੌਜਵਾਨ ਕਵੀ ਜਗਜੀਤ ਸਿੰਘ ਉਰਫ ਜੱਗੀ ਹਮੀਰਗੜ੍ਹ। ਇਹ ਪ੍ਰੋਗਰਾਮ ਦਾ ਪਹਿਲਾ ਭਾਗ ਹੋਏਗਾ ਅਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਨੇ ਮਨਦੀਪ ਰਜੌਰਾ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਵੀ ਨੇ ਮਨਦੀਪ ਰਜੌਰਾ ਜੀ। ਸੋ ਆਓ ਸੁਣਦੇ ਹਾਂ ਗੱਲਬਾਤ ਨੌਜਵਾਨ ਕਵੀ ਜਗਜੀਤ ਸਿੰਘ ਜੀ ਦੇ ਨਾਲ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।
1: गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं। गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
0: जी श्रोतियो, आओ तुहानू लै चलदे आ प्रोग्राम सुखन दे वारिस दे तहत साडे मेहमान नौजवान कवि जगजीत सिंह दे वल।
2: नमस्कार, मैं हाँ मनदीप रजौरा, तुसीं सुन रहे हो अदबी प्रोग्राम सुखन दे वारस। अज इस प्रोग्राम दे विच जेड़े अदीब नूं असीं तुहाडे रूबरू कर रहे हैं ओ ने जग्गी हमीरगढ़ जी, जो कि इस वेले TPD कॉलेज रामपुरा फूल विखे अपनियां सेवावां निभा रहे ने। पंजाबी विशे दे विच इन्हां दी PhD चल रही है जो कि मुकम्मल होण कंडे है। ਅਸੀਂ ਇਹਨਾਂ ਦੀ ਜੇਕਰ ਸਾਹਿਤ ਜਗਤ ਦੇ ਵਿੱਚ ਹੋਂਦ ਦੀ ਗੱਲ ਕਰੀਏ ਤਾਂ ਆਪਣੇ ਪਲੇਠੇ ਕਾਵਿ ਸੰਗ੍ਰਹਿ ਕਦਮ ਚੱਲਦੇ ਰਹਿਣ ਦੇ ਨਾਲ ਇਹਨਾਂ ਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਭਰਵੀਂ ਹਾਜ਼ਰੀ ਲਵਾਈ ਹੈ। ਇਹ ਅਗਾਂਹ ਵਧੂ ਨੌਜਵਾਨ ਨੇ ਅਤੇ ਆਪਣੇ ਅਤੇ ਸਮਕਾਲੀ ਇਹ ਅਗਾਂਹ ਵਧੂ ਨੌਜਵਾਨ ਨੇ ਸਾਹਿਤ ਜਗਤ ਦੇ ਵਿੱਚ ਇਹ ਜੋ ਕਵਿਤਾ ਲਿਖਦੇ ਹੈ ਉਹ ਵੀ ਨੌਜਵਾਨ ਸਾਥੀਆਂ ਨੂੰ ਅਗਲਾ ਰਾਹ ਵਧੀਆ ਤਰੀਕੇ ਨਾਲ ਦੱਸਣ ਦੇ ਲਈ ਇਹ ਲਿਖਦੇ ਨੇ। ਇਹਨਾਂ ਨੂੰ ਜੇਕਰ ਅਸੀਂ ਗੱਲ ਕਰੀਏ ਸਾਹਿਤ ਸਨਮਾਨ ਦੀ ਤਾਂ ਸਾਹਿਤ ਸੱਥ ਪੱਤੋ ਹੀਰਾ ਸਿੰਘ ਵਾਲਾ ਤੋਂ ਇਹਨਾਂ ਨੂੰ ਮਾਸਟਰ ਲਛਮਣ ਸਿੰਘ ਪੁਰਸਕਾਰ ਦੇ ਨਾਲ ਸਨਮਾਨਿਆ ਗਿਆ ਹੈ। ਕਵਿਤਾ ਦੇ ਨਾਲ ਨਾਲ ਇਹ ਆਲੋਚਕ ਵੀ ਨੇ ਅਤੇ ਇਹਨਾਂ ਦੀਆਂ ਕੁਝ ਕਿਤਾਬਾਂ ਸੰਪਾਦਿਤ ਹੋ ਕੇ ਵੀ ਪੰਜਾਬੀ ਜਗਤ ਦੇ ਵਿੱਚ ਆਈਆਂ ਨੇ। ਅਸੀਂ ਜੱਗੀ ਹਮੀਰਗੜ੍ਹ ਜੀ ਉਰਫ ਜਗਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਸੁਖਨ ਦੇ ਵਾਰਿਸ ਚ।
3: ਬਹੁਤ ਬਹੁਤ ਸ਼ੁਕਰੀਆ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਮਨਦੀਪ ਰਜੌਰਾ ਜੀ ਤੇ ਨਾਲ ਹੀ ਆਲ ਇੰਡੀਆ ਰੇਡੀਓ ਬਠਿੰਡਾ ਦਾ, ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ, ਇਸ ਮਾਣ ਦਿੱਤਾ ਮੈਨੂੰ। ਮੈਂ ਤੁਹਾਡਾ

0: ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਵੀ ਮੈਂ ਜੀ ਆਇਆਂ ਨੂੰ ਕਹਿੰਦਾ।
1: ਜੱਗੀ ਜੀ, ਤੁਸੀਂ ਕਵਿਤਾ ਲਿਖਦੇ ਹੋ, ਅਗਾਂਹ ਵਧੂ ਸਾਹਿਤ ਪੜ੍ਹਨ ਦੇ ਤੁਸੀਂ ਇੱਛੁਕ ਹੋ ਤੇ ਉਸੇ ਤਰ੍ਹਾਂ ਦੀ ਹੀ ਤੁਹਾਡੀ ਲਿਖਣੀ ਵੀ ਹੈ। ਕਦੇ ਕਦੇ ਕਵਿਤਾ ਜਿਹੜੀ ਹੈ ਉਹ ਤਿੱਖੀ ਵੀ ਹੋ ਜਾਂਦੀ ਹੈ।
0: ਜੀ ਜੀ
1: ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਪੜ੍ਹਨਾ ਸ਼ੁਰੂ ਕੀਤਾ
0: ਜੀ
1: ਤਾਂ ਕਵਿਤਾ ਤੁਸੀਂ ਕਿਹੜੇ ਲਿਖਾਰੀ ਦੀ ਪੜ੍ਹਨੀ ਸ਼ੁਰੂ ਕੀਤੀ, ਕਿਹੜੇ ਕਵੀ ਦੀ ਕਵਿਤਾ ਤੁਸੀਂ ਪੜ੍ਹਨੀ ਸ਼ੁਰੂ ਕੀਤੀ ਅਤੇ ਤੁਹਾਡੇ ਆਦਰਸ਼ ਜਿਹੜੇ ਨੇ ਕਵਿਤਾ ਦੇ ਮਾਮਲੇ 'ਚ ਉਹ ਕੌਣ ਨੇ?
0: ਕਵਿਤਾ ਦੇ ਪੱਖ ਤੋਂ ਜੇ ਦੇਖੀਏ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਆਪਾਂ ਕਵਿਤਾਵਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤਾਂ ਕੋਈ ਮੇਰਾ ਵਿਸ਼ੇਸ਼ ਤਾਂ ਨਹੀਂ ਬਣ ਸਕਿਆ, ਪਰ ਸ਼ਾਇਦ ਮੈਂ ਇਸ ਵਿਧਾ ਦੇ ਨਾਲ ਲਗਾਓ ਤਾਂ ਮੈਨੂੰ ਪਹਿਲਾਂ ਹੀ ਸਕੂਲ ਟਾਈਮ ਪੈ ਗਿਆ ਸੀਗਾ। ਇੱਕ ਸੰਵੇਦਨਸ਼ੀਲਤਾ ਹੋਣ ਦੇ ਨਾਤੇ ਮੈਨੂੰ ਲੱਗਿਆ ਕਿ ਮੈਂ ਵੀ ਉਸ ਤਰ੍ਹਾਂ ਦਾ ਸੰਵੇਦਨ ਹਾਂ ਅਤੇ ਕਵਿਤਾਵਾਂ ਦੇ ਵਿੱਚ ਜਿਹੜਾ ਮੈਨੂੰ ਸੰਵੇਦਨਸ਼ੀਲਤਾ ਮਿਲਦੀ ਸੀਗੀ ਉਹਨਾਂ ਨੇ ਮੈਨੂੰ ਆਪਣੇ ਵੱਲ ਖਿੱਚਿਆ। ਅਤੇ ਪਰ ਜੇ ਮੈਂ ਪਹਿਲੇ ਬੰਦੇ ਦੀ ਜੇ ਪ੍ਰਭਾਵ ਦੀ ਗੱਲ ਕਰਾਂ, ਹਾਲਾਂਕਿ ਅੱਜ ਦੇ ਸਮੇਂ ਤੋਂ ਸ਼ਾਇਦ ਉਹ ਪ੍ਰਭਾਵ ਵੱਖਰਾ ਹੋ ਗਿਆ ਮੇਰਾ, ਪਰ ਪਹਿਲਾ ਪ੍ਰਭਾਵ ਮੇਰਾ ਸੁਰਜੀਤ ਪਾਤਰ ਜੀ ਸੀਗੇ। ਜਦੋਂ ਮੈਂ BA ਕਲਾਸ ਦੇ ਵਿੱਚ ਪੜ੍ਹਦਾ ਹੁੰਦਾ ਸੀਗਾ ਤਾਂ ਪਹਿਲੀ ਵਾਰੀ ਮੈਂ ਜਸਮੇਲ ਸਿੰਘ ਜੇਜੀ ਡਿਗਰੀ ਕਾਲਜ ਦੇ ਵਿੱਚ BA 1 ਕਰ ਰਿਹਾ ਸੀਗਾ ਅਤੇ ਉਹਨਾਂ ਦਾ ਲਹਿਰਾ ਗਾਗਾ ਵਿਖੇ ਕਿਸੇ ਸਕੂਲ ਦੇ ਵਿੱਚ ਕੋਈ ਮਤਲਬ ਰੂਬਰੂ ਸੀ, ਪ੍ਰੋਗਰਾਮ ਸੀ ਅਤੇ ਅਸੀਂ ਬਸ ਸਾਹਿਤ ਰਸੀ ਹੋਣ ਦੇ ਨਾਤੇ ਇੱਕ ਹੋਰ ਮੇਰੇ ਨਾਲ ਦੋਸਤ ਸੀਗਾ ਅਤੇ ਅਸੀਂ ਉੱਥੋਂ ਮੇਰੇ ਕਾਲਜ ਤੋਂ 10 ਕਿਲੋਮੀਟਰ ਦੂਰ 'ਤੇ ਸ਼ਹਿਰ ਸੀਗਾ ਉਹ ਅਤੇ ਅਸੀਂ ਉੱਥੇ ਗਏ ਅਤੇ ਉਹਨਾਂ ਨੂੰ ਸੁਣਿਆ ਅਤੇ ਬਸ ਮੈਂ ਉਸ ਦਿਨ ਤੋਂ ਹੀ ਉਹਨਾਂ ਦੀ ਕਵਿਤਾਵਾਂ ਦਾ ਪ੍ਰਭਾਵਿਤ ਹੋ ਗਿਆ
1: ਅਤੇ
0: ਮੈਨੂੰ ਸਾਹਿਤ ਜਾਂ ਕਵਿਤਾ ਹੋਰ ਵੀ ਸੋਹਣੀ ਲੱਗਣ ਲੱਗੀ। ਉਸ ਤੋਂ ਬਾਅਦ ਜੇ ਮੈਨੂੰ ਹੌਲੀ ਹੌਲੀ ਜਿਵੇਂ ਨਜ਼ਰੀਆ ਤੁਹਾਡਾ ਖੁੱਲ੍ਹਦਾ ਜਾਂਦਾ ਹੁੰਦਾ ਹੈ ਕਵਿਤਾ ਦੇ ਨਜ਼ਰੀਏ ਦੇ ਵਿੱਚ ਵੀ, ਸਾਹਿਤ ਦੇ ਪੱਖ ਤੋਂ ਵੀ, ਸਮਾਜ ਨੂੰ ਦੇਖਦੇ ਹੋਏ, ਫਿਰ ਮੈਂ ਹੌਲੀ ਹੌਲੀ ਕਾਲਜ ਦੇ ਵਿੱਚ ਵੀ ਕੁਝ ਕਵਿਤਾਵਾਂ ਪੜ੍ਹਦਾ ਰਿਹਾ ਪਰ ਕੋਈ ਵਿਸ਼ੇਸ਼ ਨਹੀਂ। ਪਾਤਰ ਹਮੇਸ਼ਾ ਮੇਰੇ ਲਈ ਖਿੱਚ ਦਾ ਕੇਂਦਰ ਰਿਹਾ, ਉਹਨਾਂ ਦੀ ਕਵਿਤਾਵਾਂ, ਉਹਨਾਂ ਦੀ ਰਚਨਾਵਾਂ। ਜਦੋਂ ਮੈਂ ਯੂਨੀਵਰਸਿਟੀ ਚਲਾ ਗਿਆ, ਜਦੋਂ BA ਕਰਨ ਤੋਂ ਬਾਅਦ ਮੈਂ ਯੂਨੀਵਰਸਿਟੀ ਚਲਿਆ ਜਾਂਦਾ, ਉਸ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਣੇ ਜਸਵੰਤ ਜਫਰ ਜੀ ਦੀ ਕਵਿਤਾ ਬੰਦਾ ਕੀ ਹੁੰਦਾ, ਉਹ ਕਿਤਾਬ ਮੈਂ ਲਾਇਬ੍ਰੇਰੀ ਵਿੱਚ ਐਂਟਰ ਹੋਇਆ ਅਤੇ ਮੇਰੇ ਸਾਹਮਣੇ ਪਈ ਅਤੇ ਮੈਨੂੰ ਨਾਮ ਨੇ ਹੀ ਪ੍ਰਭਾਵਿਤ ਕੀਤਾ ਅਤੇ ਮੈਂ ਉਹ ਕਿਤਾਬ ਪੜ੍ਹੀ ਅਤੇ ਉਸ ਕਿਤਾਬ ਨੇ ਮੈਨੂੰ ਮਤਲਬ ਬਹੁਤ ਸਿੱਖਣ ਨੂੰ ਦਿੱਤਾ ਅਤੇ ਉਸ ਤੋਂ ਪਹਿਲਾਂ ਹੀ ਮੈਂ ਮਤਲਬ ਜਿਹੜੀ ਕਵਿਤਾ ਜਿਹੜੀ ਹੈਗੀ ਹੈ ਮੈਂ ਉਹ ਛੰਦਬੰਦ ਵਾਲੀ ਤੁੱਕਬੰਦੀ ਵਾਲੀ ਕਵਿਤਾ ਲਿਖਦਾ ਹੁੰਦਾ ਸੀਗਾ। ਉਹ ਸ਼ੁਰੂ ਤੋਂ ਹੀ ਮੈਨੂੰ ਸ਼ੌਂਕ ਸੀਗਾ, ਬਚਪਨ ਤੋਂ ਮੈਂ ਗੀਤ ਲਿਖਣ ਲੱਗ ਗਿਆ ਸੀਗਾ। ਹੌਲੀ ਹੌਲੀ ਜਿਵੇਂ ਮੇਰਾ ਇੱਕ ਗੀਤ ਰਿਕਾਰਡ ਵੀ ਹੋ ਗਿਆ ਸੀਗਾ, ਪਰ ਥੋੜ੍ਹਾ ਜਿਹਾ ਸਾਹਿਤਕ ਜਦੋਂ ਕਾਲਜ ਦੇ ਮਾਹੌਲ 'ਚ ਗਏ, ਥੋੜ੍ਹੇ ਜਿਹਾ ਸਾਹਿਤਕ ਹੋ ਗਏ, ਫਿਰ ਕਵਿਤਾ ਵੱਲ ਹੋ ਗਏ, ਕਵਿਤਾ ਲਿਖਦੇ ਰਹੇ ਕਾਲਜ ਦੇ ਬੋਰਡ 'ਤੇ ਲਗਾਤਾਰ, ਮੇਰੀ ਹਰ ਹਫ਼ਤੇ ਕਵਿਤਾ ਲੱਗਦੀ ਰਹੀ।
1: ਕੀ ਬਾਤ ਹੈ ਜੀ।
0: ਪਰ ਇੰਨੀ ਡੂੰਘਾਈ ਅਤੇ ਉਹ ਗਹਿਰਾਈ ਨਹੀਂ ਸੀ ਜਿਹੜੀ ਮੈਂ ਜਸਵੰਤ ਜਫਰ ਦੇ ਬੰਦਾ ਕੀ ਹੁੰਦਾ ਉਹ ਕਵਿਤਾ ਵਿੱਚ ਦੇਖੀ।
1: ਜਦੋਂ ਯੂਨੀਵਰਸਿਟੀ ਦੀ ਗੱਲ ਹੋ ਰਹੀ ਹੈ, ਇਹ ਕਿਹੜੀ ਯੂਨੀਵਰਸਿਟੀ ਦੀ ਗੱਲ ਹੋ ਰਹੀ ਹੈ?
0: ਇਹ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੈਂ।
1: ਉਸ ਦੌਰ ਦੀ, ਤੁਹਾਡੇ ਕਲਮ ਦੇ ਸ਼ੁਰੂਆਤੀ ਦੌਰ ਦੀ ਕੋਈ ਰਚਨਾ ਜਿਹੜੀ ਹੈ ਉਹ ਤੁਹਾਨੂੰ ਯਾਦ ਹੋਵੇ, ਤੁਹਾਡੇ ਜ਼ਹਿਨ 'ਚ ਹੋਵੇ, ਸਾਡੇ ਨਾਲ ਸਾਂਝੀ ਕਰੋ।
0: ਅਚਾਨਕ ਜਿਵੇਂ ਸਵਾਲ ਕਰ ਲਿਆ ਤੁਸੀਂ ਨਾ, ਉਸ ਤਰੀਕੇ ਮੈਨੂੰ ਯਾਦ ਨਹੀਂ ਆ ਰਹੀ ਉਹ ਕਵਿਤਾਵਾਂ, ਅਤੇ ਪ੍ਰੋਗਰਾਮ ਚੱਲਦੇ ਦੇ ਵਿੱਚ ਮੈਨੂੰ ਯਾਦ ਆ ਗਈ ਤਾਂ ਮੈਂ ਤੁਹਾਨੂੰ ਉਹ ਕਵਿਤਾਵਾਂ ਸ਼ੁਰੂਆਤੀ ਦੌਰ ਦੀਆਂ ਜ਼ਰੂਰ ਇੱਕ ਦੋ ਸੁਣਾਵਾਂਗਾ।
1: ਕੋਈ ਗੱਲ ਨਹੀਂ, ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਇਸ ਕਾਵ ਸੰਗ੍ਰਹਿ ਜੋ ਤੁਸੀਂ ਹੱਥ ਵਿੱਚ ਹੁਣ ਲਈ ਬੈਠੇ ਹੋ, ਕਦਮ ਚੱਲਦੇ ਰਹਿਣ, ਇਸ ਦੇ ਵਿੱਚੋਂ ਤੁਸੀਂ ਇੱਕ ਕਵਿਤਾ ਜਿਹੜੀ ਹੈ ਪਹਿਲੇ ਪਹਿਲ ਪ੍ਰੋਗਰਾਮ 'ਚ ਸ਼ਾਮਲ ਕਰੋ।
0: ਮੈਂ ਪਹਿਲੀ ਕਵਿਤਾ ਹੀ ਮੇਰੀ ਮਾਂ ਦੇ ਨਾਮ ਪਹਿਲੇ ਪੰਨੇ ਤੋਂ ਸ਼ੁਰੂਆਤ ਕੀਤੀ ਸੀ ਅਤੇ ਮੈਂ ਉਹ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੂੰਗਾ, ਖੁਸ਼ੀ ਲੈ ਰਿਹਾ। ਕਿ ਮਾਂ ਕਹਿੰਦੀ ਕਿ ਹਰ ਵਕਤ ਹੀ ਲਿਖਦਾ ਰਹਿਣਾ ਕਵਿਤਾ, ਮਾਂ ਕਹਿੰਦੀ ਕਿ ਹਰ ਵਕਤ ਹੀ ਲਿਖਦਾ ਰਹਿਣਾ ਕਵਿਤਾ, ਕਦੇ ਮੇਰੇ ਤੇ ਵੀ ਲਿਖ ਕੋਈ ਕਵਿਤਾ।
1: ਕਿਆ ਬਾਤ।
0: ਮੈਂ ਕਲਮ ਚੁੱਕ ਕਾਗਜ਼ ਦੀ ਕੋਰੀ ਹਿੱਕ ਵਿਚਕਾਰ ਉਕਰ ਦਿੰਦਾ ਹਾਂ ਇੱਕ ਲਫ਼ਜ਼ ਮਾਂ।
1: ਇਹ ਕਵਿਤਾ ਜਿਹੜੀ ਹੈ ਆਪਣੇ ਆਪ ਦੇ ਵਿੱਚ ਮੁਕੰਮਲ ਕਵਿਤਾ ਹੈ। ਮੈਨੂੰ ਲੱਗਦਾ ਹੈ ਜੱਗੀ ਜੀ, ਇਸ ਤਰ੍ਹਾਂ ਦੀ ਵਿਧਾ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਵਿਧਾ ਹੋ ਜਾਂਦੀ ਹੈ। ਪਰ ਇਹ ਖੁੱਲੀ ਕਵਿਤਾ ਦਾ ਦੌਰ ਜਿਹੜਾ ਚੱਲਿਆ, ਉਸ ਤੋਂ ਪਹਿਲਾਂ ਤੁਸੀਂ ਵੀ ਛੰਦਬੰਦੀ ਦੇ ਵਿੱਚ ਲਿਖਦੇ ਰਹੇ, ਵਰਸਿਸ ਦੇ ਵਿੱਚ ਸਾਡੇ ਬਹੁਤ ਸਾਰੇ ਕਵੀ ਜਿਹੜੇ ਉਹ ਪਹਿਲਾਂ ਲਿਖਦੇ ਰਹੇ ਨੇ ਅਤੇ ਅਸੀਂ ਜਾਣਾਂਗੇ ਕਿ ਤੁਸੀਂ ਕੀ ਵੱਖਰੇਵਾਂ ਵੇਖਦੇ ਹੋ, ਕਿਉਂਕਿ ਤੁਸੀਂ ਦੋਨਾਂ 'ਚ ਹੁਣ ਆਪਣਾ ਹੱਥ ਅਜ਼ਮਾਇਸ਼ ਕਰ ਲਈ ਹੈ। ਛੰਦਬੰਦੀ ਦੇ ਵਿੱਚ ਵੀ ਕਵਿਤਾ ਪਹਿਲਾਂ ਤੁਸੀਂ ਲਿਖੀ ਹੈ, ਇਸ ਤੋਂ ਬਾਅਦ ਤੁਸੀਂ ਹੁਣ ਖੁੱਲ੍ਹੀ ਕਵਿਤਾ ਵੀ ਲਿਖ ਰਹੇ ਹੋ ਅਤੇ ਕਵਿਤਾ ਤੁਸੀਂ ਇਸ ਕਦਰ ਲਿਖ ਰਹੇ ਹੋ ਕਿ ਤੁਹਾਡਾ ਇੱਕ ਲਫ਼ਜ਼ ਮਾਂ ਜਿਹੜਾ ਹੈ ਉਹ ਵੀ ਆਪਣੇ ਆਪ 'ਚ ਕਵਿਤਾ ਹੋਣੇ ਪੜਦਾ ਹੈ। ਕੀ ਫਰਕ ਦੇਖਦੇ ਹੋ?
0: ਕਵੀ ਦੇ ਹੋਣ ਦੇ ਨਾਤੇ ਉਹਨਾਂ ਨਹੀਂ ਪਤਾ ਲੱਗਦਾ ਹੁੰਦਾ ਕਿ ਤੁਸੀਂ ਕੀ ਫਰਕ ਦੇਖਿਆ। ਸਾਨੂੰ ਅਸਲ 'ਚ ਸਾਡਾ ਜੋ ਜਜ਼ਬਾ ਕਵੀ ਦੇ ਅੰਦਰ ਜੋ ਆਉਂਦਾ, ਖਿਆਲ ਜੋ ਹੈਗਾ, ਜਿਹੜਾ ਜੋ ਵਿਚਾਰ ਹੈ, ਫਿਰ ਜਦੋਂ ਛੰਦਬੰਦੀ ਦੇ ਵਿੱਚ ਦੇਖਦੇ ਹਾਂ। ਵੈਸੇ ਮੈਂ ਆਪਦੇ ਲਿਖਣ ਦੇ ਪ੍ਰੋਸੈਸ ਦੇ ਵਿੱਚ ਤਾਂ ਉਹ ਅੰਤਰ ਨਹੀਂ ਕਦੇ ਕੀਤਾ ਵੀ ਮੈਂ ਇਸ ਕਰਕੇ ਖੁੱਲ੍ਹੀ ਕਵਿਤਾ ਲਿਖਣ ਲੱਗ ਗਿਆ। ਬਸ ਵਿਧਾ, ਜਿਵੇਂ ਮੈਂ ਕਿਹਾ ਕਿ ਉਹ ਖੁੱਲ੍ਹੀ ਕਵਿਤਾ ਸੀਗੀ ਬੰਦਾ ਕੀ ਹੁੰਦਾ, ਤਾਂ ਮੈਨੂੰ ਵਿਧਾ ਨੇ ਹੀ ਜਿਹੜਾ ਅਰਥ ਕਵਿਤਾ ਦੇ ਵਿੱਚ ਹੋਣਾ ਜ਼ਰੂਰੀ ਹੁੰਦਾ, ਜੋ ਬਾਅਦ ਵਿੱਚ ਮੈਂ ਮਤਲਬ ਕਿ ਪ੍ਰੋਫੈਸਰ ਪੂਰਨ ਸਿੰਘ ਦੀ ਉਦਾਹਰਣਾਂ ਪੜ੍ਹੀਆਂ ਵੀ ਉਹ ਵੀ ਕਹਿੰਦੇ ਕਿ ਜ਼ਰੂਰੀ ਨਹੀਂ ਕਿ ਛੰਦਬੰਦੀ ਦੇ ਵਿੱਚ ਹੀ ਲਿਖਿਆ ਜਾਵੇ, ਹੈ ਨਾ। ਤਾਂ ਹੋਰ ਵੀ ਜਿਹੜੇ ਆਧੁਨਿਕ ਪੱਛਮੀ ਕਵੀ

ਦਾ ਵੀ ਸੁਣਿਆ ਤੇ ਮੈਨੂੰ ਲੱਗਦਾ ਕਿ ਕਵਿਤਾ ਦੇ ਵਿੱਚ ਵਿਚਾਰ ਹੋਣਾ ਬਹੁਤ ਜ਼ਿਆਦਾ ਲਾਜ਼ਮੀ ਹੈ ਤੇ ਵਿਚਾਰ ਦੇ ਵਿੱਚ ਜਿਹੜਾ ਉਹਦਾ ਵੀ ਆਪਣਾ ਇੱਕ ਵਜ਼ਨ ਹੈ ਖੁੱਲ੍ਹੀ ਕਵਿਤਾ ਦਾ ਵੀ ਹੈਨਾ, ਉਹ ਵਜ਼ਨ ਰਹਿਤ ਨਹੀਂ ਹੁੰਦੀ, ਇੱਕ ਆਪਣਾ ਲੈ ਹੈ ਉਸਦੀ ਹੈਨਾ। ਇਹਨਾਂ ਚੀਜ਼ਾਂ ਤੋਂ ਬਗੈਰ ਜੇ ਹੋਊਗਾ ਉਹ ਜ਼ਰੂਰ ਅਸੀਂ ਉਹਨੂੰ ਆ ਕਵਿਤਾ ਕਹਿ ਸਕਦੇ ਹਾਂ। ਪਰ ਛੰਦਕਬੰਦ ਦੀ ਕਵਿਤਾ ਦੇ ਵਿੱਚ ਮੈਨੂੰ ਜਿਹੜਾ ਬਾਅਦ ਦੇ ਵਿੱਚ ਹੌਲੀ ਹੌਲੀ ਲੱਗਣ ਲੱਗਿਆ ਕਿ ਵਾਕਈ ਇੱਕ ਤਾਂ ਨਵਾਬੀ ਜੁੱਤੀ ਦੀ ਕੈਦ ਵੀ ਹੈਗੀ ਹੈ, ਕਵੀ ਉਹ ਬੰਦਿਸ਼ਾਂ ਵਿੱਚ ਬੰਨ ਜਾਂਦਾ ਹੈ। ਜਦੋਂ ਤੁਹਾਡੇ ਕੋਲ ਖਿਆਲ ਹੈਗਾ, ਤੁਸੀਂ ਕਿਸੇ ਭਾਵਨਾ ਬਾਰੇ ਆਪਣੀ ਗੱਲ ਕਹਿਣਾ ਚਾਹੁੰਦੇ ਹੋ ਪਰ ਤੁਹਾਡੇ ਕੋਲ ਕੋਈ ਮਤਲਬ ਕਿ ਛੰਦ ਨਹੀਂ ਹੈਗਾ ਜਾਂ ਤੁਸੀਂ ਉਹਦੇ ਪਕੜ ਦੇ ਵਿੱਚ ਤੁਹਾਡੇ 'ਚ ਆ ਨਹੀਂ ਰਿਹਾ ਤਾਂ ਕੀ ਤੁਸੀਂ ਉਹ ਖਿਆਲ ਨੂੰ ਮਾਰ ਦਿਓਗੇ? ਤੇ ਮੈਂ ਕਦੇ ਸੋਚਿਆ ਕਿ ਉਹ ਖਿਆਲ ਨਹੀਂ ਮਰਨਾ ਚਾਹੀਦਾ, ਕਵਿਤਾ ਨੂੰ ਮੈਂ ਉਤਾਰਨਾ ਸ਼ੁਰੂ ਕਰ ਦਿੱਤਾ, ਆਪਣੇ ਆਪ ਉਹ ਵਜ਼ਨ ਬਣਦਾ ਗਿਆ, ਆਪਣੇ ਆਪ ਉਹ ਲੈਅ ਬਣਦੀ ਗਈ। ਹੁਣ ਵੀ ਮੇਰੀ ਕਵਿਤਾਵਾਂ ਦੇ ਵਿੱਚ

0: ਕਰਨਾ ਸ਼ੁਰੂ ਕਰ ਦਿੱਤਾ।
1: ਜੀ
0: ਆਪਣੇ ਆਪ ਉਹ ਵਜ਼ਨ ਬਣਦਾ ਗਿਆ, ਆਪਣੇ ਆਪ ਉਹ ਲੈਅ ਬਣਦੀ ਗਈ। ਹੁਣ ਵੀ ਮੇਰੀ ਕਵਿਤਾਵਾਂ ਦੇ ਵਿੱਚ ਕਈ ਵਾਰੀ ਇੱਕ ਦੋ ਚਰਚਾ ਹੋਈ ਹੈ ਪਿੱਛੇ, ਮਤਲਬ ਕਿ ਪ੍ਰਗਤੀਸ਼ੀਲ ਲੇਖਕ ਸੰਘ ਨੇ ਮੇਰੀ ਕਵਿਤਾਵਾਂ ਦੇ ਉੱਪਰ ਚਰਚਾ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੇਰੇ ਜਿਹੜੇ ਖੁੱਲੀ ਕਵਿਤਾ ਦਾ ਜਿਹੜਾ ਵਜ਼ਨ ਹੈ ਜਾਂ ਲੈਅ ਹੈ ਨਾ, ਉਹ ਤੋਂ ਵੀ ਕੁਛ ਵੱਖਰਾ ਹੈ ਇਹ। ਚਾਹੇ ਉਹ ਲਾ ਲਓ ਵੀ ਅਸੀਂ ਉਹ ਨਹੀਂ ਕਰ ਪਾ ਰਹੇ, ਪਰ ਇਹ ਕਿ ਜਿਹੜਾ ਸਾਹਿਤ ਦੇ ਵਿੱਚ ਜਿਹੜਾ ਹੈਗਾ ਕਿ ਇਹ ਚੀਜ਼ਾਂ ਨੂੰ ਵੀ, ਮਤਲਬ ਕਿ ਜੇ ਅੱਜ ਪ੍ਰੋਫੈਸਰ ਪੂਰਨ ਸਿੰਘ ਦਾ ਬਾਰੇ ਦੇਖੀਏ ਆਪਾਂ, ਕਵਿਤਾ ਬਾਰੇ ਜਿਹੜਾ ਉਹਨਾਂ ਨੇ ਕਿਹਾ ਕਿ ਖੁੱਲੀ ਕਵਿਤਾ ਹੋਣੀ ਚਾਹੀਦੀ, ਪਰ ਇਹਦੇ ਵਿੱਚ ਅੱਜ ਤੱਕ ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈ ਵੀ ਖੁੱਲੀ ਕਵਿਤਾ ਦਾ ਵੀ ਕਿਹੜਾ ਨਿਯਮ ਹੋਊਗਾ।
1: ਜੀ, ਇਹਨਾਂ ਨਿਯਮਾਂ ਨੂੰ ਜਾਂ ਸਾਡੀ ਗੱਲਬਾਤ ਨੂੰ ਹੋਰ ਸਮਝਣ ਲਈ ਅਸੀਂ ਤੁਹਾਡੀ ਇੱਕ ਹੋਰ ਕਵਿਤਾ ਵੱਲ ਚੱਲਦੇ ਹਾਂ। ਇੱਕ ਹੋਰ ਕਵਿਤਾ ਕਰੋ ਸਾਡੇ ਸਰੋਤਿਆਂ ਦੀ ਨਜ਼ਰ।
0: ਕੁਛ ਕਵਿਤਾਵਾਂ ਹਰ ਇੱਕ ਵਿਸ਼ੇ ਨੂੰ ਲੈ ਕੇ ਆ ਤੇ ਮੈਂ ਹੌਲੀ ਹੌਲੀ ਇੱਕ ਇੱਕ ਵਿਸ਼ੇ ਨੂੰ ਛੁੰਦਾ ਜਾਊਂਗਾ
1: ਜੀ,
0: ਜਿਵੇਂ ਸਰੋਤਿਆਂ ਨੂੰ ਪਸੰਦ ਆਊਗਾ। ਕੁਝ ਕਿਹਾ ਕਿ ਸਾਡੇ ਸਮਾਜ ਦੇ ਵਿੱਚ ਪਾੜਾ ਜਿਹੜਾ ਹੈਗਾ ਹੈ ਨਾ, ਉਹਨੂੰ ਵੈਸੇ ਕਵਿਤਾ ਵਿਆਖਿਆ ਨਹੀਂ ਮੰਗਦੀ ਹੁੰਦੀ, ਮੈਂ ਗੁਸਤਾਖੀ ਕਰ ਰਿਹਾ, ਫਿਰ ਵੀ ਇੱਕ ਕਵਿਤਾ ਕਹਿੰਦਾ, ਕਵਿਤਾ ਨੇ ਆਪਣੀ ਗੱਲ ਆਪਣੇ ਆਪ ਕਹਿ ਦੇਣੀ
1: ਹੈ
0: ਕਿ ਰੰਗਾਂ ਦੀ ਕੋਈ ਜਾਤ ਨਸਲ ਨਹੀਂ ਹੁੰਦੀ।
1: ਕੀ ਬਾਤ ਹੈ
0: ਕਿ ਰੰਗਾਂ ਦੀ ਕੋਈ ਜਾਤ ਨਸਲ ਨਹੀਂ ਹੁੰਦੀ, ਪਰ ਉਹ ਅਕਸਰ ਮੇਰੇ ਰੰਗ ਤੋਂ ਭਾਂਪ ਲੈਂਦੇ ਨੇ ਮੇਰੀ ਜਾਤ ਮੇਰੀ ਨਸਲ। ਕਿ ਰੰਗਾਂ ਦੀ ਕੋਈ ਜਾਤ ਨਸਲ ਨਹੀਂ ਹੁੰਦੀ, ਪਰ ਉਹ ਅਕਸਰ ਭਾਂਪ ਲੈਂਦੇ ਨੇ ਮੇਰੇ ਰੰਗ ਤੋਂ ਮੇਰੀ ਜਾਤ ਮੇਰੀ ਨਸਲ। ਉਹ ਵੰਡਣ ਹਾਰੇ ਜਾਣਦੇ, ਹਰ ਨਸਲ ਦੀ ਇੱਕ ਜਾਤ ਹੁੰਦੀ, ਹਰ ਜਾਤ ਦਾ ਇੱਕ ਰੰਗ ਹੁੰਦਾ, ਉਂਝ ਰੰਗਾਂ ਦੀ ਕੋਈ ਜਾਤ ਨਸਲ ਨਹੀਂ ਹੁੰਦੀ।
1: ਕੀ ਬਾਤ ਹੈ ਜੀ, ਬਹੁਤ ਡੂੰਘੇ ਮਾਇਨੇ ਨੇ ਤੁਹਾਡੀ ਕਵਿਤਾ ਦੇ, ਤੇ ਅਸੀਂ ਇਸ ਨੂੰ ਸਹਿਜੇ ਹੀ ਸਮਝ ਜਾਂਦੇ ਹਾਂ ਤੇ ਬੜੇ ਡੂੰਘਾਈ ਦੇ ਵਿੱਚ ਉਤਰਦੇ ਹਾਂ। ਤੁਹਾਡਾ ਮਹਿਬੂਬ ਕਵੀ ਸੁਰਜੀਤ ਪਾਤਰ ਜੀ ਰਹੇ ਨੇ ਤੇ ਬਾਕੀ ਵਿਧਾਵਾਂ ਜਦੋਂ ਇਸ ਤੋਂ ਪਹਿਲਾਂ ਤੁਸੀਂ ਪੜ੍ਹੀਆਂ ਹੋਣਗੀਆਂ, ਕਿਉਂਕਿ ਤੁਸੀਂ ਜਦੋਂ ਕਵਿਤਾ ਲਿਖਦੇ ਹੋ ਤਾਂ ਅਸੀਂ ਸਮਝਦੇ ਹਾਂ ਤੁਸੀਂ ਕਵਿਤਾ ਪੜ੍ਹਨਾ ਵੀ ਉਨਾ ਹੀ ਪਸੰਦ ਕਰਦੇ ਹੋਵੋਗੇ, ਪਰ ਹੋਰ ਜਦੋਂ ਵਿਧਾਵਾਂ ਪੜ੍ਹੀਆਂ ਤਾਂ ਕਿੰਨਾ ਕਿੰਨਾ ਨੂੰ ਪੜ੍ਹਿਆ ਤੁਸੀਂ ਬਾਕੀ ਵਿਧਾਵਾਂ ਦੇ ਵਿੱਚ?
0: ਹਾਂ, ਇਹਦੇ ਵਿੱਚ ਇਹੀ ਹੈ ਕਿ ਸਾਡਾ ਜਦੋਂ ਸ਼ੁਰੂਆਤ ਹੁੰਦੀ ਹੈ ਤੇ ਮੈਂ ਉਸ ਤੋਂ ਬਾਅਦ ਜਿਹੜੇ ਹੈਗਾ ਯੂਨੀਵਰਸਿਟੀ ਜਾਂਦਾ ਤਾਂ ਉਸ ਤੋਂ ਬਾਅਦ ਲਾਇਬ੍ਰੇਰੀ ਨਾਲ ਵਾਸਤਾ ਪੈਂਦਾ ਹੌਲੀ ਹੌਲੀ, ਤੇ ਪਹਿਲੀ ਇਹੀ ਸੀ ਕਿ ਜਸਵੰਤ ਜਫਰ ਦੀ ਕਿਤਾਬ ਮੇਰੇ ਸਾਹਮਣੇ ਆਈ ਤੇ ਦੂਜਾ ਸੀਗਾ ਨਾਨਕ ਸਿੰਘ ਸਾਡਾ ਜਿਹੜਾ ਫੇਵਰੇਟ ਹੈ, ਤੇ ਮੈਂ ਨਾਨਕ ਸਿੰਘ ਦੇ ਫਿਰ ਇੱਕ ਵਾਢੇ ਨਾਲ ਨਾਵਲ ਪੜ੍ਹਨੇ ਸ਼ੁਰੂ ਕੀਤੇ, ਚਿੱਟਾ ਲਹੂ, ਪਵਿੱਤਰ ਪਾਪੀ ਹੈ ਨਾ, ਇਹ ਵੱਖਰੇ, ਫਿਰ ਜਸਵੰਤ ਕਮਲ ਜਿਹੜੇ ਹੈਗੇ ਨੇ ਉਹਨਾਂ ਨੂੰ ਪੜ੍ਹਿਆ, ਤੇ ਇਹ ਨਾਵਲਾਂ ਨਾਲ ਵੀ ਮੇਰੀ ਕਾਫੀ ਸਾਂਝ ਰਹੀ ਹੈ, ਨਾਵਲ ਵੀ ਪੜ੍ਹਦਾ ਰਿਹਾ ਮੈਂ, ਥੋੜੇ ਬਹੁਤ ਨਾਟਕ ਵੀ, ਮਤਲਬ ਕਿ ਜਿੰਨੇ ਕੁ ਕੁਝ ਕੁ ਸਿਲੇਬਸ ਦੇ ਕੁਝ ਕੁ ਵੈਸੇ, ਤੇ ਵੈਸੇ ਮੈਨੂੰ ਜੇ ਦੇਖਿਆ ਜਾਵੇ ਨਾਵਲ ਹੀ ਬਹੁਤ ਚੰਗੇ ਲੱਗੇ ਹੈ ਨਾ, ਤੇ ਉਹਨਾਂ ਦੌਰ ਦੇ ਵਿੱਚ ਇੱਕ ਮਨਮੋਹਨ ਸਿੰਘ ਦਾ ਨਾਵਲ ਚੱਲਿਆ ਹੋਇਆ ਸੀ ਆਪਣਾ ਨਿਰਵਾਣ, ਤੇ ਸ਼ਾਇਦ ਮੈਂ ਯੂਨੀਵਰਸਿਟੀ ਵਿੱਚ ਐਂਟਰ ਹੁੰਦੇ ਹੋਏ ਸਭ ਤੋਂ ਪਹਿਲਾਂ ਉਹ ਪੜ੍ਹਿਆ
1: ਜੀ,
0: ਪਰ ਫਿਰ ਮੈਨੂੰ ਮੈਂ ਦੇਖਿਆ ਕਿ ਇਹ ਨਾਵਲ ਬਹੁਤ ਸੋਹਣੀ ਵਿਧਾ ਹੈਗੀ ਹੈ, ਆਪਣੀ ਇੱਕ ਖੂਬਸੂਰਤੀ ਨਾਲ ਗੱਲ ਨੂੰ ਪੇਸ਼ ਕਰਦਾ। ਫਿਰ ਮੈਂ ਸ਼ੁਰੂਆਤ ਨਾਨਕ ਸਿੰਘ ਦੇ ਮੇਰੇ ਨਾਮ ਦੇ ਵਿੱਚ ਜ਼ਹਿਨ ਦੇ ਵਿੱਚ ਪਿਆ ਸੀਗਾ, ਫਿਰ ਉਹਨਾਂ ਦੀਆਂ ਰਚਨਾਵਾਂ ਕੱਢ ਕੇ ਨਾਵਲ ਚੱਕ ਕੇ ਪੜ੍ਹਨੇ ਸ਼ੁਰੂ ਕੀਤੇ ਮੈਂ।
1: ਬਹੁਤ ਅੱਛੇ ਜੀ, ਅਸੀਂ ਕਵੀ ਬਾਰੇ ਜਿਸ ਤੋਂ ਅਸੀਂ ਪ੍ਰੇਰਣਾ ਲੈਂਦੇ ਹਾਂ ਉਸ ਬਾਰੇ ਹੋਰ ਜਾਣਨਾ ਚਾਹੁੰਦੇ ਹਾਂ, ਅਸੀਂ ਤੁਹਾਡੇ ਬਚਪਨ ਅਤੇ ਪਰਿਵਾਰ ਬਾਰੇ ਵੀ ਜਾਣਨਾ ਚਾਹਾਂਗੇ, ਕਿਉਂਕਿ ਪਰਿਵਾਰ ਦੀ ਸਪੋਰਟ ਜਿਹੜੀ ਹੈ ਉਹ ਕਵੀਆਂ ਨੂੰ ਖਾਸ ਤੌਰ ਤੇ ਚਾਹੀਦੀ ਹੁੰਦੀ ਹੈ
0: ਜੀ।
1: ਬੜੀ ਵਾਰੀ ਇਹ ਵੀ ਹੁੰਦਾ ਹੈ ਕਿ ਜੇਕਰ ਉਹ ਸਪੋਰਟ ਪੋਜ਼ਿਟਿਵ ਹੋਵੇ, ਹਾਂ ਪੱਖੀ ਹੋਵੇ ਉਹ, ਤਾਂ ਤੁਹਾਨੂੰ ਆਪਣਾ ਪਹਿਲਾ ਪਾਠਕ ਘਰੇ ਹੀ ਮਿਲ ਜਾਂਦਾ
0: ਜੀ ਜੀ,
1: ਤਾਂ ਅਸੀਂ ਜਾਣਨਾ ਚਾਹਾਂਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਘਰੇ।
0: ਘਰ ਦੇ ਮਾਹੌਲ ਦੀ ਤੇ ਜਿਹੜੇ ਤੁਸੀਂ ਕਿਹਾ ਕਿ ਘਰ ਦੇ ਸਪੋਰਟ ਦੀ, ਦੋਨੋਂ ਚੀਜ਼ਾਂ ਹੀ ਸ਼ਾਇਦ ਮੇਰੇ ਜਦੋਂ ਮੇਰੇ ਨਾਲ ਗੱਲ ਸੰਬੰਧਿਤ ਗੱਲ ਹੋਊਗੀ ਤਾਂ ਇਹ ਵੱਖਰੀਆਂ ਹੋਣਗੀਆਂ, ਮਤਲਬ ਕਿਉਂਕਿ ਜੇ ਤਾਂ ਗੱਲ ਕਰਦੇ ਹਾਂ ਕਿ ਜਿਵੇਂ ਸਾਹਿਤ ਦੇ ਵਿੱਚ ਕਵਿਤਾ ਦੇ ਵਿੱਚ ਕਲਪਨਾ ਹੈ, ਤਾਂ ਮੈਂ ਵੀ ਇੱਕ ਕਾਲਪਨਿਕ ਸਪੇਸ ਦੇ ਵਿੱਚ ਜ਼ਿਆਦਾ ਜੀ ਹਾਂ, ਮਤਲਬ ਕਿ ਪਰਿਵਾਰ ਦੇ ਵਿੱਚ ਇਹੋ ਜਿਹੀ ਸਪੋਰਟ ਵਾਲਾ ਮਾਹੌਲ ਨਹੀਂ ਹੈਗਾ, ਇੱਕ ਬਿਲਕੁਲ ਸਧਾਰਨ ਜੀ ਗਰੀਬ ਜੀ ਫੈਮਿਲੀ ਦੇ ਵਿੱਚੋਂ ਮੈਂ ਆ ਰਿਹਾ, ਜੇ ਮਜ਼ਦੂਰ ਪਰਿਵਾਰ ਹੈ
1: ਜੀ,
0: ਸਕੂਲ ਦੇ ਟਾਈਮ ਵੀ ਮੈਂ ਆਪ ਵੀ ਡੈਡੀ ਨਾਲ ਕਦੇ ਕਦੇ ਮਜ਼ਦੂਰੀ ਚਲਾ ਜਾਣਾ ਹੈ ਨਾ, ਤੇ ਉਹਦੇ ਵਿੱਚੋਂ ਹੀ ਪਰਿਵਾਰ ਦੇ ਫੀਸਾਂ ਵਗੈਰਾ ਜਿਹਾ ਮੈਂ ਭਰ ਲੈਣੀ ਆ, ਉਹ ਵੀ ਥੋੜਾ ਬਹੁਤ
1: ਹੈ, ਤੰਗੀਆਂ ਤੁਰਸ਼ੀਆਂ ਚੋਂ ਨਿਕਲਿਆ ਸਾਡਾ ਇਹ ਨੌਜਵਾਨ ਕਵੀ ਅੱਜ ਸਾਡੇ ਸਾਹਮਣੇ ਬੈਠਾ ਜੀ।
0: ਹਾਂਜੀ, ਤੇ ਮੈਂ ਬੜਾ ਟਾਈਮ ਫਿਰ ਉਸ ਤੋਂ ਬਾਅਦ ਜਦੋਂ ਪੜ੍ਹਦਾ, ਮੰਮੀ ਡੈਡੀ ਨਹੀਂ ਚਾਹੁੰਦੇ ਹੁੰਦੇ ਕੋਈ ਵੀ ਥੋੜਾ ਵੀ ਬੱਚਾ ਵੀ ਨਾਲ ਕੰਮ ਕਰੇ, ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਮੈਂ ਫਿਰ ਵੀ ਚਲਾ ਜਾਂਦਾ ਹੁੰਦਾ ਸੀ ਵੀ ਚਲੋ ਥੋੜਾ ਬਹੁਤ ਹੈ ਨਾ ਕੋਈ ਚੀਜ਼ ਹੋ ਜਾਵੇ ਭਾਈ, ਮੈਂ ਇੱਕ ਜਿਵੇਂ ਮੈਨੂੰ ਯਾਦ ਆ ਰਿਹਾ ਤੁਸੀਂ ਗੱਲ ਤੋਰ ਲਈ, ਕਵੀ ਕਵੀ ਉਹਨਾਂ ਨੂੰ ਨਹੀਂ ਪਤਾ ਜਦੋਂ ਜਿਹੜੀ ਥੋੜੀ ਫੈਮਿਲੀ ਨਹੀਂ ਪੜ੍ਹੀ ਹੋਈ, ਮੈਨੂੰ ਲੱਗਦਾ ਅੱਜ ਵੀ ਮੇਰੀ ਕਿਤਾਬ ਆਈ ਹੋਊਗੀ, ਉਹਨਾਂ ਨੇ ਇੱਕ ਦੋ ਰਚਨਾ ਡੈਡੀ ਵੈਸੇ ਪੜ੍ਹਿਆ ਥੋੜਾ ਬਹੁਤ, ਉਹਨਾਂ ਨੂੰ ਪਤਾ ਲੱਗਿਆ ਹੋਵੇ ਵੀ ਇਹ ਵੀ ਕੋਈ ਕਵੀ ਹੈ ਕੋਈ ਲਿਖਦਾ ਵੀ ਇਹ ਕਵਿਤਾ ਕੀ ਹੁੰਦੀ ਹੈ, ਉਹਨਾਂ ਨੂੰ ਅੱਜ ਵੀ ਨਹੀਂ ਸਮਝ, ਸ਼ਾਇਦ ਮੈਨੂੰ ਉਹ ਸਬਰ ਜਿਹਾ ਨਹੀਂ ਆਇਆ ਜਦੋਂ ਤੱਕ ਇਹਨਾਂ ਨੂੰ, ਕਿਉਂਕਿ ਪਿਛਲੇ ਸਮੇਂ ਤੋਂ ਡੈਡੀ ਦੇ ਵੈਸੇ 10 ਪੜ੍ਹਿਆ ਹੋਇਆ ਸੀਗਾ, ਪਰ ਜਦੋਂ ਦੀ ਇਹ ਕਿਤਾਬ ਆਈ ਹੈ ਡੈਡੀ ਮੰਜੇ 'ਤੇ ਪਏ ਹੁਣ ਉਹ ਮਤਲਬ ਕਿ ਹੈ ਨਾ ਬਿਮਾਰ ਵਾਲੀ ਸਿਚੁਏਸ਼ਨ 'ਚ ਨੇ, ਹੁਣ ਉਹ ਸਮਝ ਨਹੀਂ ਸਕਦੇ ਬਾਕੀਆਂ ਦੇ ਲਈ ਉਹ

0: ਅੱਖਰ ਮਾਝੇ ਬਰਾਬਰ ਹੈ
1: ਜੀ
0: ਨਾ, ਐਵੇਂ ਦੀ ਫੈਮਿਲੀ ਹੈ ਮੈਂ ਇਕੱਲਾ ਹੀ, ਮਤਲਬ ਆਪਣੇ ਸੁਪਨ ਸੰਸਾਰ ਦੇ ਵਿੱਚ ਇੱਕ ਕਵੀ ਆਪਣੇ ਆਪ ਨੂੰ ਮਹਿਸੂਸ, ਮਤਲਬ ਤੁਸੀਂ ਮਹਿਸੂਸ ਮਾਣ ਦਿੱਤਾ ਇਹ ਮੈਨੂੰ, ਤੋਂ ਉਹ ਵੀ ਨਹੀਂ ਲੱਗਿਆ ਕਿ ਮੈਂ ਕਵੀ ਹਾਂ ਇੱਕ, ਅਤੇ ਸ਼ਾਇਦ ਮੈਂ ਉਹਨਾਂ ਲਈ ਨਹੀਂ ਕਰ ਸਕਿਆ। ਅਸਲ ਦੇ ਵਿੱਚ ਮੈਨੂੰ ਲੱਗਿਆ ਕਿ ਇੱਕ ਕਵੀ ਨਾ ਤਾਂ ਕਵਿਤਾ ਤੁਹਾਨੂੰ ਰੋਟੀ ਦਿੰਦੀ ਹੈ, ਪਰ ਮੈਨੂੰ ਇਹ ਤੋਂ ਗਿਲਾ ਨਹੀਂ ਹੈਗਾ ਮੈਨੂੰ ਉਹਨੂੰ ਰੋਟੀ ਦੇਣੀ ਸੀਗੀ, ਜਾਂ ਉਹਨਾਂ ਦੇ ਚਿਹਰੇ 'ਤੇ ਜਿਹੜੀ ਖੁਸ਼ੀ ਦੇਖਣਾ ਚਾਹੁੰਦਾ ਸੀ ਮੈਂ, ਵੀ ਸ਼ਾਇਦ ਉਹ ਐਡੇ ਗਿਆਨਵਾਨ ਹੁੰਦੇ, ਉਹ ਉਹਨਾਂ ਦਾ ਪਹਿਲਾਂ ਪਿਛਲਾ ਬੈਕਗ੍ਰਾਉਂਡ ਜੇ ਸੈੱਟ ਹੁੰਦਾ, ਕਿਤੇ ਪੜ੍ਹੇ ਲਿਖੇ ਹੁੰਦੇ, ਇਹ ਸਾਰੀਆਂ ਮਜਬੂਰੀਆਂ ਜਿਹੜੀਆਂ ਹੈਗੀਆਂ ਨੇ
1: ਜੀ,
0: ਮਜ਼ਦੂਰ ਪਰਿਵਾਰ ਨੂੰ ਲੈ ਕੇ ਬੈਠ ਜਾਂਦੀਆਂ ਨੇ ਹਨਾ,
1: ਅਸੀਂ ਸਮਝ ਸਕਦੇ ਹਾਂ ਜੀ।
0: ਤੇ ਮੈਂ ਬਸ ਇਕੱਲਾ ਜਿਹਾ ਕਵੀ ਬਣਿਆ, ਪਰਿਵਾਰ ਵੱਲੋਂ ਕੋਈ ਇਸ ਤਰ੍ਹਾਂ ਦੀ ਸਪੋਰਟ ਨਹੀਂ ਸੀ, ਪਰ ਉਹਨਾਂ ਨੇ ਮੈਨੂੰ ਕਦੇ ਰੋਕਿਆ ਨਹੀਂ
1: ਜੀ,
0: ਉਹ ਕਹਿੰਦੇ ਤੂੰ ਜਿਵੇਂ ਵੀ ਪੜ੍ਹਨਾ ਹੈ। ਹਾਂ,
1: ਉਹ ਤੁਹਾਡੀਆਂ ਕਵਿਤਾਵਾਂ ਜਦੋਂ ਤੁਹਾਡੀਆਂ ਗੱਲਾਂ ਦੇ ਨਾਲ ਹੁਣ ਆਕਾਸ਼ਵਾਣੀ ਦੇ ਪ੍ਰੋਗਰਾਮ ਚੋਂ ਸੁਣਨਗੇ, ਤਾਂ ਸ਼ਾਇਦ ਤੁਹਾਡੀਆਂ, ਤੁਸੀਂ ਕਿਹਾ ਕਿ ਉਹਨਾਂ ਨੇ ਦੋ ਕੁ ਕਵਿਤਾਵਾਂ ਪੜ੍ਹੀਆਂ ਹੋਣਗੀਆਂ, ਹੋਰ ਜ਼ਿਆਦਾ ਕਵਿਤਾਵਾਂ ਪਰਿਵਾਰ ਦੇ ਸਾਰੇ ਹੀ ਜੀ ਪੜ੍ਹਨ ਦੇ ਇੱਛੁਕ ਹੋਣਗੇ। ਸਪੋਰਟ ਦੀ ਗੱਲ ਤੁਸੀਂ ਬਹੁਤ ਵਧੀਆ ਅਤੇ ਸੱਚੋ ਸੱਚ ਸਾਨੂੰ ਦੱਸੀ ਹੈ। ਇਹ ਬੜੀ ਵਾਰੀ ਮਾਹੌਲ ਜਿਹੜਾ ਹੈ ਨੌਜਵਾਨ ਸਾਥੀਆਂ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ, ਪਰ ਅਸੀਂ ਇੱਕ ਹੋਰ ਕਵਿਤਾ ਜਿਹੜੀ ਹੈ ਤੁਹਾਡੀ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਹੁਣ ਇਸ ਵੇਲੇ ਤੁਹਾਡਾ ਪਰਿਵਾਰ ਵੀ ਸੁਣ ਰਿਹਾ ਹੈਗਾ, ਅਤੇ ਅਸੀਂ ਇੱਕ ਕਵਿਤਾ ਜੋ ਤੁਸੀਂ ਕਦੇ ਜਿਵੇਂ ਆਪਣੇ ਮਾਂ ਲਈ ਲਿਖੀ, ਕਦੇ ਇਸ ਤਰ੍ਹਾਂ ਦੀ ਕਵਿਤਾ ਕਿਸੇ ਨੌਜਵਾਨ ਲਈ, ਪਰਿਵਾਰ ਲਈ, ਆਪਣੇ ਭੈਣ ਭਰਾ ਲਈ, ਉਸ ਨੂੰ ਪ੍ਰੇਰਣਾ ਦੇਣ ਲਈ ਕਦੇ ਕੁਝ ਅਜਿਹਾ ਲਿਖਿਆ ਹੋਵੇ?
0: ਬਿਲਕੁਲ ਬਿਲਕੁਲ, ਜਦੋਂ ਅਹਿਸਾਸ ਤੁਹਾਡੇ ਅਧੂਰੇ ਰਹਿੰਦੇ ਨੇ ਉਦੋਂ ਜ਼ਿਆਦਾ ਕਵਿਤਾ ਉਤਰਦੀ ਹੈ।
1: ਸਹੀ ਆਖਿਆ, ਕਿਉਂਕਿ ਤੁਹਾਡੇ ਕਾਵਿ ਸੰਗ੍ਰਹਿ ਦਾ ਨਾਂ ਕਦਮ ਚੱਲਦੇ ਰਹਿਣ ਹੈ, ਤੇ ਚੱਲਦੇ ਰਹਿਣ ਦੇ ਵਿੱਚ ਹੀ ਸਾਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਜਦੋਂ ਅਸੀਂ ਰੁਕ ਜਾਂਦੇ ਹਾਂ ਤੇ ਖੜੋਤ ਜਿਹੜੀ ਹੈ ਉਹ ਕਹਿੰਦੇ ਹੁੰਦੇ ਆ ਕਿ ਖੜਦੇ ਪਾਣੀ ਜਿਹੜੇ ਆ ਉਹ ਪੁੱਛਦੇ ਨੇ,
0: ਤੇ ਇੱਕ ਇਹਦੇ ਵਿੱਚ ਕਵਿਤਾ ਹੈਗੀ ਹੈ, ਮੈਂ ਸਰੋਤੇ ਨਾਲ ਸਾਂਝੀ ਕਰਨਾ ਚਾਹੂੰਗਾ ਕਿ ਪਿਤਾ ਦੀ ਜਿਹੜੀ ਮੇਰੀ ਸਟਰਗਲ ਮੈਂ ਜਦੋਂ ਦੇਖਦਾ ਉਹਨਾਂ ਦੀ ਹੈ ਨਾ
1: ਜੀ,
0: ਤੇ ਫਿਰ ਉਹਦੇ ਵਿੱਚ ਸਾਡਾ ਸਾਰਾ ਸਮਾਜ ਹੀ ਆ ਜਾਂਦਾ ਜੋ ਲਗਾਤਾਰ ਸਟਰਗਲ ਲੜ ਰਿਹਾ। ਤਾਂ ਕਵਿਤਾ ਹੈਗੀ ਹੈ ਕਿ ਚੋਪੜੀ ਕਿ ਹੱਡ ਭੰਨਵੀਂ ਮਿਹਨਤ ਨੁੱਚੜਦਾ ਪਸੀਨਾ ਕਰ ਨਾ ਸਕੇ ਰਵਾਂ ਬਾਪੂ ਦੀ ਕਬੀਲਦਾਰੀ। ਕਿ ਹੱਡ ਭੰਨਵੀਂ ਮਿਹਨਤ ਨੁੱਚੜਦਾ ਪਸੀਨਾ ਕਰ ਨਾ ਸਕੇ ਰਵਾਂ ਬਾਪੂ ਦੀ ਕਬੀਲਦਾਰੀ ਦਿਨ ਟਲੇ ਪਸੀਨੇ ਨਾਲ ਗੁੜ ਚ ਬਾਪੂ ਮੰਜੇ ਤੇ ਆਣ ਡਿੱਗਦਾ
1: ਜੀ,
0: ਕਿ ਦਿਨ ਟਲੇ ਪਸੀਨੇ ਨਾਲ ਗੁੜ ਚ ਬਾਪੂ ਮੰਜੇ ਤੇ ਆਣ ਡਿੱਗਦਾ ਖਾਲੀ ਭਾਂਡਿਆਂ ਦਾ ਖੜਾਕ ਕੰਨਾਂ ਦੇ ਪੜਦੇ ਪਾੜਨ ਤੀਕ ਜਾਂਦਾ ਲਾਣੇਦਾਰੀ ਸਾਂਭਦੇ ਮੋਢਿਆਂ ਦਾ ਮੂੰਹ ਚੜਾਉਂਦਾ, ਤੇ ਖਾਲੀ ਭਾਂਡਿਆਂ ਦਾ ਖੜਾਕ ਕੰਨਾਂ ਦੇ ਪੜਦੇ ਪਾੜਨ ਤੀਕ ਜਾਂਦਾ ਲਾਣੇਦਾਰੀ ਸਾਂਭਦੇ ਝੁਕੇ ਮੋਢਿਆਂ ਦਾ ਮੂੰਹ ਚੜਾਉਂਦਾ ਹੱਡੀ ਚੁਭਦੀ ਘਰ ਚੋਂ ਰਾਸ਼ਨ ਖਤਮ ਹੋਣ ਬਾਰੇ ਮਾਂ ਦੀ ਰਟਣ
1: ਜੀ,
0: ਕਿ ਹੱਡੀ ਚੁਭਦੀ ਘਰ ਚੋਂ ਰਾਸ਼ਨ ਖਤਮ ਹੋਣ ਬਾਰੇ ਮਾਂ ਦੀ ਰਟਣ ਫਿਕਰਾਂ ਚ ਡੁੱਬਿਆ ਬਾਪੂ ਕਿਣਕਾ ਕਿਣਕਾ ਕਰ ਹੌਸਲਾ ਜੋੜਦਾ ਹੈ ਆਪਣਾ ਅੰਦਰ ਲੁਕਾਉਂਦਾ ਹੈ ਤੇ ਖੋਰੇ ਕਿਹੜੇ ਤੇ ਅੰਤਰ ਧਿਆਨੋਂ ਬੋਲਦਾ ਹੈ ਕਿ ਭਲੀਏ ਬਾਬੇ ਨੇ ਕਿਹਾ ਕਿ ਭਲੀਏ ਬਾਬੇ ਨੇ ਕਿਹਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਤਰਸਾਈ ਜੀ, ਮੈਂ ਅੱਗ ਬਬੂਲਾ ਹੋ ਉੱਠਦਾ ਲੂੰ ਲੂੰ ਕੰਮ ਉੱਠਦਾ ਬਾਪੂ ਦੇ ਸਿਰਹਾਣੋਂ ਸਲੋਕਾਂ ਵਾਲੀ ਪੋਥੀ ਚੁੱਕ ਲੈਣਾ
1: ਜੀ,
0: ਕਿ ਮੈਂ ਅੱਗ ਬਬੂਲਾ ਹੋ ਉੱਠਦਾ ਲੂੰ ਲੂੰ ਕੰਮ ਉੱਠਦਾ ਬਾਪੂ ਦੇ ਸਿਰਹਾਣੋਂ ਸਲੋਕਾਂ ਵਾਲੀ ਪੋਥੀ ਚੁੱਕ ਲੈਣਾ। ਆਖਰ ਸਵਾਲ ਆਉਂਦਾ ਮਨ ਚ ਕਿ ਆਖਰ ਕਦੋਂ ਤਾਈ
1: ਜੀ,
0: ਕਿ ਆਖਰ ਕਦੋਂ ਤਾਈ ਹੱਡ ਤੋੜਵੀਂ ਮਿਹਨਤ ਕਰਦੇ ਬਾਪੂ ਵਰਗੇ ਕਿਰਤੀ
1: ਜੀ,
0: ਕਿ ਆਖਰ ਕਦੋਂ ਤਾਈ ਹੱਡ ਤੋੜਵੀਂ ਮਿਹਨਤ ਕਰਦੇ ਬਾਪੂ ਵਰਗੇ ਕਿਰਤੀ ਰੁੱਖੀ ਸੁੱਕੀ ਥੇ ਕਰਦੇ ਰਹਿਣ ਸਬਰ ਸਬੂਰੀ ਤੇ ਕਦੋਂ ਤੱਕ ਲੋਟੂ ਗੋਗੜਾਂ ਕਦੋਂ ਤਾਈ ਖਾਂਦੀਆਂ ਰਹਿਣਗੀਆਂ ਸਾਡੇ ਹੱਕਾਂ ਦੀ ਚੋਪੜੀ
1: ਜੀ। ਬਹੁਤ ਅੱਛੇ ਬਹੁਤ ਅੱਛੇ, ਸਾਨੂੰ ਇੱਥੇ ਪਾਸ਼ ਵੀ ਨਜ਼ਰ ਆਉਂਦਾ, ਸਾਨੂੰ ਇੱਥੇ ਸੰਤ ਰਾਮ ਉਦਾਸੀ ਵੀ ਨਜ਼ਰ ਆ ਰਿਹਾ ਜੀ। ਤੁਸੀਂ ਸੰਘਰਸ਼ਾਂ ਦੀ ਗੱਲ ਕੀਤੀ ਹੈ, ਇਸ ਸੰਘਰਸ਼ ਦੇ ਵਿੱਚੋਂ ਜਿਵੇਂ ਤੁਹਾਡੇ ਪਿਤਾ ਜੀ ਲੰਘੇ, ਉਹਨਾਂ ਦੇ ਨਾਲ ਨਾਲ ਤੁਸੀਂ ਵੀ ਲੰਘੇ, ਅਜੇ ਵੀ ਲੰਘ ਰਹੇ ਹੋ
0: ਜੀ।
1: TPD ਮਾਲਵਾ ਕਾਲਜ ਦੇ ਵਿੱਚ ਤੁਸੀਂ ਆਪਣੀ ਸੇਵਾਵਾਂ ਦੇ ਰਹੇ ਹੋ, ਕੁਛ ਟਰਮਸ ਤੇ ਕੰਡੀਸ਼ਨਸ ਦੇ ਨਾਲ ਇਹ ਸੇਵਾਵਾਂ ਦੇ ਰਹੇ ਹੋ ਤੁਸੀਂ, ਅੱਜ ਵੀ ਉਹ ਨੌਜਵਾਨਾਂ ਨੂੰ ਸੰਘਰਸ਼ ਦੇ ਰਾਹ ਉਹਨਾਂ ਟਰਮਾਂ ਨੇ ਪਾਇਆ ਹੋਇਆ,
0: ਬਿਲਕੁਲ
1: ਅਡਹੋਕ ਕੰਸੋਲੀਡੇਟਡ
0: ਜੀ ਜੀ
1: ਠੇਕੇ ਤੇ, ਤੇ ਤੁਸੀਂ ਕੀ ਸਮਝਦੇ ਹੋ ਇਹ ਜੋ ਸੰਘਰਸ਼ ਹੈ ਇਹ ਕਦੋਂ ਖਤਮ ਹੋਵੇਗਾ? ਨੌਜਵਾਨ ਸਾਥੀ ਜੋ ਅੱਜ ਵੀ PhD ਕਰਕੇ ਬਹੁਤ ਸਾਰੇ ਉਡੀਕ ਰਹੇ ਨੇ, ਜਾਂ PhD ਕਰਨ ਤੋਂ ਬਾਅਦ ਬਹੁਤ ਲੰਮੇ ਸਮੇਂ ਸੰਘਰਸ਼ ਕਰਨ ਤੋਂ ਬਾਅਦ ਵੀ ਉਮਰਾਂ ਵਿਹਾ ਕੇ ਵੀ, ਵਿਆਹ ਸ਼ਾਦੀਆਂ ਦੀਆਂ ਉਮਰਾਂ ਲੰਘਾ ਕੇ ਵੀ ਜਦੋਂ ਉਹ ਦੂਜੇ ਕਿੱਤਿਆਂ ਵੱਲ ਮੁੜਦੇ ਨੇ ਤਾਂ ਉਹ ਖਬਰਾਂ ਜਿਹੜੀਆਂ ਉਹ ਅਖਬਾਰਾਂ 'ਚ ਲੱਗਦੀਆਂ, ਉਹ ਖਬਰਾਂ ਬਣਦੀਆਂ ਕਿ PhD ਨੌਜਵਾਨ ਸਾਥੀ ਇਸ ਤਰ੍ਹਾਂ ਦੇ ਕੰਮ ਧੰਦੇ ਕਰਨ ਦੇ ਲਈ ਵੀ ਮਜਬੂਰ ਨੇ। ਅਜਿਹੇ ਹਾਲਾਤ ਹੁਣ ਸਾਡੇ ਸਾਹਮਣੇ ਦਰਪੇਸ਼ ਨੇ, ਅਜਿਹੇ 'ਚ ਤੁਸੀਂ ਕੀ ਸਮਝਦੇ ਹੋ ਕੀ ਹੋ ਸਕਦਾ ਹੈਗਾ, ਕੀ ਕੀਤਾ ਜਾ ਸਕਦਾ?
0: ਇਹ ਤੁਸੀਂ

0: ਨਿੱਜੀ ਹੀ ਪੁੱਛ ਲਿਆ, ਸੇਮ ਹੀ ਮੈਂ ਖੁਦ ਵੀ ਇਹ ਚੀਜ਼ਾਂ ਹੰਡਾ ਰਿਹਾ, ਹੰਡਾਇਆ ਹੋਈਆਂ ਵੀ ਹੈਗੀਆਂ। ਅਤੇ ਫਿਲਹਾਲ ਚਾਹੀ ਮੈਂ ਇੱਕ ਉਹੀ ਹੈ ਕਿ ਕੁਝ ਸ਼ਬਦ ਜਿਹੜੇ ਹੈਗੇ ਨੇ ਨਾ, ਪ੍ਰੋਫੈਸਰ ਕਹਾਉਣਾ
1: ਜੀ
0: ਜਾਂ ਕਹਿਣਾ ਬਹੁਤ ਚੰਗਾ ਲੱਗਦਾ ਹੈ। ਸ਼ਾਇਦ ਅੱਜ ਤੱਕ ਮੇਰਾ ਮਨ ਕਦੇ ਮਤਲਬ ਕਿ ਇਸ ਚੀਜ਼ ਨੂੰ ਮਾਣ ਨੂੰ ਲੈ ਵੀ ਨਹੀਂ ਸਕਿਆ,
1: ਜੀ
0: ਅਤੇ ਅਸੀਂ ਉਹ ਮਾਣ ਨੂੰ ਜੀ ਵੀ ਨਹੀਂ ਸਕੇ ਕਿ ਮੈਂ ਪ੍ਰੋਫੈਸਰ ਹਾਂ। ਸਾਨੂੰ ਇੱਕ ਤਰ੍ਹਾਂ ਦੀ ਗਿਲਟੀ ਮਹਿਸੂਸ ਹੁੰਦੀ ਹੈ ਕਿ ਸ਼ਾਇਦ ਕੀ ਮੈਂ ਪ੍ਰੋਫੈਸਰ ਹੈਗਾ ਜਿਹੜਾ ਆਪਦਾ ਘਰ ਨਹੀਂ ਚਲਾ ਸਕ ਰਿਹਾ। ਜਿਵੇਂ ਤੁਸੀਂ ਕਿਹਾ ਕਿ ਵੱਖ ਵੱਖ ਟਰਮਾਂ ਕੰਡੀਸ਼ਨਾਂ 'ਤੇ ਹੈਗੇ ਹਾਂ, ਅਤੇ ਅਸੀਂ ਮੈਂ ਕਈ ਵਾਰੀ ਜੇ ਮੈਨੂੰ ਸਹੀ ਮੈਂ ਆਪਦੇ ਤਰੀਕੇ ਨਾਲ ਲਿਖਦਾ ਕਿ ਅਸਿਸਟੈਂਟ ਪ੍ਰੋਫੈਸਰ ਜਮਾ ਕੱਚਾ, ਮੈਂ ਇੱਕ ਬ੍ਰੈਕਟ ਹੋਰ ਲਾ ਦਿੰਦਾ ਹੁੰਦਾ ਕਈ ਵਾਰ ਮੈਨੂੰ ਜੇ ਕਿਸੇ ਦਾ ਐਪਲੀਕੇਸ਼ਨ ਦੇਣੀ ਪਵੇ, ਵੀ ਅਸੀਂ ਉਹ ਸਿਚੁਏਸ਼ਨ ਦੇ ਵਿੱਚ ਜੀ ਰਹੇ ਹਾਂ ਕਿ ਬਿਲਕੁਲ ਕੱਚੇ, ਇੱਕ ਤਾਂ ਕੱਚੇ ਹੁੰਦੇ, ਅਸੀਂ ਜਮਾਂ ਕੱਚਿਆਂ ਦੇ ਵਿੱਚੋਂ ਹੀ ਹਾਂ। ਸਾਨੂੰ ਇਹ ਨਹੀਂ ਪਤਾ ਵੀ ਕਿਹੜੇ ਦਿਨ ਤੁਹਾਨੂੰ ਬਾਂਹ ਫੜ ਕੇ ਕਹਿ ਦੇਣ ਵੀ ਜਾਓ ਜੀ, ਇਹਨਾਂ ਵੈਕੈਂਸੀ ਖਾਲੀ ਨਹੀਂ ਹੈਗੀ ਤੁਹਾਡੇ ਲਈ। ਤਾਂ ਇਹੋ ਜਿਹੇ ਮਾਹੌਲ 'ਚ ਇੱਕ ਤਾਂ ਜੀ ਰਹੇ ਹਾਂ, ਅਤੇ ਜਿੰਨਾ ਕੁ ਮਿਲਦਾ ਉਹਦੇ ਨਾਲ ਪਰਿਵਾਰ ਨਹੀਂ ਚੱਲਦੇ। ਇਵੇਂ ਹੀ ਤੁਸੀਂ ਜਿਵੇਂ ਕਿਹਾ ਵੀ ਨੌਜਵਾਨ ਇੰਨੇ ਇੰਨੇ ਸਾਲ ਫਿਰ ਲਾ ਦਿੰਦੇ, ਉਹਨਾਂ ਕੋਲ ਰਸਤੇ ਨਹੀਂ ਬਚਦੇ, ਹੈ ਨਾ, ਅਤੇ ਉਮਰਾਂ ਗਵਾ ਲੈਂਦੇ ਨੇ। ਮੇਰੇ ਵੀ ਉਹੀ ਹੈ ਕਿ ਸ਼ੁਕਰ ਹੈ ਚਲੋ ਮੈਂ ਇੱਕ ਟਾਈਮ ਦੇ ਵਿੱਚ ਮੈਰਿਜ ਹੋ ਗਈ ਸੀਗੀ, ਪਰ ਮੈਨੂੰ ਲੱਗਦਾ ਉਹਨਾਂ ਦੇ ਸੁਪਨੇ ਪੂਰੇ ਕਰਦੇ ਕਰਦੇ ਹੀ ਮਤਲਬ ਕਿ ਸਾਰੇ ਹੋਰ ਸੁਪਨੇ ਸਾਰੇ ਮਾਰੇ ਗਏ, ਮਤਲਬ ਉਹਨਾਂ ਦੀ ਇੱਛਾਵਾਂ ਨੂੰ ਪੂਰੀ ਨਹੀਂ ਕਰ ਸਕੇ, ਉਹਨਾਂ ਨੂੰ ਸਮਾਂ ਨਹੀਂ ਦੇ ਸਕੇ, ਨਾਲ ਨਾਲ ਜਿਵੇਂ PhD ਕਰ ਰਹੇ ਨੇ ਸੋ ਉਲਝਣਾ, ਪਰਿਵਾਰ ਨਹੀਂ ਚੱਲਦੇ, ਤਾਂ ਜਿੰਨੇ ਕੁ ਉਹ ਮਿਲਦੀ ਹੈ ਸਾਨੂੰ ਮਿਹਨਤਾਂ ਨਾਲ ਮਿਲਦਾ, ਉਹਨੇ ਨਾਲ ਨਹੀਂ ਚੱਲਦਾ, ਵੀ ਤੁਹਾਨੂੰ ਕੋਈ ਹੋਰ ਪਾਰਟ ਟਾਈਮ ਕੁਛ ਕੰਮ ਦੇਖਣਾ ਪੈਂਦਾ ਕਿ ਪਰਿਵਾਰ ਚੱਲਦਾ ਰਹੇ। ਪ੍ਰੋਫੈਸਰਾਂ ਦਾ ਇਹ ਹਾਲ ਹੈ, ਮੈਂ ਜੋ ਮੇਰੇ ਸਰੋਤੇ ਸੁਣ ਰਹੇ ਹੋਣੇ ਸ਼ਾਇਦ ਵੀ ਕਿ ਪ੍ਰੋਫੈਸਰ ਬਹੁਤ ਵੱਡੀ ਚੀਜ਼ ਹੁੰਦੇ, ਤਾਂ ਇਹ ਪ੍ਰੋਫੈਸਰਾਂ ਦਾ ਸਾਡੇ ਇਹ ਹਾਲ ਕਰ ਦਿੱਤਾ ਜਿਹੜੀ ਸਿੱਖਿਆ ਕ੍ਰਾਂਤੀ ਲਿਆਉਣ ਨੂੰ ਸਰਕਾਰ ਕਹਿ ਰਹੀ ਸੀ। ਸ਼ਾਇਦ ਮੇਰੇ ਖਿਆਲ ਦੇ ਉਹਦਾ ਸ਼ੀਸ਼ਾ ਆਪਣੇ ਸਾਹਮਣੇ ਹੀ ਹੈ, ਸਾਰੇ ਆਪਣਾ ਆਲੇ ਦੁਆਲੇ ਦੇਖ ਹੀ ਰਹੇ ਹਾਂ। ਅਤੇ ਇਹ ਕਵਿਤਾ ਨੂੰ ਬਿਆਨ ਕਰਦੀ, ਇਸ ਚੀਜ਼ ਨੂੰ ਬਿਆਨ ਕਰਦੀ ਕਿ ਮੇਰੀ ਕਵਿਤਾ ਹੈ ਪਤਨੀ, ਕਿ ਪਤਨੀ ਦਾ ਮਹਿਣਾ ਰਹਿੰਦਾ
1: ਜੀ,
0: ਕਿ ਪਤਨੀ ਦਾ ਮਹਿਣਾ ਰਹਿੰਦਾ, ਕਰਦਾ ਨਹੀਂ ਬੈਠ ਕਦੇ ਤੂੰ ਪਿਆਰ ਦੀਆਂ ਗੱਲਾਂ।
1: ਵਾਹ, ਬਹੁਤ ਅੱਛੇ।
0: ਕਿ ਪਤਨੀ ਦਾ ਮਹਿਣਾ ਰਹਿੰਦਾ, ਕਰਦਾ ਨਹੀਂ ਬੈਠ ਕਦੇ ਤੂੰ ਪਿਆਰ ਦੀਆਂ ਗੱਲਾਂ, ਕਿੱਦਾਂ ਉਸਨੂੰ ਸਮਝਾਵਾਂ ਮੈਂ, ਕਿ ਕਿੱਦਾਂ ਉਸਨੂੰ ਸਮਝਾਵਾਂ ਮੈਂ, ਇਹ ਸਭ ਕੁਛ ਆਪਣਾ ਖਾ ਗਈਆਂ ਰੁਜ਼ਗਾਰ ਦੀਆਂ ਗੱਲਾਂ।
1: ਕੀ ਬਾਤ ਹੈ,
0: ਇਹ ਸਭ ਕੁਛ ਆਪਣਾ ਖਾ ਗਈਆਂ ਰੁਜ਼ਗਾਰ ਦੀਆਂ
1: ਗੱਲਾਂ। ਕੀ ਬਾਤ ਹੈ ਜੀ, ਬਹੁਤ ਅੱਛੇ। ਤੇ ਇਹ ਕਵਿਤਾ ਜੋ ਤੁਸੀਂ ਪੜ੍ਹੀ ਹੈ, ਇਸ ਦੇ ਉੱਤੇ ਬੜੀਆਂ ਰੀਲਾਂ ਜਿਹੜੀਆਂ ਉਹ ਬਣੀਆਂ, ਇਹ ਵਾਇਰਲ ਵੀ ਹੋ ਕੇ ਕਵਿਤਾ ਜਿਹੜੀ ਹੈ ਉਹ ਇਹ ਤੁਹਾਡੀ ਸਾਡੇ ਸਾਹਮਣੇ ਆਈ ਹੈ। ਪਰ ਇਸ ਕਵਿਤਾ ਦੇ ਵਿੱਚ ਸੱਚਾਈ ਬੜੀ ਹੈ, ਤੇ ਸੱਚਾਈ ਜਿਸ ਨੂੰ ਕਿ ਹਰ ਕੋਈ ਮਹਿਸੂਸ ਕਰ ਸਕਦਾ, ਆਪਣੇ ਆਪ ਨਾਲ ਰਿਲੇਟ ਕਰ ਸਕਦਾ। ਵਾਇਰਲ ਉਹੀ ਚੀਜ਼ਾਂ ਹੁੰਦੀਆਂ ਨੇ। ਇੱਕ ਕਵੀ ਨੂੰ ਕੰਸਨਟ੍ਰੇਸ਼ਨ ਬਣਾਉਣ ਵਾਸਤੇ ਜਾਂ ਲਿਖਣ ਦੇ ਲਈ ਕਿਵੇਂ ਮਾਹੌਲ ਜਿਹੜਾ ਉਹ ਢੁਕਵਾਂ ਮਿਲਦਾ ਹੈ, ਜਾਂ ਉਹ ਕਿਵੇਂ ਲਿਖਦਾ ਹੈ, ਸਿਰਜਣ ਪ੍ਰਕਿਰਿਆ ਜਿਹੜੀ ਹੈ, ਮੇਰਾ ਸਵਾਲ ਇਹ ਕੀ ਹੁੰਦੀ ਹੈ?
0: ਸਾਡੇ ਕੋਲ ਨਾ ਇੱਕ ਟਰਮ ਚੱਲ ਰਹੀ ਹੈ ਜਿਹੜੇ ਬਾਬੇ ਨਾਨਕ ਨੇ ਦਿੱਤੀ ਹੈ, ਇੱਕ ਕੁਛ ਸਾਡੇ ਮਹਾਨ ਲੇਖਕ ਨੇ ਉਹ ਵੀ ਇਹ ਕਿਹਾ, ਮੈਂ ਪੜ੍ਹਦਾ ਹਾਂ ਜਿਹੜੇ ਹਿਸਾਬ ਨਾਲ, ਕਿ ਧੁਰਕੇ ਬਾਣੀ ਆਈ ਹੈ। ਐਵੇਂ ਹੀ ਇੱਕ ਵਿਚਾਰ ਹੈ ਜਿਹੜੀ ਕਵਿਤਾ ਹੈ, ਉਹ ਵੀ ਹੁਣ ਤੱਕ ਵੈਸੇ ਇਹ ਸੋਚਿਆ ਜਾਂਦਾ ਰਿਹਾ ਕਿ ਇਹ ਕਿਤੋਂ ਉਤਰਦਾ ਆਪਣੇ ਆਪ, ਕੋਈ ਤੁਹਾਨੂੰ ਰੱਬੀ ਜਿਹੜੀ ਹੈਗੀ ਹੈ ਮਤਲਬ ਕਿ ਕੋਈ ਚੀਜ਼ ਤੁਹਾਡੇ ਅੰਦਰ ਆਉਂਦੀ ਹੈ, ਅਤੇ ਇੱਕ ਕਵਿਤਾ ਉਤਰਦੀ ਹੈ। ਕਵਿਤਾ ਬਾਰੇ ਵੀ ਐਵੇਂ ਹੀ ਕਿਹਾ ਜਾਂਦਾ ਰਿਹਾ ਕਿ ਕਵਿਤਾ ਇੱਕੋ ਟਾਈਮ ਉਤਰਦੀ ਹੈ, ਅਤੇ ਤੁਸੀਂ ਪਤਾ ਹੀ ਨਹੀਂ ਲੱਗਦਾ ਕਦੋਂ ਲਿਖੀ ਗਈ, ਕਦੋਂ ਤੁਸੀਂ ਉਹ ਵੇਵ ਦੇ ਵਿੱਚ ਆ ਗਏ। ਪਰ ਮੈਨੂੰ ਲੱਗਦਾ ਕਿ ਇਹ ਕਵਿਤਾ ਐਵੇਂ ਨਹੀਂ ਉਤਰਦੀ, ਤੁਹਾਨੂੰ ਖਿਆਲ, ਤੁਹਾਡਾ ਸੰਵੇਦਨਸ਼ੀਲ ਹੋਣਾ, ਤੁਹਾਡਾ ਚੇਤਨ ਹੋਣਾ ਬਹੁਤ ਜ਼ਰੂਰੀ ਹੁੰਦਾ।
1: ਬਿਲਕੁਲ,
0: ਤੁਸੀਂ ਇੱਕ ਵਿਦਾ ਦੇ ਵਿੱਚ ਹੈਗੇ ਹੋ, ਤੁਸੀਂ ਉਹ ਫੁਰਨਾ ਤੁਹਾਨੂੰ ਫਿਰ ਫੁਰਦਾ ਉੱਥੋਂ ਹੀ ਹੈ, ਜੇ ਤੁਸੀਂ ਉਸ ਅੱਖਾਂ ਨਾਲ ਦੇਖ ਪਾ ਰਹੇ ਹੋ, ਜੇ ਉਹ ਸਮਾਜ ਨੂੰ ਕਿਹੜੀ ਅੱਖ ਤੁਹਾਡੇ ਸਾਹਮਣੇ ਜੋ ਕੁਛ ਵਾਪਰ ਰਿਹਾ ਹੈ ਨਾ, ਜੇ ਸਾਡੇ ਸਾਹਮਣੇ ਮਤਲਬ ਗਰੀਬੀ ਹੈ, ਅੱਤਿਆਚਾਰ ਹੈ, ਲੁੱਟ ਖੋਹ ਹੈ, ਪਰ ਤੁਸੀਂ ਇੱਥੇ ਬੈਠੇ ਫੁੱਲਾਂ ਦੀ ਕਵਿਤਾ ਲਿਖ ਰਹੇ ਹੋ, ਫਿਰ ਮੈਨੂੰ ਲੱਗਦਾ ਹੈ ਉਹ ਕਵੀ ਕਹਾਉਣ ਦੇ ਯੋਗ ਨਹੀਂ ਹੈਗਾ, ਹੈ ਨਾ। ਪਿਆਰ ਮੁਹੱਬਤ ਵੀ ਜ਼ਰੂਰੀ ਹੈ, ਅਤੇ ਪਰ ਕਿਉਂਕਿ ਜੇ ਸੋਹਣਾ ਤਾਂ ਹੀ ਬਣਾਉਣਾ ਚਾਹੁੰਦਾ, ਮੈਂ ਇਹੀ ਕਹਿੰਦਾ ਹੁੰਦਾ ਵੀ ਜੇ ਸਾਡੇ ਕਈ ਵਾਰ ਕਹਿ ਦਿੰਦੇ ਕਿ ਤੁਸੀਂ ਇਨਕਲਾਬੀ ਕਵੀ ਹੋ, ਪਰ ਤੁਹਾਡੀ ਕਵਿਤਾ ਕਿਤਾਬ ਦੇ ਵਿੱਚ ਪ੍ਰੇਮ ਕਵਿਤਾ ਬਹੁਤ ਜ਼ਿਆਦਾ ਹੈ, ਇਹਦਾ ਕੀ ਮੇਲ ਹੈ? ਮੈਂ ਕਹਿੰਦਾ ਹੁੰਦਾ ਕਿ ਸਾਨੂੰ ਪ੍ਰੇਮ ਹੈ ਚੀਜ਼ਾਂ ਨਾਲ, ਤਾਂ ਹੀ ਅਸੀਂ ਇਹ ਕਵਿਤਾ ਲਿਖਦੇ ਹਾਂ, ਉਹ ਸਾਡੇ ਰੜਕ
1: ਦੇ ਚਾਹਵਾਨ।
0: ਹਾਂ, ਅਤੇ ਮਤਲਬ ਕਿ ਉਹ ਚੀਜ਼ ਸਾਨੂੰ ਇਹ ਅਸੀਂ ਉਹ ਸਜਾ ਸਕੀਏ, ਬਣ ਸਕੇ, ਪਿਆਰ ਹੋਣ ਦੇ ਯੋਗ, ਕਰਨ ਦੇ ਯੋਗ, ਸਾਡੇ ਕੋਲ ਥਾਂ ਬਚ ਸਕੇ। ਜਿਵੇਂ ਮੈਂ ਮੇਰੀ ਕਵਿਤਾ ਸੁਣਿਆ ਕਿ ਪਤਨੀ ਨੂੰ ਵੀ ਸਮਾਂ ਨਹੀਂ ਦੇ ਪਾ ਰਹੇ
1: ਸੀ, ਅਤੇ ਜੇਕਰ ਉਸ ਤਰ੍ਹਾਂ ਦੀ ਦੁਨੀਆ ਸਾਡੀ ਕਵਿਤਾ ਸਿਰਜ ਸਕੇ, ਤਾਂ ਅਸੀਂ ਵੀ ਉਸ ਮਾਹੌਲ ਦਾ ਆਨੰਦ ਮਾਣਾਂਗੇ ਬੈਠ ਕੇ, ਪਰਿਵਾਰ ਦੇ ਵਿੱਚ ਬੈਠ ਕੇ ਅਸੀਂ ਵੀ ਪਿਆਰ ਦੀਆਂ ਗੱਲਾਂ ਜਿਹੜੀਆਂ ਉਹ ਜ਼ਰੂਰ ਕਰਾਂਗੇ। ਬਹੁਤ ਅੱਛੇ, ਤੁਸੀਂ ਕਵਿਤਾ ਜਿਹੜੀ ਹੈ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਰੱਖੋ ਜੀ। ਤੁਹਾਡੀ ਕਵਿਤਾ ਜਿਹੜੀ ਹੈ ਬਹੁਤ ਕੁਝ ਕਹਿ ਰਹੀ ਹੈ, ਕਵਿਤਾ ਦਾ ਇੱਕ ਇੱਕ ਅਲਫਾਜ਼, ਇੱਕ ਇੱਕ ਲਫ਼ਜ਼ ਜਿਹੜਾ ਹੈ ਉਹ ਬਹੁਤ ਕੁਝ ਕਹਿ ਰਿਹਾ ਹੈ
0: ਜੀ। ਮੈਂ ਜਿਵੇਂ ਪਿਆਰ ਦੀ ਗੱਲ ਚੱਲੀ ਹੈ, ਅਤੇ ਹੁਣ ਥੋੜ੍ਹੀ ਮੈਂ ਕਿਹਾ ਕਿ ਮੇਰੇ 'ਤੇ ਹੈਗੀ, ਪਹਿਲਾਂ ਬਹੁਤ ਸਰੋਤਿਆਂ ਨੇ ਪਸੰਦ ਵੀ ਕੀਤੀ।

0: ਦਿੱਤੀ ਹੋਈ ਹੈ,
1: ਜੀ
0: ਕਵਿਤਾ ਮੇਰੀਆਂ ਦੋ ਹੈਗੀਆਂ ਨੇ, ਆਸਤਕ ਤੇ ਨਾਸਤਕ। ਬੱਲਾਂ ਬਹੁਤ ਪਿਆਰ ਮਿਲਿਆ ਇਹਨਾਂ ਨੂੰ ਵੀ, ਕਿੰਨਾ ਦੋਗਲਾਪਨ ਹੈ ਮੇਰਾ ਮੇਰੇ ਵਿੱਚ। ਕਵਿਤਾ ਨਾਸਤਕ,
1: ਜੀ
0: ਕਿ ਕਿੰਨਾ ਦੋਗਲਾਪਨ ਹੈ ਮੇਰੇ ਵਿੱਚ, ਲੋਕਾਂ ਨੂੰ ਆਖੀਦਾ ਹੈ ਮੈਂ ਨਾਸਤਕ ਹਾਂ,
1: ਜੀ
0: ਕਿ ਕਿੰਨਾ ਦੋਗਲਾਪਨ ਹੈ ਮੇਰੇ ਵਿੱਚ, ਲੋਕਾਂ ਨੂੰ ਆਖੀਦਾ ਹੈ ਮੈਂ ਨਾਸਤਕ ਹਾਂ,
1: ਜੀ
0: ਪਰ ਤੈਨੂੰ ਰੱਬ ਵਾਂਗ ਧਿਆਉਣਾ,
1: ਵਾਹ, ਬਹੁਤ
0: ਪਰ
1: ਅੱਛੇ,
0: ਤੈਨੂੰ ਰੱਬ
1: ਕੀ
0: ਵਾਂਗ ਧਿਆਉਣਾ।
1: ਬਾਤ ਹੈ ਜੀ, ਕੀ
0: ਕਵਿਤਾ
1: ਬਾਤ ਹੈ।
0: ਟੂ ਆਸਤਕ, ਕਿ ਵੇਖ ਮੈਂ ਉਹੀ ਆਸਤਕ ਦਾ ਆਸਤਕ ਹੀ ਰਿਹਾ ਨਾ, ਕਿ ਵੇਖ ਮੈਂ ਉਹੀ ਆਸਤਕ ਦਾ ਆਸਤਕ ਹੀ ਰਿਹਾ
1: ਬਹੁਤ
0: ਨਾ,
1: ਅੱਛੇ,
0: ਪੱਥਰਾਂ ਨੂੰ ਛੱਡ ਤੈਨੂੰ ਪੁੱਜਣ ਲੱਗ ਗਿਆ।
1: ਵਾਹ, ਕਿਆ ਬਾਤ
0: ਪੱਥਰਾਂ
1: ਹੈ, ਕਿਆ
0: ਸ਼ੁਕਰੀਆ,
1: ਬਾਤ ਹੈ, ਕਿਆ ਬਾਤ
0: ਸ਼ੁਕਰੀਆ,
1: ਹੈ।
0: ਧੰਨਵਾਦ।
1: ਇੱਥੋਂ ਜ਼ਾਹਰ ਹੁੰਦਾ ਹੈ ਕਿ ਪ੍ਰੇਮ ਦਾ ਕੋਈ ਬੰਧਨ ਨਹੀਂ ਹੁੰਦਾ, ਪ੍ਰੇਮ ਨੂੰ ਬੰਨਿਆ ਨਹੀਂ ਜਾ ਸਕਦਾ। ਅਸੀਂ ਪ੍ਰੇਮ ਨੂੰ ਆਸਤਿਕ ਨਾਸਤਿਕ, ਅਸੀਂ ਉਸ ਨੂੰ ਅਮੀਰ ਗਰੀਬ ਜਾਂ ਕਿਸੇ ਵੀ ਤਰ੍ਹਾਂ ਦੇ ਅਸੀਂ ਸ਼ਬਦ ਦੇ ਵਿੱਚ ਕਿਸੇ ਤਰ੍ਹਾਂ ਦੇ ਉਸ ਨੂੰ ਬੰਧਨ 'ਚ ਨਹੀਂ ਬੰਨ ਸਕਦੇ। ਅਤੇ ਤੁਸੀਂ ਦੁਨੀਆ ਜਿਹੜੀ ਹੈ ਪ੍ਰੇਮਮਈ ਕਰਨ ਵਾਸਤੇ ਹੀ ਇੰਨਾ ਵਧੀਆ ਲਿਖ ਰਹੇ ਹੋ।
2: ਜਿਸ ਰੁੱਤੇ ਉਹ ਜੱਗੀ ਹਮੀਰਗੜ੍ਹ ਹੋਰਾਂ ਜੀ ਦੇ ਨਾਲ ਮੁਲਾਕਾਤ ਜਾਰੀ ਰੱਖਾਂਗੇ। ਇਸ ਮੁਲਾਕਾਤ ਨੂੰ ਤੁਸੀਂ ਦੂਜੇ ਭਾਗ ਦੇ ਵਿੱਚ ਸੁਣੋਗੇ ਅਗਲੇ ਐਤਵਾਰ ਸਵੇਰੇ 10:30 ਵਜੇ ਪ੍ਰੋਗਰਾਮ ਸੁਖਨ ਦੇ ਵਾਰਿਸ 'ਚ। ਹੁਣ ਮੈਨੂੰ ਮਨਦੀਪ ਰਜੌਰਾ ਨੂੰ ਅੱਜ ਦਾ ਇਹ ਭਾਗ ਪਹਿਲਾਂ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।
3: ਜੀ ਸਰੋਤਿਓ, ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਤਹਿਤ ਤੁਸੀਂ ਸੁਣ ਰਹੇ ਸੀ ਗੱਲਬਾਤ, ਅਤੇ ਮਹਿਮਾਨ ਸਨ ਨੌਜਵਾਨ ਕਵੀ ਜਗਜੀਤ ਸਿੰਘ ਉਰਫ ਜੱਗੀ ਹਮੀਰਗੜ੍ਹ, ਅਤੇ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਮਨਦੀਪ ਰਜੌਰਾ।
4: गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
3: ਜੀ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁੱਖਾਂ ਦੇ ਵਾਰਿਸ, ਇੱਥੇ ਹੀ ਇਸ ਪ੍ਰੋਗਰਾਮ ਦੀ ਸਮਾਪਤੀ ਹੈ। ਦਿਓ ਆਗਿਆ, ਧੰਨਵਾਦ। ਹੁਣੇ ਤੁਸੀਂ ਪ੍ਰੋਗਰਾਮ ਸੁਣਿਆ ਸੁੱਖਾਂ ਦੇ ਵਾਰਿਸ, FM ਬੈਂਡ 1.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 10:59 ਤੇ 47 ਸਕਿੰਟ ਦਾ। ਠੀਕ 11 ਵਜੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 11:05 ਤੇ ਸੁਣਾਂਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। ਕੁਝ ਪਲ ਕਰਦੇ ਹਾਂ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ 101.1 ਮੈਗਾਹਰਟਸ ਅਤੇ ਮੋਬਾਈਲ ਫੋਨ ਐਪ ਨਿਊਜ਼ੋਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 12:30 ਤੇ 10 ਸਕਿੰਟ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਘਰ ਪਰਿਵਾਰ।

0: जी श्रोतियों स्वागत जी श्रोतियों स्वागत है ਤੁਹਾਡਾ ਪ੍ਰੋਗਰਾਮ ਘਰ ਪਰਿਵਾਰ ਵਿੱਚ ਤੇ ਅੱਜ ਦਾ ਸਿਲਸਿਲਾ ਹੈ ਭੈਣਾਂ ਦੀ ਪਸੰਦ ਤੇ ਅੱਜ ਕਰ ਸਕਦੀਆਂ ਨੇ ਭੈਣਾਂ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਫੋਨ ਤੇ ਫੋਨ ਕਰਨ ਲਈ ਨੰਬਰ ਨੋਟ ਕਰੋ ਜੀ 0164 ਤੇ 2240 331। ਕਹਿੰਦੇ ਨੇ ਕਈ ਵਾਰ ਵੱਡੀਆਂ ਖੁਸ਼ੀਆਂ ਲਈ ਕੁਝ ਵੱਡਾ ਨਹੀਂ ਚਾਹੀਦਾ, ਚਾਹੀਦਾ ਤਾਂ ਬਸ 2 ਮਿੰਟ ਦਿਲੋਂ ਗੱਲ ਕਰਨ ਵਾਲਾ। ਅਤੇ ਅੱਜ ਅਸੀਂ ਉਹੀ ਗੱਲਾਂ ਕਰਾਂਗੇ, ਕੁਝ ਗੱਲਾਂ ਆਪਣੀਆਂ ਭੈਣਾਂ ਦੇ ਨਾਲ, ਕੁਝ ਹਾਸੇ ਮਜ਼ਾਕ ਅਤੇ ਸਾਂਝੇ ਕਰਾਂਗੇ, ਕੁਝ ਅਹਿਸਾਸ ਘਰ ਪਰਿਵਾਰ ਦੇ, ਅਤੇ ਨਾਲ ਹੀ ਸੁਣਾਂਗੇ ਉਹਨਾਂ ਦੀ ਪਸੰਦ ਦੇ ਕੁਝ ਗੀਤ। ਅਤੇ ਭੈਣਾਂ ਫੋਨ ਕਰਨ ਲਈ ਨੰਬਰ ਮੈਂ ਪਹਿਲਾਂ ਵੀ ਦੱਸਤਾ ਹੈ ਅਤੇ ਦੁਬਾਰਾ ਨੋਟ ਕਰ ਲੈਣ ਜੀ 0164 2240 331। ਅਤੇ ਜਦੋਂ ਤੱਕ ਕੋਈ ਭੈਣ ਫੋਨ ਮਿਲਾਉਂਦੀ ਹੈ ਅਤੇ ਅਸੀਂ ਉਦੋਂ ਤੱਕ ਸੁਣਦੇ ਹਾਂ ਇੱਕ ਗੀਤ, ਪਰ ਗੀਤ ਤੋਂ ਪਹਿਲਾਂ ਸੁਣਾਂਗੇ ਕੁਝ ਸੰਦੇਸ਼।
1: जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
2: ਕੱਟ ਵਿਆਜ ਤੇ ਲੋਨ ਚਾਹੀਦਾ, ਉਹ ਵੀ ਐਪ ਤੋਂ, ਵਾਹ
3: ਫਸਿਆ। ਅਣਜਾਣ ਐਪਸ ਤੋਂ ਬਚੋ,
4: RBI ਕਹਿੰਦਾ ਹੈ
5: ਜਾਣਕਾਰ ਬਣੋ ਸੁਚੇਤ ਰਹੋ।
1: गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुछ

0: ਜੀ ਸਰੋਤਿਓ, ਸਾਡੇ ਨਾਲ ਪਹਿਲੀ ਕਾਲ ਤੇ ਜੁੜ ਗਏ ਐ ਸਾਡੇ ਨਾਲ ਇੱਕ ਪਹਿਲੀ ਭੈਣ ਜਿਨ੍ਹਾਂ ਨੇ ਫੋਨ ਕੀਤਾ ਹੈ, ਤੇ ਆਓ ਕਰਦੇ ਆ ਉਹਨਾਂ ਨਾਲ ਗੱਲ। ਹੈਲੋ ਹੈਲੋ ਹੈਲੋ,
1: ਹੈਲੋ।
0: ਹਾਂਜੀ, ਸਵਾਗਤ ਹੈ
1: ਹਾਂਜੀ,
0: ਜੀ ਪ੍ਰੋਗਰਾਮ 'ਚ ਤੁਹਾਡਾ। ਦੱਸ ਦਿਓ ਜੀ, ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਹੇ ਹੋ?
1: ਸਤਿ ਸ਼੍ਰੀ ਅਕਾਲ ਮੈਮ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਮੈਮ, ਮੈਂ ਅਮਨਦੀਪ ਬੋਲ ਰਹੀ ਹਾਂ ਤਿਉਣੇ ਤੋਂ, ਜ਼ਿਲ੍ਹਾ ਬਠਿੰਡਾ ਜੀ।
0: ਸਵਾਗਤ ਹੈ ਜੀ ਬਹੁਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੀ ਕਰਦੇ ਹੋ
1: ਹਾਂਜੀ
0: ਅਮਨ?
1: ਮੈਮ, ਕੁਛ ਨਹੀਂ, ਕੱਪੜੇ ਸਿਲਾਈ ਸਿੱਖਦੇ ਹਾਂ ਜੀ।
0: ਅੱਛਾ ਜੀ, ਤੇ ਪੜ੍ਹਾਈ ਹੋ ਗਈ ਪੂਰੀ?
1: ਹਾਂਜੀ।
0: ਬਹੁਤ ਵਧੀਆ। ਤੇ ਸਿਲਾਈ ਫਿਰ ਕਿਸੇ ਤੋਂ ਸਿੱਖ ਰਹੇ ਹੋ ਜਾਂ ਘਰੇ ਹੀ ਕਿਸੇ ਘਰ ਦੇ ਮੈਂਬਰ ਤੋਂ ਸਿੱਖ ਰਹੇ ਹੋ?
1: ਨਹੀਂ ਜੀ, ਕਿਸੇ ਤੋਂ ਸਿੱਖ ਰਹੇ ਹਾਂ ਜੀ।
0: ਠੀਕ ਹੈ ਜੀ, ਫਿਰ ਤਾਂ ਸੋਹਣੇ ਸੋਹਣੇ ਸੂਟ ਸੀਆ ਕਰੋਗੇ ਤੁਸੀਂ।
1: ਹਾਂਜੀ
0: ਤੇ ਗੀਤ ਕਿਹੜਾ ਸੁਣੋਗੇ ਅੱਜ?
1: ਮੈਮ, ਗੁਰਨਾਮ ਭੁੱਲਰ ਦਾ ਕੋਈ ਮਰਜ਼ੀ ਸੁਣਾ ਦਿਓ ਜੀ।
0: ਠੀਕ ਹੈ ਜੀ, ਸੁਣੋ ਫਿਰ ਆਪਣਾ ਗੀਤ। ਤੁਸੀਂ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ, ਕਾਲ
1: ਥੈਂਕ
0: ਕਰਨ ਲਈ
1: ਯੂ ਮੈਮ।
0: ਬਹੁਤ ਬਹੁਤ ਧੰਨਵਾਦ।

0: ਜੀ ਸਰੋਤਿਓ, ਸਾਡੇ ਨਾਲ ਜੁੜ ਗਏ ਨੇ ਇੱਕ ਹੋਰ ਭੈਣ, ਗੱਲ ਕਰਦੇ ਆ ਉਹਨਾਂ ਦੇ ਨਾਲ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਮੈਮ ਮੈਂ ਬਾਜੇਖਾਨੇ ਤੋਂ ਅਰਸ਼ਦੀਪ ਬੋਲਦੀ ਹਾਂ ਜੀ।
0: ਸਵਾਗਤ ਹੈ ਅਰਸ਼ਦੀਪ ਤੁਹਾਡਾ ਬਹੁਤ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ, ਥੈਂਕ ਯੂ।
0: ਤੇ ਕੀ ਕੰਮ ਕਰਦੇ ਹੋ ਅਰਸ਼ਦੀਪ, ਕਿ ਘਰੇ ਹੀ ਹੁੰਦੇ ਹੋ?
1: ਨਹੀਂ ਮੈਮ, ਬਸ ਪੜ੍ਹਾਈ ਕਰਕੇ ਹੁਣ ਬੁਟੀਕ ਵਰਕ ਸਿੱਖ ਰਹੇ ਹਾਂ ਜੀ, ਬੁਟੀਕ ਦਾ ਕੰਮ ਜੀ।
0: ਅੱਜ ਜਿਹੜੀ ਪਹਿਲਾਂ ਕਾਲਰ ਸੀ ਉਹ ਵੀ ਬੁਟੀਕ ਦਾ ਹੀ ਜਿਵੇਂ ਸਿਲਾਈ ਹੀ ਸਿੱਖ ਰਹੇ ਸੀਗੇ, ਤੇ ਫਿਰ
1: ਹਾਂਜੀ
0: ਤੁਸੀਂ ਕਿੰਨੀ ਕੁ
1: ਹਾਂਜੀ।
0: ਸਿੱਖ ਲਈ ਕਿ ਹਜੇ ਸਿੱਖ ਹੀ ਰਹੇ ਹੋ ਕਿ ਸ਼ੁਰੂਆਤ ਕੀਤੀ ਹੈ ਕਿ ਕਾਫੀ ਟਾਈਮ ਹੋ ਗਿਆ?
1: ਨਹੀਂ ਮੈਮ, ਮੈਨੂੰ ਮੈਂ ਤਾਂ ਪੂਰੀ ਸਿੱਖ ਲਈ ਹੈ ਜੀ, ਮਤਲਬ ਹੁਣ ਤਾਂ ਮਤਲਬ ਸਿੱਖ ਹੀ ਲਈ ਹੈ, ਆਲਵੇਜ ਸਾਰੀ ਸਿੱਖ ਲਈ ਹੈ ਜੀ।
0: ਠੀਕ ਹੈ ਜੀ, ਤੇ ਫਿਰ
1: ਹਾਂਜੀ
0: ਅਸੀਂ ਵੀ
1: ਹਾਂਜੀ
0: ਸੂਟ
1: ਮੈਮ,
0: ਸਵਾਣ ਆਈਏ ਤੁਹਾਡੇ ਕੋਲ, ਸਿੱਖ ਲਈ ਜੇ ਤੁਸੀਂ।
1: ਹਾਂਜੀ ਹਾਂਜੀ ਬਿਲਕੁਲ, ਬਾਜੀ ਖਾਨੇ ਆਸ਼ ਬੁਟੀਕ ਤੇ ਜਰੂਰ ਆਓ ਜੀ।
0: ਠੀਕ ਹੈ ਜੀ, ਜ਼ਰੂਰ ਪਹੁੰਚਾਂਗੇ। ਤੇ ਗੀਤ ਕਿਹੜਾ ਸੁਣੋਗੇ?
1: ਮੈਮ ਕਮਲ ਖਾਨ ਦਾ ਸੁਣਾ ਦਿਓ ਜੀ।
0: ਠੀਕ ਹੈ ਜੀ, ਕੋਈ ਵੀ ਸੁਣਾ ਦਈਏ।
1: ਹਾਂਜੀ ਮੈਮ, ਮੇਰੀ ਨਾ ਸਿਸਟਰ ਹੈ ਛੋਟੀ ਜੀ, ਸ਼ਾਨ ਵੀ ਤਾਂ ਥੋੜੀ ਜੀ, ਉਹਦੇ ਨਾਲ ਵੀ ਗੱਲ ਕਰ ਲਓ ਜੀ।
0: ਹਾਂਜੀ
1: ਹੈਲੋ
0: ਹੈਲੋ, ਹਾਂਜੀ ਕੌਣ ਬੋਲ ਰਿਹਾ ਜੀ?
1: ਮੈਮ ਮੈਮ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਤੇ ਫਿਰ ਆਪਾਂ ਹੁਣ ਗੀਤ ਸੁਣੀਏ।
1: ਹਿੰਦੀ
0: ਕਿਹੜੀ ਕਲਾਸ 'ਚ ਪੜ੍ਹਦੇ ਹੋ?
1: ਯੂਕੇਜੀ ਚਲ।
0: ਓਕੇ, ਵੈਰੀ ਗੁੱਡ, ਤੇ ਹੁਣ ਆਪ ਗੀਤ ਸੁਣੋ ਤੁਸੀਂ ਜਿਹੜਾ ਦੀਦੀ ਨੇ ਪਸੰਦ ਕੀਤਾ ਆਪਦੇ ਰੇਡੀਓ ਸੈੱਟ ਤੇ। ਠੀਕ ਹੈ,
1: ਥੈਂਕ ਯੂ।
0: ਓਕੇ।

0: ਜੀ ਸਰੋਤਿਓ, ਇੱਕ ਹੋਰ ਭੈਣ ਜੁੜੇ ਨੇ ਸਾਡੇ ਨਾਲ, ਗੱਲ ਕਰਦੇ ਆ ਉਹਨਾਂ ਦੇ ਨਾਲ। ਹੈਲੋ,
1: ਤੁਹਾਨੂੰ ਵੀ ਘੋੜਾ ਤੇਜ
0: ਹੈਲੋ,
1: ਦੀ

0: ਜੀ ਸਰੋਤਿਓ, ਜੁੜ ਗਏ ਨੇ ਇੱਕ ਹੋਰ ਸਰੋਤਾ ਸਾਡੇ ਨਾਲ, ਤੇ ਦੇਖਦੇ ਹਾਂ ਕਿਹੜੀ ਭੈਣ ਨੇ ਫੋਨ ਨੰਬਰ ਡਾਇਲ ਕੀਤਾ ਸਟੂਡੀਓ ਦਾ। ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੇ ਕਿੱਥੇ ਬੋਲ ਰਹੇ ਜੀ?
1: ਮੈਂ ਜਸਵਿੰਦਰ ਕੌਰ ਬੋਲਦੀ ਹਾਂ ਜੀ, ਸ੍ਰੀਵਾਲ ਤੋਂ।
0: ਠੀਕ ਹੈ ਜੀ, ਤੇ ਗੀਤ ਕਿਹੜਾ ਸੁਣੋਗੇ ਜੀ?
1: ਗੀਤ ਮੇਰੇ ਪੋਤੇ ਦਾ ਜਨਮ ਦਿਨ ਹੈ ਜੀ, ਤੁਸੀਂ ਆਪਦੀ ਮਰਜ਼ੀ ਦਾ ਸੁਣਾ ਦਿਓ।
0: ਠੀਕ ਹੈ ਜੀ, ਕਾਲ ਕਰਨ ਲਈ ਧੰਨਵਾਦ। ਤੇ ਤੁਸੀਂ ਹੁਣ ਰੈਸਟ ਕਰਨੀ ਹੈ 15 ਦਿਨ ਤੱਕ, ਠੀਕ ਹੈ ਜੀ?
1: ਠੀਕ ਹੈ ਜੀ,
0: 15 ਦਿਨ
1: ਠੀਕ
0: ਫੋਨ
1: ਹੈ
0: ਨਹੀਂ
1: ਜੀ,
0: ਲਗਾਉਣਾ ਤੁਸੀਂ। ਠੀਕ
1: ਠੀਕ
0: ਹੈ
1: ਹੈ
0: ਜੀ,
1: ਜੀ,
0: ਫੋਨ ਕਰਨ ਲਈ
1: ਠੀਕ ਹੈ,
0: ਧੰਨਵਾਦ ਜੀ।
1: ਧੰਨਵਾਦ।
0: ਤੇ ਸੁਣਦੇ ਹਾਂ ਇਹ ਗੀਤ ਇਹਨਾਂ ਦੀ ਪਸੰਦ ਤੇ।
2: ਉਹ ਕੀ ਗੱਲ ਆ, ਰੋਲੀ ਪਾਈ ਜਾਣਾ ਇਹਨਾਂ ਦਾ, ਦੋਨਾਂ ਦਾ ਲੱਗਦਾ ਮੈਨੂੰ ਕੰਡਾ ਕੱਢਣਾ ਹੀ ਪਊਗਾ ਓਏ ਸੋਹਣਿਆ।

0: ਜੀ ਸਰੋਤਿਓ, ਇੱਕ ਹੋਰ ਭੈਣ ਜੁੜ ਗਏ ਨੇ ਸਾਡੇ ਨਾਲ ਤੇ ਗੱਲ ਕਰਦੇ ਆ ਉਹਨਾਂ ਦੇ ਨਾਲ। ਹੈਲੋ
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ। ਦੱਸ ਦਿਓ ਜੀ, ਕਿੱਥੋਂ ਬੋਲ ਰਹੇ ਹੋ ਤੇ ਕੌਣ ਬੋਲ ਰਹੇ ਹੋ?
1: ਹਰਪ੍ਰੀਤ ਕੌਰ ਜੀ ਤੋਂ, ਗਲੀ ਤੋਂ, ਜ਼ਿਲ੍ਹਾ ਬਠਿੰਡਾ।
0: ਸਵਾਗਤ ਹੈ ਜੀ ਹਰਪ੍ਰੀਤ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ। ਤੇ ਗੀਤ
1: ਹਾਂਜੀ,
0: ਕਿਹੜਾ ਸੁਣੋਗੇ?
1: ਆਰਨੇ ਦਾ ਸੁਣਾ ਦੇ ਜੀ।
0: ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ। ਤੇ ਕੰਮ ਕਰ ਕਰਕੇ ਵਿਹਲੇ ਹੋ ਕੇ ਰੇਡੀਓ ਸੁਣ ਰਹੇ ਹੋ?
1: ਹਾਂਜੀ ਹਾਂਜੀ
0: ਤੇ ਕੰਮ ਕਰਦੇ ਹੋਏ ਰੇਡੀਓ ਸੁਣਦੇ ਰਹਿੰਦੇ ਹੋ?
1: ਹਾਂਜੀ, ਰੇਡੀਓ ਵਿੱਚ ਤਾਂ ਵਾਰੀ ਸੁਣਦੀ।
0: ਤੇ ਗੱਲਾਂ ਕਰਨੀਆਂ ਕੰਮ ਕਰਦੇ ਹੋਏ ਜ਼ਿਆਦਾ ਵਧੀਆ ਲੱਗਦੀਆਂ ਕਿ ਰੇਡੀਓ ਸੁਣਨਾ ਵਧੀਆ ਲੱਗਦਾ?
1: ਮੈਨੂੰ ਰੇਡੀਓ ਸੁਣਨਾ ਓਕੇ ਲੱਗਦਾ।
0: ਠੀਕ ਹੈ ਜੀ, ਕਦੇ ਕਦੇ ਗੱਲਾਂ ਵੀ ਸੁਣ ਲੈਣ
1: ਕੰਮ
0: ਸੁਣਦੇ
1: ਕਰਦੀ
0: ਹਾਂ
1: ਹਾਂ, ਫਿਰ
0: ਆਪਾਂ, ਹੈ
1: ਵੀ
0: ਨਾ,
1: ਲਾਉਣਾ
0: ਕੰਮ
1: ਮੈਂ
0: ਕਰਦੇ ਹਾਂ, ਕਦੀ ਕਦੀ
1: ਕੰਮ
0: ਗੱਲਾਂ
1: ਤੇ ਲੱਗੇ
0: ਵੀ
1: ਹੋ
0: ਜਾਂਦੀਆਂ
1: ਲਾਉਣਾ
0: ਨੇ। ਤੇ ਜ਼ਰੂਰ ਸੁਣਦੇ ਰਹੋ ਜੀ ਰੇਡੀਓ, ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡੇ ਸਰੋਤੇ ਸਾਡੇ ਨਾਲ ਜੁੜੇ ਰਹਿਣ। ਤੇ ਆਓ ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ।
1: ਠੀਕ ਹੈ, ਥੈਂਕ ਯੂ।
0: ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ ਧੰਨਵਾਦ।

0: ਜੀ ਸਰੋਤਿਓ, ਜੁੜ ਗਏ ਨੇ ਸਾਡੇ ਨਾਲ ਇੱਕ ਹੋਰ ਕਾਲਰ, ਤੇ ਗੱਲ ਕਰਦੇ ਆ ਉਹਨਾਂ ਦੇ ਨਾਲ ਤੇ ਪੁੱਛਦੇ ਆ ਉਹਨਾਂ ਨੂੰ ਉਹਨਾਂ ਦੀ ਪਸੰਦ ਦਾ ਗੀਤ। ਹੈਲੋ, ਹਾਂਜੀ, ਕੌਣ ਬੋਲ ਰਿਹਾ ਜੀ?
1: ਹੈਲੋ,
0: ਹੈਲੋ, ਹਾਂ ਬੇਟਾ, ਰੇਡੀਓ ਸੈੱਟ ਤੋਂ ਪਾਸੇ ਹੋ ਕੇ ਗੱਲ ਕਰੋ।
1: ਹਾਂ ਜੀ,
0: ਹਾਂ, ਆਪਣਾ ਨਾਮ ਦੱਸ ਦਿਓ ਸਾਰੇ ਸਰੋਤਿਆਂ ਨੂੰ।
1: ਨਾਮ ਜੀ ਸ਼ਾਨਮੀਤ ਕੌਰ ਜੀ।
0: ਸ਼ਾਨਮੀਤ ਕੌਰ, ਵੈਰੀ ਗੁੱਡ। ਤੇ ਗੀਤ ਕਿਹੜਾ ਸੁਣੇਗੀ ਸ਼ਾਨਮੀਤ?
1: ਨਾਮ ਜੀ ਨਿਮਰਤ ਖਹਿਰਾ ਦਾ ਜੀ।
0: ਨਿਮਰਤ ਖਹਿਰਾ ਦਾ ਗੀਤ ਸੁਣਨਾ ਹੈ? ਤੇ ਨਿਮਰਤ ਖਹਿਰਾ ਪਸੰਦ ਹੈ?
1: ਕੋਈ ਵੀ ਸੁਣਾ ਦੋ ਜੀ।
0: ਕੋਈ ਵੀ ਸੁਣਾ ਦਾਂਗੇ, ਪਰ ਮੈਨੂੰ ਐਂ ਤਾਂ ਦੱਸੋ, ਨਿਮਰਤ ਖਹਿਰਾ ਬਹੁਤ ਪਸੰਦ ਹੈ?
1: ਹਾਂਜੀ
0: ਸਾਰੇ ਗੀਤ ਸੁਣਦੇ ਉਹਦੇ?
1: ਹਾਂਜੀ।
0: ਤੇ ਹੁਣ ਨਵਾਂ ਗੀਤ ਕਿਹੜਾ ਆਇਆ ਨਿਮਰਤ ਖਹਿਰਾ ਦਾ?
1: ਸੱਚੇ ਮੁੱਚੇ ਦਾ ਮੋਰ ਕਿੱਥੋਂ ਆ ਗਿਆ
0: ਵੈਰੀ ਗੁੱਡ ਬਈ, ਸਾਰਾ ਕੁਝ ਪਤਾ ਹੈ। ਸ਼ਾਨਮੀਤ, ਤੇ ਮੰਮਾ ਨਾਲ ਵੀ ਗੱਲ ਕਰਾਓਗੇ ਕਿ ਸ਼ਾਨਮੀਤ ਨੇ ਹੀ ਕਰਨੀ ਸੀ?
2: ਹੈਲੋ ਭਾਈ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਤੇ
2: ਹਾਂਜੀ,
0: ਗੁੜੀਆ ਨੇ ਗੀਤ ਤਾਂ ਦੱਸ ਹੀ ਦਿੱਤਾ, ਤੇ ਤੁਸੀਂ ਕੀ ਕੰਮ ਕਰ ਰਹੇ ਸੀ?
2: ਘਰ ਦਾ ਕੰਮ ਜੀ।
0: ਘਰ ਦਾ ਕੰਮ ਕਰੀ ਜਾ ਰਹੇ ਸੀ? ਰੋਟੀ ਬਣਾ ਰਹੇ ਹੋਵੋਗੇ ਫਿਰ? ਖਾ
2: ਰੋਟੀ
0: ਲਈ?
2: ਬਣਾ ਲੈਨੇ ਆ, ਕੋਈ ਹੋਰ ਭਾਂਡਾ ਟਿਕਰ ਹੋਰ ਜੋ ਘਰ ਦਾ ਘਰੇਲੂ ਆ ਮੈਂ ਤਾਂ।
0: ਹਾਂ, ਹੁਣ ਖਾ ਲਈ ਰੋਟੀ ਤੁਸੀਂ?
2: ਹਾਂ ਖਾ ਲਈ।
0: ਤੇ
2: ਅੱਜ
0: ਰੋਟੀ
2: 9 ਵਜੇ
0: ਖਾ
2: ਘਰ
0: ਕੇ
2: ਗਿਆ।
0: ਵਿਹਲੇ ਹੋ ਕੇ ਗੀਤ ਸੁਣ ਰਹੇ ਹੋ ਰੇਡੀਓ ਤੇ?
2: ਅੱਛਾ ਜੀ।
0: ਤੇ ਸੁਣੋ, ਤੁਸੀਂ ਆਪਣੀ ਪਸੰਦ ਦਾ ਗੀਤ ਕਾਲ ਕਰਨ ਲਈ ਧੰਨਵਾਦ। ਤੁਹਾਡੀ ਪਸੰਦ ਦਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ।

0: ਜੀ ਸਰੋਤਿਓ ਜੁੜ ਗਏ ਨੇ ਇੱਕ ਹੋਰ ਕਾਲਰ ਸਾਡੇ ਨਾਲ ਤੇ ਗੱਲ ਕਰਦੇ ਆ ਉਹਨਾਂ ਦੇ ਨਾਲ।
1: ਹੈਲੋ,
0: ਹੈਲੋ,
1: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਿਹਾ ਜੀ ਤੇ ਕਿੱਥੋਂ ਬੋਲ ਰਹੇ ਹੋ?
1: ਮੈਮ, ਯਸਮੀਨ ਖਾਨ ਪਿੰਡ ਲਹਿਰਾ ਖਾਨਾ ਤੋਂ ਬੋਲ ਰਹੀ ਹਾਂ ਜੀ।
0: ਠੀਕ ਹੈ ਜੀ, ਤੇ ਗੀਤ ਕਿਹੜਾ ਸੁਣੋਗੇ?
1: ਸੁਰਿੰਦਰ ਕੌਰ ਦਾ ਜੀ।
0: ਠੀਕ ਹੈ ਜੀ, ਸੁਰਿੰਦਰ ਕੌਰ ਦਾ ਗੀਤ ਸੁਣੋਗੇ। ਠੀਕ ਹੈ, ਤੇ ਕੰਮ
1: ਹਾਂਜੀ,
0: ਕੀ ਕੀ ਕਰਦੇ ਹੋ ਤੁਸੀਂ?
1: ਸਟੱਡੀ ਕਰਦੇ ਹਾਂ ਜੀ।
0: ਸਟੱਡੀ ਕਰ ਰਹੇ ਹੋ ਤੇ ਘਰੇ ਵੀ ਕੰਮ
1: ਹਾਂਜੀ
0: ਕਾਰ ਵੀ ਕਰਦੇ ਹੋ? ਮੰਮਾ ਦੀ ਹੈਲਪ?
1: ਹਾਂਜੀ, ਮੰਮੀ ਮੰਮਾ ਦੀ ਹੈਲਪ ਕਰਾ ਦਿੰਦੀ ਹਾਂ ਸਕੂਲ ਤੋਂ ਆ ਕੇ ਜੀ।
0: ਠੀਕ ਹੈ ਜੀ, ਤੇ ਫਿਰ ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ। ਤੇ ਸੁਣੋ ਆਪਣੀ ਪਸੰਦ ਦਾ ਗੀਤ ਤੁਸੀਂ ਆਪਣੇ ਰੇਡੀਓ ਸੈੱਟ ਤੇ। ਫੋਨ ਕਰਨ ਲਈ ਧੰਨਵਾਦ, ਤੇ
1: ਥੈਂਕ ਯੂ
0: ਗੀਤ ਦਾ
1: ਮੈਮ।
0: ਆਨੰਦ ਲਓ।

0: ਜੀ ਸਰੋਤਿਓ, ਇਸ ਗੀਤ ਦੇ ਨਾਲ ਹੀ ਮੈਨੂੰ ਰਮਾ ਸ਼ਰਮਾ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਘਰ ਪਰਿਵਾਰ ਨੂੰ ਸਮਾਪਤ ਕਰਨ ਦੀ। ਅੱਜ ਅਸੀਂ ਭੈਣਾਂ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੱਗਿਆ, ਅਤੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਅਸੀਂ ਧੰਨਵਾਦ ਕਰਦੇ ਹਾਂ ਆਪਣੀ ਤਕਨੀਕੀ ਟੀਮ ਦਾ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ ਜੀ ਦਾ। ਤੁਸੀਂ ਸਾਰੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਆਬਾਦ ਰਹੋ, ਆਪਣਾ ਅਤੇ ਆਪਣਿਆਂ ਦਾ ਧਿਆਨ ਰੱਖੋ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ।
0: ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਘਰ ਪਰਿਵਾਰ, ਤੇ ਸਿਲਸਿਲਾ ਸੀ ਭੈਣਾਂ ਦੀ ਪਸੰਦ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਜੀ 1:09:26। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, ਤੇ ਸਮਾਂ ਹੁਣ ਜਾ ਰਿਹਾ ਹੈ ਜੀ ਪ੍ਰਦੇਸ਼ਿਕ ਖਬਰਾਂ ਦਾ, ਤੇ ਆਓ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੇ ਖਬਰਾਂ ਸੁਣਨ ਲਈ ਕੁਝ ਪਲ ਕਰੋ ਇੰਤਜ਼ਾਰ।

0: ਮਨਮੋਹਨ ਸਿੰਘ, ਸੰਤ ਸਵਰਨ ਸਿੰਘ ਜੀ ਤੇ ਹੋਰ ਪਤਵੰਤੇ ਵੀ ਮੌਜੂਦ ਰਹੇ। ਉਧਰ ਮੋਹਾਲੀ ਦੇ ਡੇਰਾਬੱਸੀ ਬਲਾਕ ਦੇ ਪਿੰਡ ਫਤਿਹਪੁਰ ਜੱਟਾਂ ਬੋੜਾ ਅਤੇ ਇਬਰਾਹਿਮਪੁਰ ਵਿਖੇ ਵੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਉਪਦੇਸ਼ਾਂ ਤੇ ਮਨੁੱਖਤਾ ਲਈ ਉਹਨਾਂ ਵੱਲੋਂ ਦਿੱਤੇ ਸੁਨੇਹੇ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਦਸਤਾਵੇਜ਼ੀ ਫਿਲਮ ਦਿਖਾਈ ਗਈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਵਿਸ਼ੇਸ਼ ਡਾਕੂਮੈਂਟਰੀ LED ਸਕਰੀਨਾਂ ਰਾਹੀਂ ਪਿੰਡਾਂ 'ਚ ਦਿਖਾਈ ਜਾ ਰਹੀ ਹੈ, ਜੋ ਕਰੀਬ 30 ਮਿੰਟ ਦੀ ਫਿਲਮ ਹੈ। ਰੂਪਨਗਰ ਵਿੱਚ ਸਤਲੁਜ ਦਰਿਆ ਵਿਖੇ ਹਾਲ ਹੀ ਵਿੱਚ ਵੱਖ ਵੱਖ ਫੈਕਟਰੀਆਂ ਦੀ ਭਾਰੀ ਮਾਤਰਾ ਵਿੱਚ ਰਹਿੰਦ ਖੂੰਹਦ ਤੇ ਪ੍ਰਦੂਸ਼ਣ ਨੂੰ ਵਧਾਉਣ ਵਾਲੀਆਂ ਵੱਖ ਵੱਖ ਧਾਤਾਂ ਤੇ ਵਸਤਾਂ ਪਹੁੰਚਣ ਦਾ ਮਾਮਲਾ ਸਾਹਮਣੇ ਆਇਆ। ਇਸ ਤੇ ਕਾਰਵਾਈ ਕਰਦਿਆਂ ਰੂਪਨਗਰ ਤੋਂ ਵਿਧਾਇਕ ਦਿਨੇਸ਼ ਕੁਮਾਰ ਚੱਡਾ ਨੇ ਪੁਲਿਸ ਪ੍ਰਸ਼ਾਸਨ ਨਾਲ ਮੌਕੇ ਤੇ ਪਹੁੰਚ ਕੇ ਇਸ ਦਾ ਜਾਇਜ਼ਾ ਲਿਆ। ਸਾਡੇ ਪੱਤਰਕਾਰ ਨੇ ਦੱਸਿਆ ਕਿ ਵਿਧਾਇਕ ਦੀ ਸ਼ਿਕਾਇਤ ਤੇ ਹਿਮਾਚਲ ਪ੍ਰਦੇਸ਼ ਦੀ ਬੱਦੀ ਤੇ ਨਾਲਗੜ੍ਹ ਦੇ ਨਾਮਾਲੂਮ ਫੈਕਟਰੀ ਮਾਲਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਮੌਕੇ ਐਡਵੋਕੇਟ ਦਿਨੇਸ਼ ਕੁਮਾਰ ਚੱਡਾ ਨੇ ਕਿਹਾ,
1: ਅੱਜ ਪਹਿਲੀ ਵਾਰ ਪੰਜਾਬ ਦੇ ਪਾਣੀਆਂ ਨੂੰ ਪੋਲਿਊਸ਼ਨ ਕਰਨ ਵਾਲੀ ਹਿਮਾਚਲ ਦੀ ਇੰਡਸਟਰੀ ਦੇ ਖਿਲਾਫ਼ ਅਸੀਂ ਇੱਕ ਵੱਡੀ ਕਾਰਵਾਈ ਕਰਵਾਉਣ ਜਾ ਰਹੇ ਹਾਂ। ਅੱਜ ਵੀ ਰੋਪੜ ਹੈੱਡ ਵਰਕਸ ਦੇ ਉੱਪਰ ਇੱਥੇ ਬਹੁਤ ਸਾਰਾ ਜਿਹੜੇ ਪੋਲਿਊਟੈਂਟਸ ਹੈ ਹਿਮਾਚਲ ਦੀ ਇੰਡਸਟਰੀ ਦੇ, ਬਹੁਤ ਸਾਰਾ ਜਿਹੜਾ ਕੁਆੜ, ਗੰਦ, ਮਾਂਜੀ ਦੇ ਕੈਮੀਕਲ ਸਤਲੁਜ ਦੇ ਪਾਣੀ ਦੇ ਵਿੱਚ ਆ ਰਹੀਆਂ ਨੇ, ਕਿਉਂਕਿ ਪਿੱਛੇ ਹੋਰ ਕੋਈ ਇੰਡਸਟਰੀ ਨਹੀਂ ਪੈਂਦੀ ਪੰਜਾਬ, ਹਿਮਾਚਲ ਦੀ ਇੰਡਸਟਰੀ ਪੈਂਦੀ ਹੈ। ਸਰਸੇ ਦੇ ਵਿੱਚੋਂ ਹੋ ਕੇ ਇਹ ਜਿਹੜਾ ਸਾਰੇ ਪੋਲਿਊਟੈਂਟ ਇਹ ਆਉਂਦੇ ਆ, ਤੇ ਜਦੋਂ ਪਤਾ ਲੱਗਿਆ ਤਾਂ ਅਸੀਂ ਮੌਕੇ ਤੇ ਪੁਲਿਸ ਪਾਰਟੀ ਨੂੰ ਬੁਲਾ ਲਿਆ ਤੇ ਅਸੀਂ ਇਹਦੇ ਖਿਲਾਫ਼ ਜਿੱਥੇ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਹਦਾਇਤ ਕੀਤੀ ਹੈ ਕਾਰਵਾਈ ਲਈ, ਉੱਥੇ ਕ੍ਰਿਮੀਨਲ ਕਾਰਵਾਈ ਦੇ ਲਈ FIR ਵੀ ਦਰਜ ਕਰਵਾਈ ਜਾ।
0: ਕਪੂਰਥਲਾ 'ਚ ਨਿਰਾਲਾ ਬੇਗੋਵਾਲ ਸੜਕ ਤੇ ਤਲਵੰਡੀ ਕੂਕਾ ਅੱਡੇ ਨੇੜੇ ਬੀਤੀ ਦੇਰ ਰਾਤ ਦੋ ਮੋਟਰਸਾਈਕਲਾਂ ਦੀ ਆਮੋ ਸਾਹਮਣੇ ਟੱਕਰ 'ਚ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ, ਜਦਕਿ 3 ਹੋਰ ਵਿਅਕਤੀ ਜ਼ਖਮੀ ਹੋ ਗਏ ਨੇ। ਮ੍ਰਿਤਕ ਦੀ ਪਛਾਣ ਤਲਵੰਡੀ ਕੂਕਾ ਦੇ ਜਰਨੈਲ ਸਿੰਘ ਵਜੋਂ ਹੋਈ ਹੈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਰਨੈਲ ਸਿੰਘ ਆਪਣੀ ਬੇਟੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਨਿਰਾਲਾ ਵੱਲ ਜਾ ਰਹੇ ਸਨ। ਇਸ ਦੌਰਾਨ ਨਿਰਾਲਾ ਵੱਲੋਂ ਆ ਰਹੇ ਦੂਜੇ ਮੋਟਰਸਾਈਕਲ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਇਸ ਦੇ ਨਾਲ ਹੀ ਪ੍ਰਤੀਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @RIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਗਿਆ ਜੀ 1:15:30 ਤੇ ਸਮਾਂ ਹੋ ਗਿਆ ਜੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਸੁਣਦੇ ਹਾਂ ਪ੍ਰੋਗਰਾਮ।

ਜੀ ਸਰੋਤਿਓ, ਤੁਸੀਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਦੇ ਹੋ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਦੇ ਨਾਲ। ਅਤੇ ਤੁਸੀਂ ਉਸਦੇ ਲਈ ਡਾਇਲ ਕਰਨਾ ਹੈ ਜੀ ਨੰਬਰ 0164-2240-331। ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਤੁਸੀਂ ਸੁਣੋਗੇ ਅੱਜ ਹਿੰਦੀ ਫਿਲਮੀ ਗੀਤ। ਅਤੇ ਤੁਸੀਂ ਜਦੋਂ ਤੱਕ ਸਾਡੇ ਅਜ਼ੀਜ਼ ਸਰੋਤਾ ਸਾਨੂੰ ਫੋਨ ਮਿਲਾਉਂਦੇ ਨੇ, ਆਓ ਸੁਣਦੇ ਹਾਂ ਇਹ ਗੀਤ।

0: ਜੀ ਸਰੋਤਿਓ, ਇੱਕ ਸਰੋਤਾ ਜੁੜੇ ਨੇ ਜੀ ਸਾਡੇ ਨਾਲ, ਤੇ ਗੱਲ ਕਰਦੇ ਆ ਉਹਨਾਂ ਦੇ ਨਾਲ ਤੇ ਪੁੱਛਦੇ ਆ ਉਹਨਾਂ ਦੀ ਪਸੰਦ ਦਾ ਗੀਤ। ਹੈਲੋ,
1: ਹੈਲੋ। ਹਾਂਜੀ ਭੈਣ ਰਮਨ, ਸਤਿ ਸ੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਮੈਂ ਕੇਵਲ ਸਿੰਘ ਬੋਲ ਰਿਹਾ ਜੀ, ਲਹਿਰੀ ਤੋਂ, ਜਿਹੜਾ ਬਠਿੰਡੇ ਤੋਂ ਜੀ।
0: ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ, ਤੇ ਗੀਤ ਕਿਹੜਾ ਸੁਣੋਗੇ ਜੀ?
1: ਵੀਰ ਚਾਂਦਨੀ ਫਿਲਮ ਨਾ ਸੁਣਨਾ ਜੀ, ਮੇਰੇ ਹੱਥੋਂ ਬਣਾਉਣਾ ਚੁੜੀਆਂ ਜੀ।
0: ਠੀਕ ਹੈ ਜੀ, ਤਾਂ ਸੁਣੋ ਤੁਸੀਂ ਆਪਣੀ ਪਸੰਦ ਦਾ ਗੀਤ, ਆ ਰਿਹਾ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ। ਫੋਨ ਕਰਨ ਲਈ ਧੰਨਵਾਦ।
1: ਥੈਂਕ ਯੂ ਜੀ।

0: ਹਾਂਜੀ, ਇੱਕ ਹੋਰ ਸਰੋਤਾ ਜੁੜੇ ਨੇ ਜੀ ਪ੍ਰੋਗਰਾਮ ਟੈਲੀਫੋਨ ਮਿਲਾਓ ਚ, ਨੰਬਰ ਡਾਇਲ ਕੀਤਾ ਉਹਨਾਂ ਨੇ 0164-22-4331 ਤੇ ਗੱਲ ਕਰਦੇ ਆ ਉਹਨਾਂ ਦੇ ਨਾਲ। ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਪਿੰਡ ਮੱਤੇ ਤੋਂ ਕਰਮਜੀਤ ਬੋਲਦਾ ਜੀ।
0: ਸਵਾਗਤ ਹੈ ਜੀ ਕਰਮਜੀਤ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਗੀਤ ਕਿਹੜਾ ਸੁਣੋਗੇ?
1: ਵਿਸ਼ਵਾਤਮਾ ਫਿਲਮ ਚੋਂ ਕੋਈ ਦਾ ਦੇ।
0: ਵਿਸ਼ਵਾਤਮਾ ਦਾ?
1: ਹਾਂਜੀ
0: ਠੀਕ ਹੈ ਜੀ, ਚਲਾਉਂਦੇ ਹਾਂ ਤੁਹਾਡੀ ਪਸੰਦ ਦਾ ਗੀਤ। ਸੁਣੋ ਤੁਸੀਂ ਆਪਦੀ ਪਸੰਦ ਦਾ ਗੀਤ ਆਪਣੇ ਰੇਡੀਓ ਸੈੱਟ ਤੇ। ਕਾਲ ਕਰਨ ਲਈ ਧੰਨਵਾਦ।
1: ਧੰਨਵਾਦ।

0: ਸ੍ਰੀਕਾਲ ਭੈਣ ਜੀ।
1: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ?
0: ਮੈਂ ਤਾਂ ਭੈਣ ਜੀ ਮਿੱਠੂ ਸਿੰਘ ਬੋਲਦਾ, ਪਿੰਡ ਭੁੱਖਾ ਦੇ ਭੁਗਾਵਾਂ, ਜ਼ਿਲ੍ਹਾ ਬਠਿੰਡੇ ਤੋਂ।
1: ਸਵਾਗਤ ਹੈ ਜੀ ਤੁਹਾਡਾ ਬਹੁਤ ਪ੍ਰੋਗਰਾਮ ਦੇ ਵਿੱਚ, ਤੇ ਗੀਤ ਕਿਹੜਾ ਸੁਣੋਗੇ ਜੀ?
0: ਤੁਹਾਨੂੰ ਮੈਂ ਕਿਹਾ ਸੀ ਵੀ ਲਾ ਦੇ, ਹੋਰ ਨਹੀਂ ਨਾ ਸੁਣਿਆ ਤੁਸੀਂ ਮਰਜ਼ੀ ਲਾ ਦਿਓ। ਨਗੀਨਾ ਸਿੰਘ ਨੂੰ ਆਖਿਆ ਸੀ। ਆ
1: ਨਗੀਨਾ ਫਿਲਮ ਦਾ?
0: ਹਾਂਜੀ
1: ਹਾਂਜੀ ਹਾਂਜੀ, ਉਹੀ ਸੁਣਾਵਾਂਗੇ ਜੀ ਜਿਹੜਾ ਤੁਸੀਂ ਕਿਹਾ।
0: ਮੇਰਾ ਯਾਰ ਦੋਸਤ ਭੈਣ ਜੀ ਨੇ ਸ਼ੰਕੀ ਹੈ ਬਲਦੇਵ ਸਿੰਘ। ਠੀਕ ਹੈ ਭੈਣ ਜੀ, ਲਾ ਦਿਓ।
1: ਤੁਹਾਡੀ ਆਵਾਜ਼ ਚ ਥੋੜੀ ਦਿੱਕਤ ਆ ਰਹੀ ਹੈ ਤੇ ਆਵਾਜ਼ ਕਲੀਅਰ ਨਹੀਂ ਆ ਰਹੀ, ਸੁਣਦੇ ਹਾਂ ਤੁਹਾਡੀ ਪਸੰਦ ਦਾ ਇੱਕ ਗੀਤ।

0: ਜੀ ਸਰੋਤਿਓ, ਇੱਕ ਹੋਰ ਸਰੋਤਾ ਜੁੜੇ ਨੇ ਆਪਣੇ ਨਾਲ ਤੇ ਗੱਲ ਕਰਦੇ ਆ ਉਹਨਾਂ ਦੇ ਨਾਲ।
1: ਹੈਲੋ,
2: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਤੇ ਕਿੱਥੋਂ ਬੋਲ ਰਹੇ ਹੋ ਜੀ?
2: ਮੈਂ ਗੁਰਾ ਸਿੰਘ ਚਹਿਲ ਜੀ, ਪਿੰਡ ਗੱਲਪਤੀ।
1: ਸਵਾਗਤ ਹੈ ਗੁਰਾ ਸਿੰਘ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਗੀਤ ਕਿਹੜਾ ਸੁਣੋਗੇ?
2: ਮਰਦ ਫਿਲਮ ਦਾ ਜੀ, ਬੁਰੀ ਨਜ਼ਰ ਬਾਰੇ।
1: ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ ਤੁਹਾਨੂੰ ਤੁਹਾਡੀ ਪਸੰਦ ਦਾ ਗੀਤ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ। ਧੰਨਵਾਦ,
2: ਬਹੁਤ ਬਹੁਤ ਧੰਨਵਾਦ ਜੀ, ਪੂਰਾ ਸੁਣਾਇਓ ਜੀ ਗੀਤ।
1: ਹਾਂਜੀ ਹਾਂਜੀ, ਪੂਰਾ ਸੁਣਾਵਾਂਗੇ ਜੀ, ਸ਼ੁਕਰੀਆ।
2: ਠੀਕ ਹੈ ਜੀ, ਠੀਕ ਹੈ, ਧੰਨਵਾਦ।

0: ਜੀ ਸਰੋਤਿਓ, ਇੱਕ ਹੋਰ ਸਰੋਤਾ ਜੁੜੇ ਨੇ ਸਾਡੇ ਨਾਲ ਤੇ ਗੱਲ ਕਰਦੇ ਆ ਉਹਨਾਂ ਦੇ ਨਾਲ। ਹੈਲੋ।
1: ਹੈਲੋ ਮੈਮ,
0: ਹੈਲੋ ਜੀ, ਕੌਣ ਬੋਲ ਰਿਹਾ ਜੀ?
1: ਅਸ਼ਮੀਤ
0: ਅਸ਼ਮੀਤ। ਕਿੱਥੋਂ ਗੱਲ ਕਰ ਰਿਹਾ ਅਸ਼ਮੀਤ?
1: ਸਿੰਘ
0: ਠੀਕ ਹੈ ਜੀ। ਅਸ਼ਮੀਤ ਸਕੂਲ ਸਟੂਡੈਂਟ ਲੱਗਦਾ ਹੈ ਨਾ, ਸਕੂਲ ਚ ਪੜ੍ਹਦੇ ਹੋ?
1: ਰੰਗੀਲਾ ਪਿੰਡ
0: ਤੇ ਗੀਤ ਕਿਹੜਾ ਸੁਣੋਗੇ?
1: ਪੁੱਛੋ ਕਲਾ ਤੋਂ।
0: ਗਦਰ ਫਿਲਮ ਦਾ ਗੀਤ ਸੁਣੋਗੇ ਤੁਸੀਂ? ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ। ਤੇ ਗੀਤ ਸੁਣੋ ਤੁਸੀਂ ਆਪਣੇ ਰੇਡੀਓ ਸੈੱਟ ਤੇ ਫੋਨ ਕਰਨ ਲਈ ਧੰਨਵਾਦ।
1: ਗਦਰ ਫਿਲਮ ਦਾ। ਥੈਂਕ ਯੂ ਮੈਮ।
0: ਸੁਣਦੇ ਹਾਂ ਜੀ ਉਹਨਾਂ ਦੀ ਪਸੰਦ ਦਾ ਗੀਤ।

0: ਸੋਮਵਾਰ ਦੀ ਸਵੇਰ ਚਾਹ ਦੀਆਂ ਚੁਸਕੀਆਂ ਅਤੇ ਕੰਮ ਦੀਆਂ ਗੱਲਾਂ। ਹਾਈ ਸਰੋਤਿਓ, 24 ਅਗਸਤ ਦਿਨ ਸੋਮਵਾਰ ਸਵੇਰੇ 7 ਵਜੇ ਤੁਸੀਂ ਸੁਣੋਗੇ ਆਪਣਾ ਮਨਪਸੰਦ ਪ੍ਰੋਗਰਾਮ ਸਜਰੀ ਸਵੇਰ, ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ। ਅਤੇ ਇਸ ਵਾਰ ਮਮਤਾ ਅਰੋੜਾ ਲੈ ਕੇ ਆ ਰਹੇ ਹਨ ਇੱਕ ਦਿਲਚਸਪ ਅਤੇ ਅੱਜ ਦੇ ਸਮੇਂ ਨਾਲ ਜੁੜਿਆ ਵਿਸ਼ਾ, ਸੋਲਰ ਐਨਰਜੀ, ਸੂਰਜ ਤੋਂ ਬਿਜਲੀ ਤੱਕ। ਇਸ ਦੇ ਨਾਲ ਹੀ ਸਾਂਝੀਆਂ ਕਰਾਂਗੇ 24 ਅਗਸਤ ਦੇ ਦਿਨ ਦੇ ਨਾਲ ਦੀਆਂ ਜੁੜੀਆਂ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ। ਤਾਂ ਫਿਰ ਸੋਮਵਾਰ ਦੀ ਸਵੇਰ ਨੂੰ ਬਣਾਓ ਹੋਰ ਵੀ ਖਾਸ। ਚਾਹ ਦੀਆਂ ਚੁਸਕੀਆਂ, ਗਿਆਨ ਦੀਆਂ ਗੱਲਾਂ, ਵਿਗਿਆਨ ਦੀ ਨਵੀਂ ਜਾਣਕਾਰੀ। ਦਿਨ 24 ਅਗਸਤ ਸਵੇਰੇ 7 ਵਜੇ, ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਸੁਣਨਾ ਨਾ ਭੁੱਲਣਾ। ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ
1: ਜੀ। ਸਰੋਤਿਓ, ਇੱਕ ਹੋਰ ਕਾਲਰ ਜੁੜੇ ਨੇ ਆਪਣੇ ਨਾਲ, ਸੁਣਦੇ ਹਾਂ ਉਹਨਾਂ ਦੀ ਪਸੰਦ ਤੇ ਚਲਾਵਾਂਗੇ ਆਪਾਂ ਉਹਨਾਂ ਦੀ ਪਸੰਦ ਦਾ ਗੀਤ। ਹੈਲੋ, ਹੈਲੋ,
2: ਹੈਲੋ ਮੈਡਮ ਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਤੇ ਕਿੱਥੋਂ ਬੋਲ ਰਹੇ ਹੋ ਜੀ?
2: ਮੈਂ ਸੁਵਰਨ ਸਿੰਘ ਬੋਲਦਾ, ਪਿੰਡ ਦਵਲੇ ਵਾਲਾ, ਜ਼ਿਲ੍ਹਾ ਮੋਗਾ।
1: ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਤੇ ਗੀਤ ਕਿਹੜਾ ਸੁਣੋਗੇ ਜੀ?
2: ਮੈਡਮ ਗੀਤ ਸੁਣਾ ਦਿਓ ਜੀ, ਇਮਤਿਹਾਨ ਫਿਲਮ ਜੀ ਹੈਗਾ ਜੀ, ਇੱਕ ਯਾਦ ਕਿਸਾ।
1: ਠੀਕ ਹੈ ਜੀ, ਤਿਆਰ ਹੈ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ। ਜੁੜੇ ਰਹੋ FM

0: ਇੱਕ ਹੋਰ ਸਰੋਤਾ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ, ਤੇ ਗੱਲ ਕਰਦੇ ਆ ਉਹਨਾਂ ਦੇ ਨਾਲ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਜੀ ਮੈਂ ਮਨੋਹਰ ਲਾਲ ਗਾਂਧੀ, ਵਿਜੇ ਨਗਰ ਚਾਣਕੇ ਚੌਕ, ਗਾਜ਼ੀਆਬਾਦ ਤੋਂ ਬੋਲ ਰਿਹਾ।
0: ਗਾਜ਼ੀਆਬਾਦ ਤੋਂ ਬੋਲ ਰਹੇ ਹੋ ਜੀ, ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਜੀ ਧੰਨਵਾਦ।
0: ਤੇ ਤੁਸੀਂ ਪਹਿਲੀ ਵਾਰੀ ਫੋਨ ਕੀਤਾ ਜਾਂ ਪਹਿਲਾਂ ਵੀ ਕਰਦੇ ਰਹੇ ਹੋ ਤੁਸੀਂ ਪ੍ਰੋਗਰਾਮਸ ਦੇ ਵਿੱਚ ਫੋਨ?
1: ਨਹੀਂ, ਉਹ ਸ਼ਾਮੀ ਪ੍ਰੋਗਰਾਮ ਆਉਂਦਾ, ਉਹਦੇ 'ਚ ਇੱਕ ਦੋ ਵਾਰੀ ਲੱਗਿਆ, ਇਹ ਵਾਲੇ ਪ੍ਰੋਗਰਾਮ 'ਚ ਪਹਿਲੀ ਵਾਰ ਹੋ।
0: ਠੀਕ ਹੈ ਜੀ, ਪੰਜਾਬੀ ਵੀ ਸਿੱਖ ਲਈ ਤੁਸੀਂ ਸਾਡੇ ਬਠਿੰਡਾ FM ਬਠਿੰਡਾ ਦੇ ਪ੍ਰੋਗਰਾਮ ਸੁਣ ਕੇ।
1: ਹਾਂਜੀ ਹਾਂਜੀ, ਪੰਜਾਬੀ ਤਾਂ ਬਹੁਤ ਵਧੀਆ ਬੋਲੀ ਹੈ ਤੇ ਅਸੀਂ ਹੈ ਹੀ ਪੰਜਾਬੀ। ਖੈਰ
0: ਹਾਂਜੀ, ਬਹੁਤ ਵਧੀਆ, ਬਹੁਤ ਮਿੱਠੀ ਬੋਲੀ ਹੈ ਜੀ, ਤੇ ਸੁਣਦੇ ਆ ਤੁਹਾਡੀ ਪਸੰਦ ਦਾ ਗੀਤ ਪ੍ਰੋਗਰਾਮ 'ਚ ਕਾਲ ਕਰਨ ਲਈ ਧੰਨਵਾਦ।
1: ਹਾਂਜੀ, ਬਠਿੰਡਾ ਆਕਾਸ਼ਵਾਣੀ ਦਾ ਵੀ ਬਹੁਤ ਬਹੁਤ ਧੰਨਵਾਦ।
0: ਠੀਕ ਹੈ ਜੀ, ਸ਼ੁਕਰੀਆ, ਤੇ ਸੁਣੋ ਆਪਣੀ ਪਸੰਦ ਦਾ ਗੀਤ ਤੁਸੀਂ ਆਪਣੇ ਰੇਡੀਓ ਸੈੱਟ ਤੇ।
2: ਹੋ ਗਈ

0: ਹਾਂਜੀ, ਇੱਕ ਹੋਰ ਸਰੋਤਾ ਜੁੜੇ ਨੇ ਜੀ ਆਪਣੇ ਨਾਲ, ਤੇ ਗੱਲ ਕਰਦੇ ਆ ਉਹਨਾਂ ਦੇ ਨਾਲ। ਹੈਲੋ,
1: ਹੈਲੋ ਮੈਮ, ਨਮਸਤੇ ਜੀ।
0: ਨਮਸਕਾਰ ਜੀ, ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਮੈਮ ਮੁਸਕਾਨ ਕੌਰ ਪਿਆਰੀ ਤੋਂ, ਜ਼ਿਲ੍ਹਾ ਮੁਕਤਸਰ ਸਾਹਿਬ।
0: ਮੁਸਕਾਨ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਗੀਤ ਕਿਹੜਾ ਸੁਣੋਗੇ ਅੱਜ ਤੁਸੀਂ?
1: ਹਾਂਜੀ,
0: ਹਾਂਜੀ, ਕਿਹੜਾ ਗੀਤ ਸੁਣੋਗੇ?
1: ਮੈਮ ਧੜਕਨ ਫਿਲਮ
0: ਧੜਕਨ
1: ਹਿੰਦੀ
0: ਫਿਲਮ ਦਾ,
1: ਕੋਈ।
0: ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ। ਤੇ ਮੁਸਕਾਨ, ਪੜ੍ਹਾਈ ਕਰ ਰਹੇ ਹੋ ਤੁਸੀਂ?
1: ਹਾਂਜੀ
0: ਠੀਕ ਹੈ ਜੀ, ਵਧੀਆ। ਪੜ੍ਹੋ ਤੁਸੀਂ ਤੇ ਸੁਣੋ ਆਪਣੀ ਪਸੰਦ ਦਾ ਗੀਤ। ਗੀਤ ਆ ਰਿਹਾ ਹੈ ਤੁਹਾਡੇ ਰੇਡੀਓ ਸੈੱਟ ਤੇ। ਪ੍ਰੋਗਰਾਮ ਵਿੱਚ ਕਾਲ ਕਰਨ ਲਈ ਧੰਨਵਾਦ।
1: ਓਕੇ ਮੈਮ, ਥੈਂਕ ਯੂ।

ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਅਸੀਂ ਧੰਨਵਾਦ ਕਰਦੇ ਹਾਂ ਆਪਣੀ ਤਕਨੀਕੀ ਟੀਮ ਦਾ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ ਦਾ। ਅਤੇ ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਅਤੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸੁਣ ਰਹੇ ਸੀ ਤੁਸੀਂ FM ਬੈਂਡ 101.1 MHz 'ਤੇ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 1:59, 'ਤੇ ਆਓ ਸੁਣਦੇ ਹਾਂ ਖਬਰਾਂ ਅੰਗਰੇਜ਼ੀ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: का। नीदरलैंड्स 6 अंकों के साथ पहले ही सेमीफाइनल में पहुंच चुका है। चीन के 2 अंक हैं जबकि भारत और ऑस्ट्रेलिया के 1-1 अंक हैं।
1: और अब बुलेटिन के अंत में मुख्य समाचार एक बार फिर। प्रधानमंत्री नरेंद्र मोदी ने अंतरिक्ष स्टार्टअप से मजबूत इकोसिस्टम बनाने की अपील की ताकि वे वैश्विक प्रतिभाओं को आकर्षित कर सकें। राष्ट्रीय अंतरिक्ष दिवस की शुभकामनाएं दी। ब्रिक्स देशों के खेल मंत्रियों की बैठक आंध्र प्रदेश के विशाखापट्टनम में जारी। विदेश मंत्री डॉक्टर एस जयशंकर आज 2 दिवसीय रूस दौरे पर रवाना होंगे। छत्तीसगढ़, ओडिशा और तटीय आंध्र प्रदेश में आज कुछ स्थानों पर मूसलाधार वर्षा का ऑरेंज अलर्ट। ईरान ने पड़ोसी देशों को आगाह किया कि वे अमरीकी आर्थिक प्रतिबंध अभियान में शामिल न हो। भारत और श्रीलंका के बीच क्रिकेट श्रृंखला का दूसरा और अंतिम टेस्ट मैच कोलंबो में जारी। और हॉकी विश्व कप में आज भारतीय महिला टीम का मुकाबला ऑस्ट्रेलिया से। सेमीफाइनल की दौड़ में बने रहने के लिए भारत के लिए मैच जीतना जरूरी। इसके साथ ही दोपहर समाचार का ये अंक समाप्त हुआ। नमस्कार।
2: ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 2:30 ਤੇ 20 ਸਕਿੰਟ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਤੇ ਪ੍ਰੋਗਰਾਮ ਪੇਸ਼ ਕਰ ਰਹੇ ਹਨ ਸਤਪਾਲ ਬਰਾੜ ਤੇ ਇਰਬਨਦੀਪ ਕੌਰ।
3: ਪਿੰਡ ਦੀਆਂ ਗਲੀਆਂ ਚੇਤੇ ਆਉਂਦੀਆਂ, ਮੈਨੂੰ ਮੇਰੇ ਪਿੰਡ ਦੀਆਂ ਗਲੀਆਂ ਚੇਤੇ ਆਉਂਦੀਆਂ, ਉਹ ਕੱਚੀਆਂ ਰੋੜਾਂ, ਉਹ ਠੰਡੀਆਂ ਛਾਵਾਂ, ਜਿੱਥੇ ਬਹਿ ਕੇ ਮਾਮਾ ਲੋਰੀਆਂ ਸੀ ਗਾਉਂਦੀਆਂ। ਪਿੰਡ ਦੀਆਂ ਗਲੀਆਂ ਵਿੱਚ ਬਚਪਨ ਗੁਜ਼ਾਰਿਆ, ਧੂੜ ਵਿੱਚ ਖੇਡ ਕੇ ਸਰੀਰ ਸੀ ਸਵਾਰਿਆ, ਹੁਣ ਭਾਵੇਂ ਸ਼ਹਿਰਾਂ ਵਿੱਚ ਸੁੱਖ ਸਾਧਨ ਬੜੇ ਨੇ, ਪਰ ਉਹ ਮਿੱਟੀ ਪਿੰਡ ਦੀ ਤੇ ਨਜ਼ਾਰੇ ਵੱਖਰੇ ਨੇ, ਉਹ ਪਿੰਡ ਦੀ ਮਿੱਟੀ ਦੇ ਨਜ਼ਾਰੇ ਵੱਖਰੇ ਨੇ। ਮੈਂ ਇਰਬਨਦੀਪ ਤੇ ਮੇਰੇ ਸਾਥੀ
4: ਸਤਪਾਲ ਬਰਾੜ
3: ਪ੍ਰੋਗਰਾਮ ਲੈ ਕੇ ਆਏ ਆ ਅਸੀਂ ਕੋਟ ਸ਼ਮੀਰ ਪਿੰਡਾਂ ਵਿੱਚੋਂ
4: ਪਿੰਡ ਸੁਣੀਦਾ ਤੇ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਦੇ ਅਸੀਂ ਅੱਜ ਉਸ ਘਰ 'ਚ ਬੈਠੇ ਹਾਂ ਕਿ ਜਿੱਥੇ ਉੱਤਰੀ ਭਾਰਤ ਦਾ ਸਭ ਤੋਂ ਪਹਿਲਾ ਟਰੈਕਟਰ ਆਇਆ ਸੀ। ਟਰੈਕਟਰ ਸਾਡੇ ਪਿੰਡ ਦੀ ਜਾਨ ਹੈ, ਪਹਿਚਾਣ ਹੈ। ਇਰਬਨ, ਟਰੈਕਟਰ ਇੱਕ ਜਿਵੇਂ ਕਹਿ ਦਿੰਦੇ ਇੱਕ ਗੱਡਾ ਹੁੰਦਾ ਨਾ ਪਿੰਡ ਦਾ,
3: ਤੇ
4: ਇਸ ਬਾਰੇ ਵੀ ਆਪਾਂ ਇਹਨਾਂ ਦੇ ਬਜ਼ੁਰਗਾਂ ਤੋਂ ਜਾਣਕਾਰੀ ਲਵਾਂਗੇ। ਤੇ ਸਭ ਤੋਂ ਪਹਿਲਾਂ ਅਸੀਂ ਇਸ ਪਿੰਡ ਦੇ ਜਿਨ੍ਹਾਂ ਦੇ ਘਰ ਪਹਿਲਾਂ ਟਰੈਕਟਰ ਆਇਆ ਸੀ ਉਹਨਾਂ ਦੇ ਘਰੇ ਬੈਠੇ ਤਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ।
4: ਕੀ ਨਾਂ ਜੀ ਤੁਹਾਡਾ?
5: ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ।
4: ਜਸਵਿੰਦਰ ਸਿੰਘ ਜੀ, ਆਪਾਂ ਇਸ ਗੱਲ ਤੇ ਆਵਾਂਗੇ ਕਿ ਆਪਣੇ ਘਰੇ ਸਭ ਤੋਂ ਪਹਿਲਾਂ ਉੱਤਰੀ ਭਾਰਤ ਦਾ ਟਰੈਕਟਰ ਆਇਆ ਸੀ, ਉਹਦੇ ਬਾਰੇ ਵੀ ਤੁਹਾਡੇ ਤੋਂ ਅਸੀਂ ਵਿਸਥਾਰ ਚ ਜਾਣਕਾਰੀ ਲਵਾਂਗੇ। ਅਸੀਂ ਚਾਹਾਂਗੇ ਕਿ ਤੁਸੀਂ ਪਹਿਲਾਂ ਕੋਟ ਸ਼ਮੀਰ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਕਿ ਕੋਟ ਸ਼ਮੀਰ ਬਠਿੰਡੇ ਤੋਂ ਕਿੰਨੇ ਕਿਲੋਮੀਟਰ ਹੈ, ਤਲਵੰਡੀ ਤੋਂ ਕਿੰਨਾ, ਮਾਨਸਾ ਤੋਂ। ਕੋਟ ਸ਼ਮੀਰ ਬਾਰੇ ਥੋੜੀ ਜਾਣਕਾਰੀ ਦਿਓ
5: ਜੀ। ਮੈਂ ਤੁਹਾਡੇ ਸਾਰੇ ਸਰੋਤਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਕੋਟ ਸ਼ਮੀਰ ਇੱਕ ਇਹੋ ਜਿਹਾ ਪਿੰਡ ਹੈ ਜੋ ਆਪਣੀ ਮਿਸਾਲ ਆਪ ਹੈ
4: ਜੀ,
5: ਕਿਉਂਕਿ ਇਹਨਾਂ ਦੀ ਜੋ ਵੱਡੀ ਖਾਸੀਅਤ ਹੈ ਕਿ ਬਹੁਤ ਸਾਰੇ ਪਿੰਡਾਂ ਦੇ ਨਾਲ ਇਸ ਪਿੰਡ ਦੀ ਸਰਹੱਦ ਲੱਗਦੀ ਹੈ, ਜੂਹ ਲੱਗਦੀ ਹੈ, ਪੱਤੀ ਲੱਗਦੀ ਹੈ। ਲਗਭਗ ਮੰਨਿਆ ਜਾਂਦਾ ਕਿ 13 ਪਿੰਡਾਂ ਦੇ ਕਰੀਬ ਸਾਡੀ ਜਿਹੜੀ ਹੈਗੀ ਆ ਉਹ ਅਸੀਂ ਵੱਟ ਸਾਂਝੀ ਰੱਖਦੇ ਹਾਂ। ਜ਼ਮੀਨ ਪੱਖੋਂ ਜੇ ਦੇਖਿਆ ਜਾਵੇ ਤਾਂ ਸਾਡੇ ਪਿੰਡ ਦੇ ਕੋਲ ਲਗਭਗ 12,500 ਏਕੜ ਜ਼ਮੀਨ ਦਾ ਜਿਹੜਾ ਕੋਟਸ਼ਮੀਰ ਮਾਲਕ ਹੈ ਜੀ। ਇਸ ਤੋਂ ਇਲਾਵਾ ਪਿੰਡ ਆਬਾਦੀ ਪੱਖੋਂ ਵੀ ਕਾਫੀ ਜ਼ਿਆਦਾ ਵੱਡਾ ਹੈ। ਪਿੰਡ ਦੀ ਆਬਾਦੀ ਜੋ ਹੈ ਉਹ 10,000 ਪਲੱਸ ਹੈ ਜੀ, ਅਤੇ ਇੱਥੋਂ ਦੀ ਜੋ ਵੋਟ ਹੈ ਉਹ ਵੀ 8,500 ਨੂੰ ਟੱਚ ਕਰਦੀ ਹੈ ਜੀ। ਇਸ ਤੋਂ ਇਲਾਵਾ ਜੋ ਪਿੰਡ ਦੀ ਜਿਹੜੀ ਗੱਲ ਹੈ, ਪਿੰਡ ਇਹ ਹੈ ਜੀ, ਪਿੰਡ ਬਠਿੰਡਾ ਤੋਂ ਮਾਨਸਾ ਨੂੰ ਜਾਂਦੇ ਜਾਂ ਬਠਿੰਡਾ ਤੋਂ ਤਲਵੰਡੀ ਨੂੰ ਜਾਂਦੇ ਪਿੰਡ ਦੇ ਵਿੱਚ ਕੈਂਚੀਆਂ ਬਣਦੀਆਂ ਨੇ। ਕੋਟ ਸ਼ਮੀਰ ਬਠਿੰਡਾ ਤੋਂ ਲਗਭਗ 12 ਕਿਲੋਮੀਟਰ ਦੂਰ ਹੈ ਅਤੇ ਤਲਵੰਡੀ ਸਾਬੋ ਤੋਂ 15 ਕਿਲੋਮੀਟਰ ਦੂਰ ਹੈ ਅਤੇ ਮੌੜ ਮੰਡੀ ਤੋਂ ਲਗਭਗ 22 ਕਿਲੋਮੀਟਰ ਦੂਰ ਹੈ ਜੀ। ਇਹ ਪਿੰਡ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਆਪਣੀ ਮਿਸਾਲ ਆਪ ਹੈ, ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਨੇ, ਜਿਵੇਂ ਕਿ ਇੱਕ ਵੱਡਾ ਪਿੰਡ ਹੋਣ ਦੇ ਨਾਤੇ ਪਿੰਡ ਨੂੰ ਬਹੁਤ ਸਾਰੀਆਂ ਸੁੱਖ ਸਹੂਲਤਾਂ ਮਿਲੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਗਿਣਤੀ ਕਰੀਏ ਤਾਂ ਉਹ ਗਿਣਤੀ ਇਹ ਮੰਨੋ ਕਿ ਲਗਭਗ ਨਾ ਹੋਣ ਦੇ ਬਰਾਬਰ ਹੈ। ਪਿੰਡ ਦੀ ਆਪਣੀ ਕਾਨੂੰਨ ਗੋਈ ਹੈ, ਪਿੰਡ ਦੇ ਵਿੱਚ 2 ਪਟਵਾਰ ਸਰਕਲ ਨੇ ਜੀ, ਵੱਡਾ ਪਿੰਡ ਹੋਣ ਕਰਕੇ ਇੱਥੇ 2 ਪਟਵਾਰ ਸਰਕਲ ਰੱਖੇ ਗਏ ਹੈ ਅਤੇ ਆਪਣੀ ਕਾਨੂੰਨ ਗੋਈ ਆ ਗਈ ਜੀ। ਇਸ ਤੋਂ ਇਲਾਵਾ ਪਿੰਡ ਦੇ ਵਿੱਚ 2 ਪ੍ਰਾਇਮਰੀ ਸਕੂਲ, ਗੌਰਮੈਂਟ ਪ੍ਰਾਇਮਰੀ ਸਕੂਲ ਨੇ ਜੀ, ਇੱਕ ਸਕੂਲ ਆਫ ਐਮੀਨੈਂਸ ਉਹ ਵੀ ਪਿੰਡ ਦੇ ਵਿੱਚ ਹੈ ਜੀ। ਪਿੰਡ ਦੇ ਵਿੱਚ ਸਕੂਲ ਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜੇ ਹੈਗੇ ਇੱਥੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਸਿੱਖਿਆ ਗ੍ਰਹਿਣ ਕਰਦੇ ਹੈ। ਇਸ ਤੋਂ ਇਲਾਵਾ ਇੱਕ ਇਲਾਕੇ ਦੀ ਹੋਰ ਬਹੁਤ ਵੱਡੀ ਨਾਮਵਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਸਕੂਲ

0: ਇੱਥੇ ਹੈ। ਇਸ ਤੋਂ ਇਲਾਵਾ ਪਿੰਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪਿੰਡ ਦੇ ਵਿੱਚ 66 KV ਦਾ ਗ੍ਰਿੱਡ ਹੈ ਜੀ। ਧਾਰਮਿਕ ਪੱਖੋਂ ਕਾਫੀ ਜ਼ਿਆਦਾ ਪਿੰਡ ਇਹ ਗਿਣਿਆ ਜਾਂਦਾ ਹੈ ਜੀ। ਪਿੰਡ ਦੇ ਵਿੱਚ ਡੇਰਿਆਂ ਦੀ ਸੰਖਿਆ ਕਾਫੀ ਜ਼ਿਆਦਾ ਹੈ ਜੀ, ਗੁਰਦੁਆਰੇ ਵੀ ਹੈ ਜੀ। ਤਾਂ ਮੈਂ ਇੱਥੇ ਥੋੜਾ ਸੰਕੋਚ ਕਰਾਂਗਾ ਬੋਲਣ ਤੋਂ ਕਿ ਪਿੰਡ ਦੇ ਵਿੱਚ ਜੋ ਗੁਰਦੁਆਰੇ ਹੈ ਉਹ ਅਲੱਗ ਅਲੱਗ ਜਾਤੀ ਆਧਾਰਿਤ ਗੁਰਦੁਆਰੇ ਬਣ ਗਏ ਹੈ। ਪਰੰਤੂ ਫਿਰ ਵੀ
1: ਤੁਹਾਡਾ ਕਹਿਣ ਦਾ ਇਹ ਵੀ ਪਿੰਡ ਦੇ ਵਿੱਚ ਗੁਰਦੁਆਰਿਆਂ ਨੂੰ ਲੈ ਕੇ ਜਾਤੀਵਾਦ ਹੈਗਾ?
0: ਜਾਤੀਵਾਦ ਹੈ ਜੀ, ਪਰ ਫਿਰ ਵੀ ਸਾਡੇ ਪਿੰਡ ਦਾ ਜੋ ਆਪਸੀ ਭਾਈਚਾਰਕ ਸਾਂਝ ਹੈ ਉਹ ਬਹੁਤ ਮਜ਼ਬੂਤ ਹੈ। ਬੇਸ਼ੱਕ ਗੁਰਦੁਆਰੇ ਅਲੱਗ ਅਲੱਗ ਬਣ ਗਏ, ਪਰ ਨਹੀਂ, ਸਾਡੇ ਪਿੰਡ ਦੇ ਲੋਕ ਆਪਸ ਦੇ ਵਿੱਚ ਬਹੁਤ ਜ਼ਿਆਦਾ ਘੁਲ ਮਿਲ ਕੇ ਰਹਿੰਦੇ ਹੈ। ਸਾਨੂੰ ਇਸ ਗੱਲ ਦਾ ਥੋੜ੍ਹਾ ਅਫਸੋਸ ਜ਼ਰੂਰ ਹੈ ਕਿ ਪਿੰਡ ਪਹਿਲਾਂ ਜੋ ਪਿੰਡ ਦੇ ਜਿਹੜਾ ਨਾਮ ਸੀਗਾ ਉਹ ਵੈਲੀਆਂ ਦਾ ਪਿੰਡ ਕਰਕੇ ਜਾਣਿਆ ਜਾਂਦਾ ਸੀ, ਜੋ ਕਿ ਅੱਜ ਕੱਲ੍ਹ ਬਿਲਕੁਲ ਸਾਰੇ ਲੋਕ ਸ਼ਾਂਤੀ ਅਮਨ ਅਮਾਨ ਢੰਗ ਨਾਲ ਰਹਿੰਦੇ ਹੈ। ਪਿੰਡ ਦੇ ਵਿੱਚ ਕਿਸੇ ਕਿਸਮ ਦਾ ਕੋਈ ਪਾਰਟੀਬਾਜ਼ੀ ਵਰਗੇ ਇਹੋ ਜਿਹੀਆਂ ਅਲਾਮਤਾਂ ਨਹੀਂ ਹੈ। ਰਾਜਨੀਤਿਕ ਪੱਖੋਂ ਵੀ ਜੇ ਦੇਖਿਆ ਜਾਵੇ ਤਾਂ ਪਿੰਡ ਦੇ ਵਿੱਚ ਬਹੁਤ ਸਾਰੀਆਂ ਨਾਮਵਰ ਸ਼ਖਸੀਅਤਾਂ ਨੇ, ਜੇ ਆਪਾਂ ਗਿਣਨ ਲੱਗ ਜਾਵਾਂਗੇ ਤਾਂ ਗਿਣਤੀ ਨਹੀਂ ਹੋਣੀ। ਅਤੇ ਇਸ ਕਰਕੇ ਮੈਂ ਇਸ ਚੀਜ਼ ਤੋਂ ਪਰਹੇਜ਼ ਹੀ ਕਰਾਂਗਾ, ਤਾਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ ਕਿ ਪਿੰਡ ਦੇ ਬਹੁਤ ਸਾਰੇ ਜਿਹੜੇ ਲੋਕ ਹੈ ਕਿ ਉਹ ਰਾਜਨੀਤਿਕ ਸਰਗਰਮੀ ਦੇ ਵਿੱਚ ਭਾਗ ਲੈਂਦੇ ਹੈ ਔਰ ਆਪਸੀ ਸਾਂਝ ਬਣਾ ਕੇ ਰੱਖਦੇ ਹੈ। ਕਿਸੇ ਕਿਸਮ ਦੀ ਇਹ ਨਹੀਂ ਕਿ ਆਪਸ ਵਿੱਚ ਰੰਜਿਸ਼ਬਾਜ਼ੀ ਰੱਖੀ ਜਾਵੇ।
1: ਤੇ ਐ ਦੱਸੋ ਜੀ, ਪਿੰਡ ਵੱਜਿਆ ਕਦੋਂ ਹੈ ਤੇ ਪਿੰਡ ਦਾ ਨਾਂ ਕੋਟ ਸ਼ਮੀਰ ਕਿਉਂ ਪਿਆ, ਇਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਸਾਡੇ ਸਰੋਤਿਆਂ ਨੂੰ।
0: ਮੈਂ ਬੇਨਤੀ ਕਰਨੀ ਚਾਹਾਂਗਾ, ਜਿਹੜਾ ਸਾਡਾ ਇਹ ਪਿੰਡ ਕੋਟ ਸ਼ਮੀਰ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਗੋਬਿੰਦ ਸਿੰਘ ਜਾਂਦੇ ਹੋਏ ਇੱਥੇ ਪਿੰਡ ਦੇ ਬਾਰ ਬਾਰ ਗੁਰਦੁਆਰਾ ਜਿੱਥੇ ਇਤਿਹਾਸਕ ਪਾਤਸ਼ਾਹੀ 10ਵੀਂ ਸੁਸ਼ੋਭਿਤ ਹੈ ਉੱਥੇ ਆ ਕੇ ਗੁਰੂ ਸਾਹਿਬ ਨੇ ਪਹਿਲਾਂ ਡੇਰਾ ਕੀਤਾ ਸੀ ਔਰ ਇਸ ਤੋਂ ਇਲਾਵਾ ਉਸ ਤੋਂ ਬਾਅਦ ਜਾ ਕੇ ਉਹਨਾਂ ਨੇ ਸੈਕਿੰਡ ਸਟੇਜ ਉਹ ਕੀਤਾ। ਉਹ ਗੁਰਦੁਆਰਾ ਜੰਡਾਲੀ ਸਰ ਜਿਹਨੂੰ ਅਸੀਂ ਕਹਿੰਦੇ ਹਾਂ, ਜੋ ਕਦੇ ਕਿਸੇ ਟਾਈਮ 'ਤੇ ਜੰਡਾਂ ਵਾਲੀ ਟਿੱਬੀ ਦੇ ਨਾਮ ਨਾਲ ਪ੍ਰਸਿੱਧ ਸੀ, ਅਤੇ ਅੱਜ ਕੱਲ੍ਹ ਉੱਥੇ ਗੁਰਦੁਆਰਾ ਜੰਡਾਲੀ ਸਰ ਸਾਹਿਬ ਸੁਸ਼ੋਭਿਤ ਹੈ। ਤਾਂ ਮੰਨਿਆ ਜਾ ਰਿਹਾ ਹੈ ਕਿ ਇਹ ਪਿੰਡ ਲਗਭਗ 400 ਸਾਲ ਤੋਂ ਵੱਧ ਪੁਰਾਣਾ ਹੈ। ਇਹ ਪਿੰਡ ਭਾਗੀ ਬੰਦਰ ਦੇ ਵਿੱਚੋਂ ਵੱਜਿਆ ਹੋਇਆ ਮੰਨਿਆ ਜਾ ਰਿਹਾ ਹੈ, ਕਿਉਂਕਿ ਸਾਡੇ ਪਿੰਡ ਦੇ ਵਿੱਚ ਵਾਂਦਰ ਗੋਤ ਕਾਫੀ ਵੱਡੀ ਗਿਣਤੀ 'ਚ ਪਾਇਆ ਜਾਂਦਾ ਹੈ। ਵਾਂਦਰ ਗੋਤ ਤੋਂ ਇਲਾਵਾ ਸਿੱਧੂ ਗੋਤ ਵੀ ਬਹੁਤ ਵੱਡੀ ਪੱਧਰ 'ਤੇ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਚਹਿਲ ਵੀ ਕਾਫੀ ਜ਼ਿਆਦਾ ਨੇ। ਅਤੇ ਇੱਕ ਪਿੰਡ ਦੀ ਖਾਸੀਅਤ ਗੱਲ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਜਿੰਨੀਆਂ ਜਾਤਾਂ ਨੇ ਤਾਂ ਸਾਰੀਆਂ ਜਾਤਾਂ ਨੂੰ ਇਹ ਭਾਈਚਾਰੇ ਦਾ ਪਿੰਡ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਇੱਥੇ ਕੋਈ ਖਾਸ ਫਿਰਕਾ ਇਹੋ ਜਿਹਾ ਨਹੀਂ ਹੈ ਕਿ ਕਿਸੇ ਨੂੰ ਕਿਹਾ ਜਾਵੇ ਵੀ ਇਹ ਸਰਦਾਰਾਂ ਦਾ ਪਿੰਡ ਹੈ ਜਾਂ ਬੇਲੀਆਂ ਦਾ ਪਿੰਡ ਹੈ ਜਾਂ ਕੁਛ ਨਹੀਂ ਹੈ,
1: ਰਲੇ ਮਿਲੇ ਗੋਤ ਹੈ ਸਾਰੇ।
0: ਸੈਕਿੰਡ ਇੱਕ ਗੱਲ ਮੈਂ ਤੁਹਾਨੂੰ ਖਾਸ ਗੱਲ ਦੱਸਣੀ ਚਾਹੂੰਗਾ ਕਿ ਇਸ ਪਿੰਡ ਦੀ ਕਿਸੇ ਵੀ ਜਾਤੀ ਹੈ, ਹਰ ਇੱਕ ਜਾਤੀ ਕੋਲ ਆਪਣੀ ਵਾਹੀਯੋਗ ਜ਼ਮੀਨ ਹੈ ਜੀ, ਜੋ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਸਾਡੇ ਪਿੰਡ ਨੂੰ ਇਹ ਬੜਾ ਮਾਣ ਪ੍ਰਾਪਤ ਹੈ ਕਿ ਇੱਥੇ ਪਹਿਲੇ ਬੇਸ਼ੱਕ ਤਾਂ ਕੋਈ ਜੱਟ ਜਾਤੀ ਹੈ ਉਹਨਾਂ ਕੋਲ ਆਪਣੀ ਜ਼ਮੀਨ ਹੈ, ਜੋ ਬਾਣੀਆਂ ਬਰਾਦਰੀ ਹੈ, ਮਹਾਜਨ ਬਰਾਦਰੀ ਹੈ, ਉਹਨਾਂ ਕੋਲ ਵੀ ਜ਼ਮੀਨ ਹੈ। ਜਿੰਨੀਆਂ ਸਟਿਊਲ ਕਾਸਟ ਜਾਤਾਂ ਨੇ ਸਾਰਿਆਂ ਦੇ ਕੋਲ ਹੀ ਆਪਣੀ ਆਪਣੀ ਜ਼ਮੀਨ ਹੈ। BC ਜੋ ਕਿ ਜਿਸ ਤਰ੍ਹਾਂ ਕਿ ਪਰਜਾਪਤ ਆ ਗਏ, ਮਿਸਤਰੀ ਸਿੰਘ ਆ ਗਏ, ਛੀਂਬੇ ਸਿੰਘ ਆ ਗਏ, ਉਹਨਾਂ ਕੋਲ ਵੀ ਜੱਦੀ ਪੁਸ਼ਤੀ ਜ਼ਮੀਨ ਹੈ ਜੀ। ਇਹ ਨਹੀਂ ਕਿ ਬਾਅਦ ਦੇ ਵਿੱਚ ਆਇਆ, ਜੱਦੀ ਪੁਸ਼ਤੀ ਜ਼ਮੀਨ ਤਾਂ ਸਾਰੇ ਪਿੰਡ ਦੇ ਲੋਕਾਂ ਦੇ ਕੋਲ ਹੈ।
2: ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਮੁੱਖ ਕਿੱਤਾ ਆਪਣੇ ਪਿੰਡ ਦਾ ਉਹ ਜ਼ਮੀਨ ਹੀ ਹੈ।
0: ਹਾਂਜੀ, ਪਿੰਡ ਦੇ ਵਿੱਚ ਜੋ ਮੁੱਖ ਕਿੱਤਾ ਉਹ ਬਿਲਕੁਲ ਜ਼ਮੀਨ ਹੀ ਹੈ ਜੀ। ਤਾਂ ਇਸ ਗੱਲ ਦਾ ਸਾਨੂੰ ਥੋੜਾ ਰੰਜ ਹੈ, ਸਾਡੇ ਪਿੰਡ ਦੇ ਏਡਾ ਵੱਡਾ ਪਿੰਡ ਹੋਣ ਦੇ ਬਾਵਜੂਦ ਗਵਰਨਮੈਂਟ ਇੰਪਲਾਈ ਬਹੁਤ ਘੱਟ ਨੇ, ਤਾਂ ਸਾਡਾ ਜਿਹੜਾ ਪਿੰਡ ਹੈ ਉਹ ਜ਼ਿਆਦਾ ਖੇਤੀ ਆਧਾਰਿਤ ਹੀ ਹੈ।
1: ਤੇ ਤੁਸੀਂ ਪਿੰਡ ਦਾ ਨਾਂ ਨਹੀਂ ਦੱਸਿਆ ਵੀ ਕੋਟ ਸ਼ਮੀਰ ਪਿੰਡ ਦਾ ਨਾਂ ਕਿਵੇਂ ਪਿਆ?
0: ਜੀ ਜੀ, ਮੈਂ ਬੇਨਤੀ ਕਰਨੀ ਚਾਹੂੰਗਾ ਕਿ ਜੋ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਇੱਥੇ ਸੁਣਿਆ ਹੈ ਬਜ਼ੁਰਗਾਂ ਤੋਂ ਕਿ ਸ਼ੰਮੀ ਨਾਂ ਦਾ ਇੱਕ ਮੁਸਲਿਮ ਸੀ, ਤਾਂ ਉਹ ਮੁਸਲਿਮ ਆਦਮੀ ਜੋ ਸ਼ੰਮੀ ਨਾਂ ਦਾ ਸੀਗਾ ਉਹਨੇ ਇਹ ਪਿੰਡ ਵਸਾਇਆ। ਤਾਂ ਇੱਕ ਹੋਰ ਗੱਲ ਮੰਨੀ ਜਾਂਦੀ ਹੈ ਕਿ ਪਿੰਡ ਦੇ ਵਿੱਚ ਪਾਣੀ ਦੀ ਘਾਟ ਹੋਣ ਕਾਰਨ, ਪੂਰੇ ਏਰੀਏ 'ਚ ਪਾਣੀ ਦੀ ਘਾਟ ਹੋਣ ਕਾਰਨ, ਤਾਂ ਭਾਗੀ ਬੰਦਰ ਤੋਂ ਚੱਲ ਕੇ ਜੋ ਲੋਕ ਸੀਗੇ ਉਹ ਬਠਿੰਡੇ ਪਾਣੀ ਲੈਣ ਜਾਂਦੇ ਸੀ। ਤਾਂ ਜਦੋਂ ਬਠਿੰਡੇ ਤੋਂ ਪਾਣੀ ਲੈਣ ਆਉਂਦੇ ਸੀ ਤਾਂ ਉਹਨਾਂ ਨੂੰ ਦੂਰ ਬਹੁਤ ਪੈਂਦਾ ਸੀ, ਇਸ ਕਰਕੇ ਕੁਛ ਲੋਕਾਂ ਨੇ ਵਿਚਕਾਰ ਸਟੇ ਕਰ ਲਿਆ। ਤਾਂ ਉਹ ਪਿੰਡ ਸ਼ੰਮੀ ਨਾਂ ਦੇ ਮੁਸਲਮਾਨ ਤੋਂ ਜਿਹੜਾ ਬੱਝਿਆ ਸੀ ਤਾਂ ਸ਼ੰਮੀ ਤੋਂ ਸ਼ਮੀਰ ਹੋ ਗਿਆ। ਉਸ ਤੋਂ ਉਪਰੰਤ ਜਿਸ ਤਰ੍ਹਾਂ ਕਿ ਆਪਾਂ ਪੁਰਾਣੇ ਸਮੇਂ ਦੇ ਵਿੱਚ ਮੰਨਦੇ ਹਾਂ ਕਿ ਧਾੜਵੀ ਆਉਂਦੇ ਸੀ, ਲੁਟੇਰੇ ਆਉਂਦੇ ਸੀ, ਲੁੱਟਾਂ ਖੋਹਾਂ ਕਰਦੇ ਸੀ, ਤੇ ਪਿੰਡ ਦੇ ਲੋਕਾਂ ਨੇ ਆਪਸੀ ਸਹਿਯੋਗ ਦੇ ਨਾਲ ਪਿੰਡ ਦੇ ਆਸੇ ਪਾਸੇ ਇੱਕ ਕੱਚੀ ਦੀਵਾਰ ਖੜੀ ਕਰ ਲਈ, ਯਾਨੀ ਕਿ ਇੱਕ ਕੋਟ ਬਗਲ ਦਿੱਤਾ। ਤਾਂ ਉਸ ਕੋਟ ਦੇ ਵਿੱਚ ਮੁੱਖ ਦਰਵਾਜ਼ਾ ਸੀ, ਜਿਹਨੂੰ ਅੱਜ ਕੱਲ੍ਹ ਅਸੀਂ ਤਲਵੰਡੀ ਵਾਲਾ ਦਰਵਾਜ਼ਾ ਕਹਿੰਦੇ ਹਾਂ। ਤਾਂ ਉਹ ਤਲਵੰਡੀ ਵਾਲਾ ਦਰਵਾਜ਼ਾ ਪਿੰਡ ਦੀ ਮੇਨ ਐਂਟਰੈਂਸ ਜਾਂ ਮੁੱਖ ਦੁਆਰ ਸੀ।
1: ਜਸਵਿੰਦਰ ਸਿੰਘ ਜੀ, ਪਿੰਡ ਦੇ ਨੰਬਰਦਾਰ ਵੀ ਹੋ ਤੁਸੀਂ ਐਂ ਦੱਸੋ ਵੀ ਤੁਸੀਂ ਕਹਿੰਦੇ ਸੀ ਪੰਜਾਬ ਦੇ ਸਭ ਤੋਂ ਪੁਰਾਣਾ ਟਰੈਕਟਰ ਤੁਹਾਡੇ ਕੋਲ ਹੈ, ਉਹਦਾ ਕੀ ਸਾਰੀ ਘਟਨਾਕ੍ਰਮ ਕਿਵੇਂ ਤੇ ਕਿਹੜਾ ਸੀ, ਕਦੋਂ ਆਇਆ ਸੀ?
0: ਜੀ, ਬੇਨਤੀ ਕਰਨੀ ਚਾਹੂੰਗਾ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਪਿੰਡ ਕੋਟ ਸ਼ਮੀਰ ਦੇ ਵਿੱਚ ਜੇ ਜੋ ਮੇਰੇ ਦਾਦਾ ਜੀ

0: ਭਾਗ ਸਿੰਘ ਜੀ ਟਰੈਕਟਰ ਲੈ ਕੇ ਆਏ ਸੀ। ਉਹ ਇੱਕ ਇੰਸੀਡੈਂਸ ਇਹੋ ਜਿਹਾ ਸੀ ਕਿ ਮੇਰੇ ਦਾਦਾ ਜੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਦੇ ਸਿਲਸਿਲੇ ਦੇ ਵਿੱਚ ਇੱਥੋਂ ਬਾਹਰ ਗਏ, ਤਾਂ ਉਹਨਾਂ ਨੂੰ ਕਿਤੇ ਬਾਹਰ ਜਾ ਕੇ ਪਤਾ ਲੱਗਿਆ ਕਿ ਦਿੱਲੀ ਸ਼ਹਿਰ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਜੋ ਉਸ ਸਮੇਂ ਦੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਣੇ ਸੀ, ਉਹਨਾਂ ਨੇ ਲਗਭਗ 9 ਟਰੈਕਟਰਾਂ ਦੀ ਮੰਨੀ ਜਾ ਰਹੀ ਇੱਕ ਖੇਪ ਮੰਗਵਾਈ ਸੀ ਜੋ ਕਿ ਮੇਡ ਇਨ ਇੰਗਲੈਂਡ ਸੀ। ਉਹ ਟਰੈਕਟਰ ਫਰਗੂਸਨ ਕੰਪਨੀ ਦਾ ਟਰੈਕਟਰ ਸੀ ਜੀ, ਤੇ ਉਸ ਟਰੈਕਟਰ ਦੀ ਕੀਮਤ ਉਸ ਜ਼ਮਾਨੇ ਦੇ ਵਿੱਚ 6,600 ਰੁਪਇਆ ਉਹਦੀ ਕੀਮਤ ਸੀ। ਤੇ ਕੋਈ ਬਹੁਤਾ ਜ਼ਿਆਦਾ ਸਰੋਤ ਤਾਂ ਪਤਾ ਨਹੀਂ ਹੈ, ਪਰ ਇਹ ਗੱਲ ਇਸ ਕਰਕੇ ਮੰਨੀ ਜਾਂਦੀ ਹੈ ਕਿ ਇਹ ਟਰੈਕਟਰ ਉੱਤਰੀ ਭਾਰਤ ਦਾ ਪਹਿਲਾ ਟਰੈਕਟਰ ਹੋਣ ਦੀ ਜੋ ਆਪਾਂ ਘੋਖ ਕਰਦੇ ਹਾਂ। ਤਾਂ ਉਸ ਟਰੈਕਟਰ ਨੂੰ ਦੇਖਣ ਵਾਸਤੇ ਸਾਨੂੰ ਪਿੰਡ ਦੇ ਬਜ਼ੁਰਗ ਦੱਸਦੇ ਆ ਕਿ ਬਹੁਤ ਦੂਰੋਂ ਦੂਰੋਂ ਲੋਕ ਚੱਲ ਕੇ ਆਏ ਸੀ। ਉਸ ਤੋਂ ਪਹਿਲਾਂ ਜਿਹੜੀ ਕਿ ਰਵਾਇਤੀ ਖੇਤੀ ਸੀ ਉਹ ਪਸ਼ੂਆਂ ਨਾਲ ਕੀਤੀ ਜਾਂਦੀ ਸੀ, ਤੇ ਜਦੋਂ ਜਿਹੜੇ ਵੱਡੇ ਧਨਾੜ ਲੋਕ ਵੀ ਵੱਡੇ ਬਹੁਤ ਹੀ ਵੱਡੇ ਜ਼ਮੀਨਦਾਰ ਸੀ, ਉਹਨਾਂ ਨੂੰ ਪਸ਼ੂਆਂ ਨਾਲ ਖੇਤੀ ਤੋਂ ਜਿਹੜਾ ਇੱਕ ਨਵੀਂ ਵਿਕਲਪ ਮਿਲ ਗਿਆ, ਤਾਂ ਉਹਨਾਂ ਨੇ ਸੋਚਿਆ ਵੀ ਇੱਕ ਮਸ਼ੀਨ ਇਹੋ ਜਿਹੀ ਆਈ ਹੈ, ਉਹਨੂੰ ਟਰੈਕਟਰ ਨੂੰ ਮਸ਼ੀਨ ਕਿਹਾ ਗਿਆ ਸੀ ਜੀ, ਹੱਸਣ ਵਾਲੀ ਗੱਲ ਹੈ ਇਹ।
1: ਹਾਂਜੀ ਹਾਂਜੀ।
0: ਤੇ ਜਦੋਂ ਇੱਕ ਟਰੈਕਟਰ ਇੱਕ ਇਹੋ ਜਿਹੀ ਮਸ਼ੀਨ ਆਈ ਹੈ ਜਿਸ ਦੇ ਆਦਮੀ ਉੱਪਰ ਬੈਠ ਕੇ ਹਲ ਵਾਹੁੰਦਾ ਹੈ, ਤਾਂ ਲੋਕਾਂ ਵਾਸਤੇ ਹੱਸਣ ਦਾ ਵਿਸ਼ਾ ਬਣ ਗਿਆ ਕਿ ਜਿਹੜਾ ਖੇਤੀ ਵਾਲਾ ਹਲ ਹੈ ਉਹਦੇ ਉੱਪਰ ਕਿਵੇਂ ਬੈਠਣਗੇ। ਤਾਂ ਲੋਕਾਂ ਨੇ ਅਮੇਜ਼ਨ ਨਹੀਂ ਕੀਤਾ ਸੀ, ਜਦੋਂ ਲੋਕ ਇੱਥੇ ਦੇਖਣ ਆਏ ਉਹਨਾਂ ਨੇ ਆ ਕੇ ਦੇਖਿਆ ਕਿ ਇਹੋ ਜਿਹਾ ਟਰੈਕਟਰ ਹੈ ਤੇ ਆਦਮੀ ਉਹਦੇ ਉੱਪਰ ਬੈਠਦਾ ਹੈ, ਪਿੱਛੇ ਉਹਦੇ ਹਲ ਪਾਏ ਜਾਂਦੇ ਹੈ, ਤੇ ਉਹ ਖੇਤੀ ਵਾਸਤੇ ਜਿਹੜੀ ਭੂਮੀ ਜੋਤਦਾ ਵੀ ਸੀ, ਯਾਨੀ ਕਿ ਵਾਹੁੰਦਾ ਵੀ ਸੀ। ਇਸ ਤੋਂ ਇਲਾਵਾ ਉਹਦੇ ਪਿੱਛੇ ਟਰਾਲੀ ਪਾ ਕੇ ਢੋਆ ਢੁਆਈ ਵਾਸਤੇ ਵੀ ਇੱਕ ਵੱਡਾ ਸਾਧਨ ਬਣਿਆ। ਤੇ ਪਿੰਡ ਦੇ ਲੋਕਾਂ ਨੂੰ ਕੀ ਏਰੀਏ ਦੇ ਲੋਕਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਹੁਣ ਅਸੀਂ ਬਹੁਤ ਦੂਰ ਦੂਰ ਮੰਡੀਆਂ ਤੱਕ ਅਸੀਂ ਆਪਣਾ ਸਾਧਨ ਬਣਾ ਸਕਦੇ ਹਾਂ, ਜਿਸ ਤਰ੍ਹਾਂ ਕਿ ਪਿੰਡ ਕੋਟਸ਼ਮੀਰ ਤੋਂ ਕੋਟਕਪੂਰਾ ਅਤੇ ਮਲੋਟ ਇਹ ਕਪਾਹ ਦੀਆਂ ਵੱਡੀਆਂ ਮੰਡੀਆਂ ਸੀ, ਤਾਂ ਸਾਨੂੰ ਜਾਂ ਏਰੀਏ ਦੇ ਲੋਕਾਂ ਨੂੰ ਢੋਆ ਢੁਆਈ ਦਾ ਇੱਕ ਵੱਡਾ ਸਾਧਨ ਮਿਲ ਗਿਆ, ਜਿਹੜੀ ਕਿ ਬਹੁਤ ਬਹੁਤ ਵੱਡੀ ਇੱਕ ਚੇਂਜ ਸੀ ਜ਼ਮਾਨੇ ਦੇ ਵਿੱਚ।
1: ਤੇ ਟਰੈਕਟਰ ਉਦੋਂ ਤੁਸੀਂ ਦੱਸਿਆ ਕਿੰਨੇ ਆਏ ਸੀ ਕਿ ਤੁਹਾਡੇ ਇਕੱਲਾ ਸਪੈਸ਼ਲ ਉੱਥੋਂ ਟਰੈਕਟਰ ਆਇਆ ਸੀਗਾ ਜਾਂ ਤੁਸੀਂ?
0: ਨਹੀਂ ਜੀ, ਇਹ ਟਰੈਕਟਰ ਤਾਂ ਜੋ ਮੇਰੇ ਦਾਦਾ ਜੀ ਲੈ ਕੇ ਆਏ ਸੀ ਇਕੱਲਾ ਹੀ ਸੀ। ਮੇਰੇ ਦਾਦਾ ਜੀ ਤੋਂ ਬਾਅਦ ਸਰਦਾਰਗੜ੍ਹ ਪਿੰਡ ਜੋ ਹੈ ਬਠਿੰਡੇ ਦੇ ਲਾਗੇ ਜੋ ਹੈ ਉੱਥੋਂ ਦੇ ਸਰਦਾਰ ਸੀਗੇ ਜੀ, ਤਾਂ ਉਹ ਵੀ ਇੱਕ ਟਰੈਕਟਰ ਜਾ ਕੇ ਦੇਖ ਕੇ ਲੈ ਕੇ ਆਏ ਸੀ। ਫਿਰ ਪਿੰਡ ਦੇ ਵਿੱਚ ਜਿਹੜੇ ਗੱਲ ਚੱਲਦੀ ਸੀਗੀ ਤਾਂ ਦੂਰ ਤੱਕ ਪਿੰਡੋ ਪਿੰਡੀ ਪਹੁੰਚੀ, ਤਾਂ ਫਿਰ ਲੋਕ ਦੇਖਣ ਵੀ ਆਉਂਦੇ, ਇੰਸਪਾਇਰ ਵੀ ਹੁੰਦੇ, ਤਾਂ ਫਿਰ ਉਹ ਆਪਣੇ ਟਰੈਕਟਰ ਵੀ ਲਿਆਉਣ ਲੱਗੇ। ਪਰ ਉਹ ਕਾਫੀ ਸਮਾਂ ਤੱਕ ਜਿਹੜਾ ਸੀਗਾ ਉਹ ਟਰੈਕਟਰ ਗਿਣਤੀ ਦੇ ਹੀ ਸੀ।
1: ਤੇ ਟਰੈਕਟਰ ਚੱਲਦਾ ਕਿਵੇਂ ਹੁੰਦਾ ਸੀਗਾ? ਕਿਉਂਕਿ ਹੁਣ ਤਾਂ ਬਸ ਚਾਬੀ ਪਾਉਣੇ ਆ, ਟਰ ਦੇਣੇ ਚੱਲ ਪੈਂਦਾ, ਤੇ ਉਹ ਇਹ ਚੱਲਦਾ ਕਿਵੇਂ ਹੋਊਗਾ ਸਾਨੂੰ ਇਹਦੇ ਬਾਰੇ ਵੀ ਦੱਸੋ
0: ਜੀ। ਇਹ ਵੀ ਇੱਕ ਇੰਟਰਸਟਿੰਗ ਫੈਕਟਰ ਹੈ ਜੀ ਇਸ ਗੱਲ ਦਾ ਕਿ ਉਦੋਂ ਸੈਲਫ ਨਹੀਂ ਹੁੰਦੇ ਸੀਗੇ ਜੀ, ਬੈਟਰੀਆਂ ਵਗੈਰਾ ਦੀ ਘਾਟ ਸੀ, ਮਕੈਨੀਕਲ ਲੈਬ ਏਰੀਏ ਦੇ ਵਿੱਚ ਮਕੈਨੀਕਲ ਤਾਂ ਕੋਈ ਨਾ ਕੋਈ ਨਾ ਦੇ ਬਰਾਬਰ ਸੀਗਾ, ਤਾਂ ਟਰੈਕਟਰ ਕੰਪਨੀ ਨੇ ਉਹਨਾਂ ਦੇ ਉੱਤੇ ਇੱਕ ਬਹੁਤ ਛੋਟਾ ਪੈਟਰੋਲ ਦਾ ਇੰਜਨ ਦਿੱਤਾ ਹੋਇਆ ਸੀ ਜਿਸ ਨੂੰ ਰੱਸੀ ਦੇ ਸਹਾਰੇ ਸਟਾਰਟ ਕੀਤਾ ਜਾਂਦਾ ਸੀ, ਤੇ ਉਹ ਜਿਹੜਾ ਛੋਟਾ ਇੰਜਨ ਸਟਾਰਟ ਹੁੰਦਾ ਸੀ ਤਾਂ ਉਹਦੇ ਸਹਾਇਤਾ ਦੇ ਨਾਲ ਟਰੈਕਟਰ ਸਟਾਰਟ ਕੀਤਾ ਜਾਂਦਾ ਸੀ।
2: ਕਹਿੰਦਾ ਮਤਲਬ ਪਹਿਲਾਂ ਛੋਟਾ ਇੰਜਨ ਸਟਾਰਟ ਹੁੰਦਾ ਸੀ ਤੇ ਛੋਟਾ ਇੰਜਨ ਫਿਰ ਵੱਡੇ ਇੰਜਨ ਸਟਾਰਟ ਕਰਦਾ
0: ਸੀ। ਜੀ ਜੀ ਜੀ, ਤਾਂ ਉਹ ਸੈਲਫ ਦਾ ਕੰਮ ਕਰਦਾ ਸੀ ਜੀ। ਔਰ ਦੂਜੀ ਖਾਸ ਗੱਲ ਇਹ ਹੈ ਜੀ ਕਿ ਜਿਸ ਤਰ੍ਹਾਂ ਅੱਜ ਕੱਲ ਹਾਈ ਸਪੀਡ ਡੀਜ਼ਲ ਦੇ ਤੇ HSD ਦੇ ਨਾਲ ਟਰੈਕਟਰ ਚੱਲਦੇ ਹੈ, ਤਾਂ ਉਹ ਜਿਹੜਾ ਟਰੈਕਟਰ ਸੀ ਉਹ ਸਟਾਰਟ ਪੈਟਰੋਲ ਨਾਲ ਹੁੰਦਾ ਸੀ, ਬਾਅਦ ਦੇ ਵਿੱਚ ਉਹਨੂੰ ਟਰਨ ਕਰਕੇ ਪਾਵਰੀਨ ਨਾਂ ਦਾ ਤੇਲ ਸੀ ਉਹਦੇ ਉੱਤੇ ਉਹ ਵਰਤਿਆ ਜਾਂਦਾ ਸੀ। ਉਸ ਦਾ ਜਿਹੜਾ ਮੁੱਖ ਫਿਊਲ ਸੀ ਉਹਦਾ ਉਹ ਪਾਵਰੀਨ ਸੀ।
2: ਤੇ ਜੇ ਆਪਾਂ ਉਸ ਸਮੇਂ ਚ ਜਿਹਨੂੰ ਅਸੀਂ ਅੱਜ RC ਕਹਿੰਦੇ ਆ, ਉਸ ਸਮੇਂ ਦੇ ਵਿੱਚ ਉਸ ਫਿਰ ਟਰੈਕਟਰ ਦੀ ਜਿਹੜੀ RC ਸੀ ਉਹ ਇੰਗਲੈਂਡ ਦੀ ਸੀ ਜਾਂ ਕਿਵੇਂ? ਉਹ RC ਬਾਰੇ ਜਾਂ ਉਹਦੀ ਰਜਿਸਟ੍ਰੇਸ਼ਨ ਬਾਰੇ ਥੋੜੀ ਜਾਣਕਾਰੀ।
0: ਉਸ ਦੀ ਰਜਿਸਟ੍ਰੇਸ਼ਨ ਤਾਂ ਜੀ ਸਾਰੇ ਟਰੈਕਟਰ ਜਿੰਨੇ ਵੀ ਉਸ ਤੋਂ ਬਾਅਦ ਵੀ ਆਏ ਜਾਂ ਪਹਿਲਾਂ ਵੀ ਆਏ ਉਹ ਸਾਰੇ ਦਿੱਲੀ ਦੇ ਵਿੱਚ ਹੀ ਰਜਿਸਟਰਡ ਕੀਤੇ ਜਾਂਦੇ ਸੀ, ਕਿਉਂਕਿ ਇਹ ਪਿੰਡ ਦੀ ਕੀ ਕਹੀਏ ਆਪਾਂ ਨੂੰ ਕਿ ਮਤਲਬ ਭਿੰਨਤਾ ਕਵਾਂਗੇ ਆਪਾਂ ਇਸ ਗੱਲ ਨੂੰ ਕਿ ਪਿੰਡ ਕੋਟਸ਼ਮੀਰ ਰਿਆਸਤ ਪਟਿਆਲਾ ਦਾ ਹਿੱਸਾ ਸੀ। ਕੋਟਸ਼ਮੀਰ ਪਿੰਡ ਜਿਹੜਾ ਸੀਗਾ ਇਹ ਰਿਆਸਤ ਪਟਿਆਲਾ ਡਿਸਟ੍ਰਿਕਟ ਬਰਨਾਲਾ ਤਹਿਸੀਲ ਬਠਿੰਡਾ, ਉਸ ਤੋਂ ਪਹਿਲਾਂ ਜੋ ਬਠਿੰਡੇ ਦਾ ਜੋ ਨਾਮ ਕਾਗਜ਼ਾਂ ਦੇ ਵਿੱਚ ਆਪਾਂ ਦੇਖੀਏ ਤਾਂ ਅਨਾਹਤਗੜ੍ਹ ਲਿਖਿਆ ਜਾਂਦਾ ਹੈ। ਤਾਂ ਪਿੰਡ ਦੇ ਵਿੱਚ ਜਿਹੜਾ ਇਹ ਖਾਸ ਗੱਲ ਹੈ ਮੈਂ ਦੁਬਾਰਾ ਫਿਰ ਰਿਪੀਟ ਕਰਨੀ ਚਾਹੂੰਗਾ, ਪਿੰਡ ਕੋਟਸ਼ਮੀਰ ਡਿਸਟ੍ਰਿਕਟ ਬਰਨਾਲਾ ਰਿਆਸਤ ਪਟਿਆਲਾ ਦਾ ਇੱਕ ਹਿੱਸਾ ਸੀ। ਤੇ ਜੋ ਮੇਰੇ ਦਾਦਾ ਜੀ ਲੈ ਕੇ ਆਏ ਸੀ, ਕਿਉਂਕਿ ਇਹ ਬਾਇਆ ਹਿਸਾਰ ਗਏ ਸੀ ਤਾਂ ਇਹਨਾਂ ਨੂੰ ਉਦੋਂ ਟਰੈਕਟਰ ਚਲਾਉਣ ਵਾਸਤੇ ਲਾਇਸੈਂਸ ਬੜਾ ਸਖਤੀ ਸੀਗੀ ਜੀ, ਜ਼ਰੂਰੀ ਸੀਗਾ, ਤਾਂ ਇਸ ਕਰਕੇ ਇਹਨਾਂ ਨੇ ਲਗਭਗ 1949 ਦੇ ਵਿੱਚ ਉਹ ਟਰੈਕਟਰ ਖਰੀਦਿਆ ਸੀ, ਤੇ ਉਦੋਂ 1949 ਦੇ ਵਿੱਚ ਹੀ ਉਹਨਾਂ ਨੇ ਉਹ ਪਹਿਲਾਂ ਲਾਇਸੈਂਸ ਬਣਾਇਆ ਸੀ, ਉਸ ਤੋਂ ਬਾਅਦ ਟਰੈਕਟਰ ਲੈ ਕੇ ਆਏ ਸੀ।
1: ਤੇ ਲਾਇਸੈਂਸ ਬਣਾਇਆ ਕਿੱਥੋਂ ਸੀ? ਕਿਉਂਕਿ ਬਣਾਉਣ ਲਈ ਜਾਣਾ ਹੀ ਬੜਾ ਔਖਾ, ਸੋਰਸ ਹੀ ਨਹੀਂ ਸੀ ਨੇ ਜਾਣ ਦੇ, ਤੇ ਕਿੱਥੋਂ ਬਣਾਇਆ ਸੀ ਤੇ ਕਿਵੇਂ ਬਣਾ ਕੇ ਲਿਆਏ ਸੀ?
0: ਨਹੀਂ, ਇਹ ਉਹਨਾਂ ਨੂੰ ਕੁਦਰਤੀ ਆਟੋਮੈਟਿਕ ਹੀ ਸਹੂਲਤ ਮਿਲ ਗਈ ਜੀ, ਕਿਉਂਕਿ ਜੋ ਬਠਿੰਡੇ ਤੋਂ ਆਪਾਂ ਦਿੱਲੀ ਨੂੰ ਜਾਂਦੇ ਹਾਂ ਤੇ ਵਾਇਆ ਹਿਸਾਰ ਹੀ ਜਾਂਦੇ ਹਾਂ, ਤਾਂ ਹਿਸਾਰ ਹੀ ਉਦੋਂ ਵੱਡਾ ਕੇਂਦਰ ਸੀ ਆਪਣਾ ਏਰੀਏ ਦਾ। ਸਰਸਾ ਬਹੁਤ ਛੋਟਾ ਸੀ, ਹਿਸਾਰ ਵੱਡਾ ਸੀ, ਹਿਸਾਰ ਦੇ ਮੁਕਾਬਲੇ ਬਠਿੰਡਾ ਵੀ ਬਹੁਤ ਛੋਟਾ ਸੀ, ਇਸ ਕਰਕੇ ਤਾਂ ਬਠਿੰਡਾ ਉਦੋਂ ਤਹਿਸੀਲ ਹੁੰਦੀ ਸੀ, ਤਾਂ ਜਿਹੜਾ ਲਾਇਸੈਂਸ ਸੀਗਾ ਤਾਂ ਉਹਨਾਂ ਨੇ ਹਿਸਾਰ

0: ਤੋਂ ਬਣਵਾਇਆ, ਅੱਜ ਵੀ ਮੇਰੇ ਕੋਲ ਉਹਦੀ ਉਹ ਕਾਪੀ ਮੌਜੂਦ ਹੈ ਜੀ। 1959 ਵਾਲਾ ਲਾਇਸੈਂਸ ਉਹਨਾਂ ਦਾ ਕਿਸੇ ਕਾਰਨ ਡਿਸਟਰੋਏ ਹੋ ਗਿਆ ਸੀ, ਮੀਂਹ ਦੇ ਵਿੱਚ ਭਿੱਜ ਗਿਆ ਸੀ, ਤਾਂ ਉਹਨਾਂ ਨੇ 52 ਦੇ ਵਿੱਚ 52 ਦੇ ਵਿੱਚ ਉਹਨਾਂ ਨੇ ਡੁਪਲੀਕੇਟ ਲਾਇਸੈਂਸ ਬਣਾਇਆ ਸੀ, ਜੋ ਕਿ ਅੱਜ ਵੀ ਮੇਰੇ ਪਰਿਵਾਰ ਕੋਲ ਉਹ ਸਾਂਭਿਆ ਹੋਇਆ ਹੈ।
1: ਮਤਲਬ ਤੁਹਾਡੀ ਇੱਕ ਨਿਸ਼ਾਨੀ ਬਜ਼ੁਰਗਾਂ ਦੀ, ਤੁਸੀਂ ਅੱਜ ਵੀ ਸਾਹਮਣੇ ਬੈਠੇ ਹੋ।
0: ਜੀ ਜੀ, ਬੜਾ ਫਖਰ ਮਹਿਸੂਸ ਹੁੰਦਾ ਹੈ ਜੀ ਕਿ ਮੈਂ ਇੱਕ ਅਜਿਹੇ ਦਾਦੇ ਦਾ ਪੋਤਾ ਹਾਂ ਕਿ ਜਿਹੜਾ ਉਸ ਸਮੇਂ

0: ਦਾਦੇ ਦਾ ਪੋਤਾ ਹਾਂ ਕਿ ਜਿਹੜਾ ਉਸ ਸਮੇਂ ਆਪਣੇ ਸਮੇਂ ਦੇ ਨਾਲੋਂ ਕਿੰਨਾ ਐਡਵਾਂਸ ਸੀ, ਕਿਉਂਕਿ ਉਹਨਾਂ ਨੇ ਕੱਲਾ ਟਰੈਕਟਰ ਹੀ ਨਹੀਂ ਪਹਿਲਾਂ ਨਹੀਂ ਲਿਆਂਦਾ, ਜੋ ਟੋਕਾ ਮਸ਼ੀਨ ਹੈ ਜੀ ਇਹ ਵੀ ਸਾਡੇ ਘਰ ਦੇ ਵਿੱਚ ਬਹੁਤ ਪਹਿਲਾਂ ਆ ਗਈ ਸੀ। ਇਹਦੇ ਬਾਰੇ ਕੋਈ ਦਾਅਵਾ ਤਾਂ ਨਹੀਂ ਕਰ ਸਕਦੇ ਕਿ ਉਹ ਪਹਿਲੀ ਸੀ ਜਾਂ ਉਸ ਤੋਂ ਬਾਅਦ ਪਹਿਲਾਂ ਕੋਈ ਆਇਆ ਸੀ ਜਾਂ ਨਹੀਂ, ਪਰ ਟੋਕਾ ਮਸ਼ੀਨ ਵੀ ਲੋਕ ਦੇਖਣ ਆਏ ਸੀ। ਔਰ ਹਰਕਲੀਸ ਕੰਪਨੀ ਦਾ ਇੱਕ ਸਾਈਕਲ, ਉਹ ਵੀ ਮੇਰੇ ਦਾਦਾ ਜੀ ਨੇ ਬਹੁਤ ਪਹਿਲਾਂ ਲਿਆਂਦਾ ਸੀ, ਜੋ ਕਿ ਉਸ ਮੈਂ ਦੱਸਣੀ ਮੈਂਸ਼ਨ ਕਰਨੀ ਚਾਹੂੰਗਾ ਕਿ ਉਹ ਜਿਹੜਾ ਹਰਕਲੀਸ ਕੰਪਨੀ ਦਾ ਸਾਈਕਲ ਸੀ ਤੇ ਉਸਦੀ ਕੀਮਤ 25 ਰੁਪੀਸ, ਜਿਹੜੀ ਕਿ 25 ਰੁਪਏ ਸਾਈਕਲ ਹੈ, ਉਹ ਆਇਆ ਸੀ। ਤਾਂ ਸਾਡੇ ਪਿੰਡ ਦੇ ਵਿੱਚ ਇੱਕ ਬੜੀ ਗੱਲ ਇਹ ਪ੍ਰਚਲਿਤ ਬੜੀ ਜ਼ੋਰ ਨਾਲ ਕਹੀ ਜਾਂਦੀ ਹੈ ਕਿ ਮੇਰੇ ਦਾਦਾ ਜੀ ਉਸ ਜ਼ਮਾਨੇ ਦੇ ਵਿੱਚ ਸਾਡੇ ਆਪਣੇ ਪੁਰਖਿਆਂ ਨੂੰ ਮਿਲਣ ਵਾਸਤੇ ਸਰਦਾਰ ਮਹਿੰਦਰ ਸਿੰਘ ਅਤੇ ਸਰਦਾਰ ਜੋਗਿੰਦਰ ਸਿੰਘ ਸੀ, ਜੋ ਮੇਰੇ ਦਾਦਾ ਜੀ ਦੇ ਸਕੇ ਚਾਚੇ ਦੇ ਪੁੱਤ ਸੀ, ਉਹਨਾਂ ਨੂੰ ਮਿਲਣ ਵਾਸਤੇ ਬਹਾਵਲਪੁਰ ਰਿਆਸਤ ਨੂੰ ਚੱਲੇ ਸੀ। ਤਾਂ ਪਿੰਡ ਕੋਟਸ਼ਮੀਰ ਤੋਂ ਚੱਲ ਕੇ ਸ਼ਾਮ ਤੱਕ ਉਹ ਲਾਹੌਰ ਟੱਪ ਗਏ ਸੀ। ਅੱਜ ਵੀ ਉਹ ਕਥਾ ਪ੍ਰਚਲਿਤ ਹੈ ਜੀ।
1: ਤੇ ਤੁਸੀਂ ਐਂ ਦੱਸੋਗੇ, ਤੁਸੀਂ ਆਪਣੇ ਦਾਦਾ ਜੀ ਦੀ ਵਾਰ ਵਾਰ ਗੱਲ ਕਰੀ ਜਾਂਦੇ, ਉਹ ਪੜ੍ਹੇ ਲਿਖੇ ਕਿੰਨੇ ਸੀਗੇ
0: ਜੀ? ਮੇਰੇ ਦਾਦਾ ਜੀ ਪੜ੍ਹੇ ਲਿਖੇ, ਜੋ ਸਕੂਲ ਤਾਂ ਉਸ ਤੋਂ ਪਹਿਲਾਂ ਨਹੀਂ ਹੁੰਦੇ ਸੀ, ਪਰ ਮੇਰੇ ਦਾਦਾ ਜੀ ਦੀ ਜਿਹੜੀਆਂ ਬੈਠਣ ਉੱਠਣ ਸੀਗਾ, ਵਰਤ ਵਰਤਾਓ ਸੀ, ਉਹ ਮਹਾਜਨਾਂ ਨਾਲ ਸੀਗਾ ਜੀ। ਤਾਂ ਪਿੰਡ ਦੇ ਵਿੱਚ ਅਮਰਨਾਥ ਨਾਂ ਦੇ ਇੱਕ ਬਾਣੀਆ ਪਰਿਵਾਰ ਸੀ, ਉਹਨਾਂ ਤੋਂ ਮੇਰੇ ਦਾਦਾ ਜੀ ਨੇ ਲੰਡੇ ਅੱਖਰ ਲਿਖਣੇ ਸਟਾਰਟ ਕੀਤੇ। ਉਸ ਤੋਂ ਬਾਅਦ ਸੰਤ ਜਿਉਣਦਾਸ ਦੇ ਡੇਰੇ ਦੇ ਵਿੱਚ ਉਹਨਾਂ ਨੂੰ ਪੰਜਾਬੀ ਲਿਖਣ ਤੇ ਪੰਜਾਬੀ ਪੜ੍ਹਨ ਦਾ ਵੀ ਮਾਣ ਹਾਸਲ ਹੋਇਆ ਜੀ। ਤਾਂ ਉਹਨਾਂ ਦੀਆਂ ਲਿਖਤਾਂ ਨੇ ਲੰਡੇ ਅੱਖਾਂ ਤੋਂ ਇਲਾਵਾ ਪੰਜਾਬੀ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲੀਆਂ, ਜੋ ਮੈਂ ਆਪ ਦੇਖੀਆਂ ਨੇ, ਮੇਰੇ ਪਿਤਾ ਜੀ ਨੇ ਮੈਨੂੰ ਉਹ ਪੜ੍ਹਾਈਆਂ ਨੇ।
2: ਤੇ ਸਾਨੂੰ ਵੀ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਅੱਜ ਉਸ ਘਰੇ ਬੈਠੇ ਹਾਂ ਜਿੱਥੇ ਕਿ ਉੱਤਰੀ ਭਾਰਤ ਦਾ ਸਭ ਤੋਂ ਪਹਿਲਾ ਟਰੈਕਟਰ ਜਿਹੜਾ ਆਇਆ ਸੀ, ਤੇ ਜਿਹੜਾ ਕਿ ਅੱਜ ਹਰ ਕਿਸਾਨ ਦੀ ਤੇ ਹਰ ਪਿੰਡ ਦੀ ਇੱਕ ਸ਼ਾਨ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੇਰੇ ਪਿੰਡ ਦੇ ਵਿੱਚ ਆਏ, ਤੁਹਾਨੂੰ ਆਇਆਂ ਨੂੰ ਮੋਸਟ ਵੈਲਕਮ ਜੀ, ਕਿਉਂਕਿ ਮੇਰੇ ਪਿੰਡ ਦੇ ਲੋਕ ਬੜੇ ਮਿਲਣਸਾਰ ਨੇ, ਤੁਹਾਨੂੰ ਦੇਖ ਕੇ ਬਾਗੋ ਬਾਗ ਗਦਗਦ ਹੋ ਗਏ ਮੇਰੇ ਪਿੰਡ ਦੇ ਲੋਕ।
1: ਕੋਟਸ਼ਮੀਰ ਦੇ ਪਿੰਡ ਵਿੱਚ ਅਸੀਂ ਇੱਕ ਪਲੇਅਰ ਖਿਡਾਰੀ ਕੋਲੇ ਪਹੁੰਚੇ ਹਾਂ, ਨਾਮਵਰ ਖਿਡਾਰੀ ਹੈ, ਜਾਣਦੇ ਉਹਨਾਂ ਬਾਰੇ ਵੀ ਉਹ ਕਿੱਥੋਂ ਤੱਕ ਖੇਡੇ ਹੈ ਤੇ ਕਿਵੇਂ ਖੇਡਦੇ, ਉਹਨਾਂ ਨੂੰ ਨਸ਼ਾ ਚੜਿਆ ਇੱਕ ਤਰ੍ਹਾਂ ਦਾ, ਮਤਲਬ ਖੇਡਣ ਲੱਗੇ, ਤੇ ਸਵਾਗਤ ਹੈ ਜੀ ਤੁਹਾਡਾ, ਪਹਿਲਾਂ ਆਪਦਾ ਨਾਮ ਦੱਸੋ।
3: ਮੇਰਾ ਨਾਮ ਅਰਸ਼ਪ੍ਰੀਤ ਸਿੰਘ ਹੈ ਜੀ।
1: ਅਰਸ਼ਪ੍ਰੀਤ ਜੀ, ਤੁਸੀਂ ਕਿਹੜੀ ਗੇਮ ਕਰਦੇ ਹੋ?
3: ਮੈਂ 800 ਮੀਟਰ ਦਾ ਰਨਰ ਹੈ ਜੀ।
1: ਅੱਛਾ, 800 ਮੀਟਰ ਦੇ ਪਲੇਅਰ ਹੋ ਤੁਸੀਂ, ਤੇ ਕਿਦੋਂ ਕਦੇ ਖੇਡਣ ਲੱਗੇ ਹੋ ਤੁਸੀਂ ਇਹ ਗੇਮ ਚ?
3: ਮੈਂ ਨੀਅਰ ਅਬਾਊਟ 8 ਸਾਲ ਤੋਂ ਤਿਆਰੀ ਕਰ ਰਿਹਾ ਜੀ।
1: ਤੇ ਕਿੰਨੇ ਕੁ ਮੈਡਲ ਆ ਤੁਹਾਡੇ ਕੋਲੇ 8 ਸਾਲ ਦੇ ਵਿੱਚ, ਕਿੰਨਾ ਕੁਛ ਅਚੀਵ ਕਰ ਚੁੱਕੇ ਹੋ ਤੁਸੀਂ?
3: ਮੈਮ ਨੈਸ਼ਨਲ ਦੇ ਵਿੱਚ ਮੇਰੇ 2 ਮੈਡਲ ਹੈ ਹਾਲੇ ਤੱਕ, ਨੈਸ਼ਨਲ ਕੁਆਲੀਫਾਈ ਕਰਨ ਲੱਗਿਆ ਮੈਂ ਹਾਲੇ, ਇਸ ਤੋਂ ਇਲਾਵਾ ਸਟੇਟ ਦੇ ਵਿੱਚ ਮੇਰੇ ਕੋਲ ਕਾਫੀ ਮੈਡਲ ਹੈ।
1: ਤੇ ਤੁਹਾਡੇ ਕੋਲੇ ਖੇਡਣ ਜਾਂਦੇ ਹੋ ਤੁਸੀਂ, ਇੱਥੇ ਕੋਟਸ਼ਮੀਰ ਗਰਾਊਂਡ ਦੇ ਵਿੱਚ ਹੀ ਪ੍ਰੈਕਟਿਸ ਕਰਦੇ ਹੋ ਜਾਂ ਕਿੱਥੇ ਕਰਦੇ ਹੋ ਪ੍ਰੈਕਟਿਸ? ਇਹਦੇ ਬਾਰੇ, ਗਰਾਊਂਡ ਬਾਰੇ, ਇਹਦੇ ਬਾਰੇ ਵੀ ਕੁਛ ਦੱਸੋ।
3: ਮੈਮ ਸਾਡੇ ਪਿੰਡ ਦੇ ਵਿੱਚ ਗਰਾਊਂਡ ਨਹੀਂ ਹੈ, ਮੈਂ ਜਦੋਂ ਤੋਂ ਤਿਆਰੀ ਸਟਾਰਟ ਕੀਤੀ ਹੈ ਉਦੋਂ ਤੋਂ ਹੀ ਮੈਂ ਬਠਿੰਡੇ ਤਿਆਰੀ ਕਰਨ ਜਾਂਦਾ ਸਟੇਡੀਅਮ ਦੇ ਵਿੱਚ, ਜਾਂ ਮੈਂ ਜਾਂਦਾ ਘੋਦੇ ਸਪੋਰਟਸ ਸਕੂਲ ਦੇ ਵਿੱਚ। ਤਾਂ ਸਾਡੇ ਪਿੰਡ ਦੇ ਵਿੱਚ ਸਟੇਡੀਅਮ ਹੈ ਤਾਂ ਹੈ, ਬਟ ਉਹਦੇ ਵਿੱਚ ਟਰੈਕ ਨਹੀਂ ਹੈਗਾ, ਵਾਲੀਬਾਲ ਦਾ ਗਰਾਊਂਡ ਹੈਗਾ, ਬਾਕੀ ਸਾਰਾ ਕੁਛ ਹੈਗਾ, ਟਰੈਕ ਹਾਲੇ ਤੱਕ ਨਹੀਂ ਬਣਿਆ।
1: ਅੱਛਾ, ਤੁਸੀਂ ਇੱਥੋਂ 10 ਕਿਲੋਮੀਟਰ ਬਠਿੰਡੇ ਜਾ ਕੇ ਪ੍ਰੈਕਟਿਸ ਕਰਨ ਜਾਂਦੇ ਹੋ?
3: ਜੀ ਮੈਮ, 10 ਕਿਲੋਮੀਟਰ ਸਾਨੂੰ, 12 ਕਿਲੋਮੀਟਰ ਇੱਥੋਂ ਬਠਿੰਡਾ ਪੈਂਦਾ, ਐਂਡ ਸਾਨੂੰ ਨੀਅਰ ਅਬਾਊਟ 24-25 ਕਿਲੋਮੀਟਰ ਘੋਦਾ ਪੈਂਦਾ ਹੋਊਗਾ, ਉੱਥੋਂ ਵੀ ਅਸੀਂ ਅਪ ਡਾਊਨ ਕਰਦੇ ਹਾਂ। ਵੀਕ ਦੇ ਵਿੱਚ 3 ਦਿਨ ਸਾਡਾ ਘੋਦੇ ਵਰਕਆਊਟ ਹੁੰਦਾ ਸਿੰਥੈਟਿਕ ਟਰੈਕ ਦੇ ਉੱਪਰ।
1: ਤੇ ਤੁਸੀਂ ਜਦੋਂ ਇੰਨੀ ਮਿਹਨਤ ਕਰਦੇ ਹੋ, ਡਾਇਟ ਵਗੈਰਾ ਨੋਰਮਲੀ ਖਾਂਦੇ ਹੋ ਕਿ ਕੋਈ ਇਹਦੇ ਵਿੱਚ ਵੀ ਸਪੈਸ਼ਲ ਹੈ ਤੁਹਾਡੀ?
3: ਡਾਇਟ ਵਗੈਰਾ ਮੈਮ ਮੈਂ ਡਾਇਟੀਸ਼ੀਅਨ ਦੇ ਮੁਤਾਬਕ ਫੋਲੋ ਕਰਦਾ, ਬਠਿੰਡਾ ਦੇ ਡਾਕਟਰ ਚਹਿਲ ਨੇ, ਮੈਂ ਉਹਨਾਂ ਦੇ ਮੁਤਾਬਕ ਜੋ ਵੀ ਡਾਇਟ ਲੈਂਦਾ ਮੈਂ ਉਹਨਾਂ ਦੇ ਮੁਤਾਬਕ ਹੀ ਲੈਂਦਾ।
1: ਤੇ ਬਾਕੀ ਜਿਹੜੇ ਹੁਣ ਅੱਜ ਕੱਲ ਦੇ ਬੱਚੇ ਹੈ ਹਨਾ, ਉਹਨਾਂ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੁਛ?
3: ਉਹਨਾਂ ਨੂੰ ਮੈਮ ਮੈਂ ਕਹਿਣਾ ਚਾਹੂੰਗਾ ਕਿ ਅਗਰ ਕੋਈ ਗੇਮ ਕਰਨ ਦੇ ਵਿੱਚ ਇੰਟਰਸਟਡ ਹੈ ਤਾਂ ਉਹ ਡਾਇਟ ਪ੍ਰੋਪਰ ਫੋਲੋ ਕਰੇ, ਪਲੱਸ ਫਿਜ਼ੀਓਥੈਰੇਪਿਸਟ ਵਧੀਆ ਚਾਹੀਦੇ ਹੈ, ਉਹ ਮੈਂ ਚਾਹੂੰਗਾ ਕਿ ਸਰਕਾਰ ਪ੍ਰੋਵਾਈਡ ਕਰਵਾਵੇ ਤਾਂ ਅੱਛੀ ਗੱਲ ਹੈ, ਕਿਉਂਕਿ ਜਿਹੜਾ ਫਿਜ਼ੀਓਥੈਰੇਪਿਸਟ ਦਾ ਜਾਂ ਡਾਇਟੀਸ਼ੀਅਨ ਦਾ ਖਰਚਾ ਹੈ ਉਹ ਹਰ ਇੱਕ ਬੱਚਾ ਅਫੋਰਡ ਨਹੀਂ ਕਰ ਸਕਦਾ।
1: ਅੱਛਾ, ਹੁਣ ਤੁਸੀਂ ਫਿਜ਼ੀਓਥੈਰੇਪਰ ਕਰਿਆ, ਇਹਦੇ ਨਾਲ ਮੇਰੀ ਇੱਕ ਗੱਲ ਯਾਦ ਗਈ, ਇੰਜਰੀ ਜਦੋਂ ਪਲੇਅਰ ਦੇ ਹੁੰਦੀ ਹੈ ਕਿ ਫਿਜ਼ੀਓਥੈਰੇਪਰ ਬਠਿੰਡੇ 'ਚ ਕੋਈ ਹੈ ਨਹੀਂ ਕਿ ਹੈਗਾ, ਤੇ ਜਿਵੇਂ ਮਸਾਜ ਵਗੈਰਾ ਕਰਾਉਣੇ ਹੋ ਕਿ ਉਹ ਵੀ ਪਲੇਅਰ ਲਈ ਜ਼ਰੂਰੀ ਹੈ?
3: ਜੀ ਮੈਮ ਬਿਲਕੁਲ ਜ਼ਰੂਰੀ ਹੈ, ਪ੍ਰੋਪਰ ਡਾਇਟ ਜ਼ਰੂਰੀ ਹੈ, ਪਲੱਸ ਉਹਦੇ ਨਾਲ ਮਸਾਜ ਵਗੈਰਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਮ।
1: ਹੁਣ ਤੁਸੀਂ ਅਰਸ਼ਦੀਪ ਇਹ ਦੱਸੋ ਵੀ ਇੱਕ ਪਲੇਅਰ ਬਣਨ ਲਈ ਕਿੰਨੀ ਕੁ ਮਿਹਨਤ, ਕੀ ਕੁਛ ਇਹਦੇ ਪਿੱਛੇ ਕਿਹਦਾ ਕਿਹਦਾ ਹੱਥ ਹੁੰਦਾ, ਤੇ ਪਲੇਅਰ ਬਣਨ ਲਈ ਆਮ ਜਿਹੜੇ ਬੱਚੇ ਸੋਚ ਰਹੇ ਆ ਅਸੀਂ ਗੇਮ ਕਰਨੀ ਹੈ, ਉਹਨਾਂ ਨੂੰ ਕੀ ਤੁਸੀਂ ਆਪਦਾ ਮਤਲਬ ਸੁਨੇਹਾ ਦਿਓਗੇ?
3: ਮੈਮ ਪਲੇਅਰ ਬਣਨ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਡਿਸਿਪਲਿਨ ਹੋਣਾ ਹਰ ਇੱਕ ਵਿਅਕਤੀ ਦੇ ਵਿੱਚ ਬਹੁਤ ਜ਼ਰੂਰੀ ਹੈ, ਕਿਉਂਕਿ ਡਿਸਿਪਲਿਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ, ਜਿੱਦਾਂ ਪ੍ਰੋਪਰ ਡਾਇਟ, ਪ੍ਰੋਪਰ ਫਿਜ਼ੀਓਥੈਰੇਪਿਸਟ, ਪ੍ਰੋਪਰ ਟਰੈਕ, ਪ੍ਰੋਪਰ ਸ਼ੂਜ਼, ਉਹ ਜੋ ਵੀ ਬੱਚੇ ਲੈ ਸਕਦੇ ਆ ਪ੍ਰੋਪਰ ਕਰ ਸਕਦੇ ਆ, ਮੈਨੂੰ ਲੱਗਦਾ ਵੀ ਉਹ ਹੀ ਗੇਮ ਦੇ ਵਿੱਚ ਅੱਗੇ ਜਾਂਦੇ ਨੇ। ਫਿਜ਼ੀਓ

0: ਇੱਥੇ ਮਤਲਬ ਕਿ ਕੋਈ ਨਹੀਂ ਹੈ। ਬਠਿੰਡਾ ਦੇ ਵਿੱਚ ਇੱਕ ਦੋ ਫਿਜ਼ੀਓਥੈਰੇਪਿਸਟ ਹੈ, ਬਟ ਉਹ ਸ਼ਾਇਦ ਮੈਨੂੰ ਲੱਗਦਾ ਵੀ ਹਰ ਇੱਕ ਬੱਚਾ ਉਨਾ ਖਰਚਾ ਨਹੀਂ ਕਰ ਸਕਦਾ ਜਿੰਨਾ ਮਤਲਬ ਕਿ ਉਹ ਇੱਕ ਸੈਸ਼ਨ ਦਾ ਲੈਂਦੇ ਨੇ।
1: ਤੇ ਸਰਕਾਰ ਕੋਈ ਸਪੋਰਟ ਕਰ ਰਹੀ ਹੈ? ਤੁਸੀਂ ਅਕਸਰ ਨੈਸ਼ਨਲ ਖੇਡਦੇ ਹੋ, ਕੋਈ ਡਾਈਟ, ਕੋਈ ਜਿਵੇਂ ਖਰਚਾ ਡੇਲੀ ਦਾ ਥੋੜਾ ਤੇਲ ਪੈਟਰੋਲ, ਜਾਏ ਬਸ ਤੇ ਵੀ ਜਾਂਦੇ ਹੋ, ਇੰਨਾ ਖਰਚਾ ਪਾਣੀ ਹੁੰਦਾ, ਕੋਈ ਮਿਲਦੀ ਹੈ ਸਹੂਲਤ?
0: ਨਹੀਂ ਮੈਮ, ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲਦੀ। ਜਿੰਨਾ ਟਾਈਮ ਆਪਾਂ ਨੈਸ਼ਨਲ ਕੁਆਲੀਫਾਈ ਕਰਦੇ ਹਾਂ ਜਾਂ ਨੈਸ਼ਨਲ ਕੋਈ ਮੈਡਲਿਸਟ ਹੁੰਦਾ ਤਾਂ ਉਹਨੂੰ ਥੋੜ੍ਹੀ ਬਹੁਤੀ ਸਹੂਲਤ ਸਰਕਾਰ ਵੱਲੋਂ ਮੈਮ ਮਿਲਦੀ ਹੈ, ਬਟ ਜਿੰਨਾ ਵੀ ਸਟੇਟ ਦੇ ਵਿੱਚ ਕੁਛ ਵੀ ਹੁੰਦਾ ਤਾਂ ਉਹਦੇ ਵਿੱਚ ਕੋਈ ਰਾਸ਼ੀ ਨਹੀਂ ਹੁੰਦੀ, ਸਿਰਫ ਸਰਟੀਫਿਕੇਟ ਤੇ ਮੈਡਲ ਹੁੰਦਾ। ਤੇ ਮੈਨੂੰ ਲੱਗਦਾ ਵੀ ਇਸ ਚੀਜ਼ ਤੇ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।
1: ਤੁਹਾਡੇ ਪਿੰਡ ਦੇ ਹੋਰ ਬੱਚੇ ਵੀ ਖੇਡ ਰਹੇ, ਕੋਈ ਹੋਰ ਵੀ ਪਲੇਅਰ ਹੈ ਕਿ ਨਸ਼ੇ ਵਾਲੇ ਪਾਸੇ ਆ ਜਾਏ? ਇਹਦੇ ਬਾਰੇ ਵੀ ਪਿੰਡ ਦੇ ਥੋੜਾ ਦੱਸੋਗੇ, ਯੂਥ ਕੀ ਕਰ ਰਹੀ ਹੈ?
0: ਯੂਥ ਮੈਮ, ਅੱਜ ਦੇ ਟਾਈਮ ਤੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ ਮੇਰੇ ਤੋਂ ਇਲਾਵਾ ਕੋਈ ਇਸ ਪਿੰਡ ਦੇ ਵਿੱਚ ਪਲੇਅਰ ਨਹੀਂ ਹੈਗਾ। ਤਾਂ ਇਸ ਤੋਂ ਪਹਿਲਾਂ ਕੁਝ ਪਲੇਅਰ ਸੀਗੇ ਜਿਹੜੇ ਮਤਲਬ ਕਿ ਸਾਡੇ ਪਿੰਡ ਦੇ ਪ੍ਰਧਾਨ ਨੇ, ਉਹ ਵਾਲੀਬਾਲ ਦੇ ਬਹੁਤ ਅੱਛੇ ਪਲੇਅਰ ਰਹੇ ਹੈ। ਇੱਕ ਸਾਡੇ ਪਿੰਡ ਦੇ ਬਲਵਿੰਦਰ ਸਿੰਘ ਨੰਬਰਦਾਰ ਨੇ, ਉਹ ਵੀ ਰਨਰ ਰਹੇ ਹੈ, ਬਹੁਤ ਅੱਛੇ ਰਹੇ ਹੈ। ਟੋਕਿਓ 2020 ਕੁਆਲੀਫਾਈ ਕੀਤਾ ਸੀ ਉਹਨਾਂ ਨੇ।
1: ਤੇ ਉਹਨਾਂ ਦੀ ਏਜ ਕਿੰਨੀ ਕੁ ਹੈ ਹੁਣ, ਜਿਹੜੇ ਨੰਬਰਦਾਰ ਤੁਸੀਂ ਗੱਲ ਕਰ ਰਹੇ ਹੋ?
0: ਉਹਨਾਂ ਦੀ ਏਜ ਮੈਮ 60+ ਹੈ, ਤਾਂ ਉਹ ਹਲੇ ਤੱਕ ਵੀ ਗੇਮ ਕਰ ਰਹੇ ਨੇ।
1: ਚਲੋ ਜੀ, ਬੜੀ ਖੁਸ਼ ਹੋਈ ਅਰਸ਼ ਦੀ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਅਸੀਂ ਦੁਆ ਕਰਦੇ ਰਹਾ ਮੂਹਰੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਕੇ ਸਾਡੇ ਦੇਸ਼ ਨੂੰ ਬਹੁਤ ਵਧੀਆ ਮੈਡਲ ਦਿਵਾਓ।
0: ਥੈਂਕ ਯੂ ਸੋ ਮਚ ਮੈਮ।
2: ਹਾਂਜੀ, ਪਿੰਡ ਕੋਟ ਸ਼ਮੀਰ ਦੇ ਵਿੱਚ ਅਸੀਂ ਸੱਥ 'ਚ ਪਹੁੰਚ ਚੁੱਕੇ ਹਾਂ, ਜਿੱਥੇ ਸਾਨੂੰ ਬਜ਼ੁਰਗ ਵੀ ਮਿਲਿਆ, ਕਿਸਾਨ ਵੀ ਮਿਲਿਆ ਤੇ ਨੌਜਵਾਨ ਪੀੜ੍ਹੀ ਵੀ ਇੱਥੇ ਬੈਠੀ ਹੈ ਜਿਹੜੀ ਕਿ ਇਹਨਾਂ ਦੇ ਨਾਲ ਤਾਸ਼ ਖੇਡ ਰਹੀ ਹੈ। ਤੇ ਸਾਡੀ ਜਿਹੜੀ ਤਾਸ਼ ਹੁੰਦੀ ਹੈ ਨਾ, ਇਹ ਆਪਣੇ ਪਿੰਡਾਂ ਦੇ ਸੱਥਾਂ ਦੀ ਜਿਹੜੀ ਇੱਕ ਸ਼ਾਨ ਹੁੰਦੀ ਹੈ, ਤੇ ਜਿਹੜੀ ਸੱਥ ਦੇ ਵਿੱਚ ਤਾਸ਼ ਨਾਲ ਖੇਡੀ ਜਾਵੇ ਤੇ ਉਹਨੂੰ ਅਸੀਂ ਸੱਥ ਨਹੀਂ ਗਿਣਦੇ। ਤਾਂ ਇਸ ਸੱਥ ਦੇ ਵਿੱਚ ਅਸੀਂ ਇੱਕ ਬਜ਼ੁਰਗਾਂ ਨਾਲ ਮਿਲੇ। ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ।
2: ਕੀ ਨਾਂ ਜੀ ਤੁਹਾਡਾ?
3: ਭੋਲਾ ਸਿੰਘ ਜੀ।
2: ਭੋਲਾ ਸਿੰਘ ਜੀ, ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਨਾ ਜਿਹੜੀ ਖੇਤੀਬਾੜੀ ਕਰਦੇ ਹੋ ਤੁਸੀਂ,
3: ਹਾਂਜੀ,
2: ਕਿੰਨੀ ਕੁ ਜ਼ਮੀਨ ਆ ਆਪਣੇ ਕੋਲੇ?
3: 8-9 ਕੁੱਲੇ ਜੀ।
2: ਆਪ ਕਰਦੇ ਹੋ?
3: ਹਾਂ। ਤੋਂ
2: ਤੇ ਤੁਸੀਂ ਜਿਹੜੀ ਸਾਰੀ ਕਣਕ ਇੱਕੋ ਜੀ ਬੀਜਦੇ ਹੋ ਜਾਂ ਕੋਈ 1-2 ਕਿੱਲੇ ਆਪਦੇ ਵਾਸਤੇ ਤੁਸੀਂ ਆਰਗੈਨਿਕ ਖੇਤੀ ਨਾਲ ਕਰਦੇ ਹੋ?
3: ਨਹੀਂ, ਆਪਦੇ ਇਕੱਠੀ ਕੋਈ ਬੀਜ ਨਹੀਂ।
2: ਕਾਰਨ ਉਹਦਾ ਤੁਸੀਂ, ਤੁਹਾਨੂੰ ਪਤਾ ਕਿ ਜਦੋਂ ਫਿਰ ਰਿਹਾ ਸਪਰੇਹਾਂ ਜ਼ਿਆਦਾ?
3: ਕਾਰਨ ਇਹ ਜੀ, ਹੁਣ ਜੇ 30 ਮਣ ਕਣਕ ਬੀਜ ਤੀ, ਖਾਣ ਨੂੰ ਬੀਜ ਤੀ
2: ਜੀ,
3: ਤੇ ਪਸ਼ੂਆਂ ਨੂੰ ਕਿਹੜੀ ਪਾਵਾਂਗੇ? ਪਸ਼ੂਆਂ ਨੂੰ ਰੇਹ ਵਾਲੀ ਪਾਵਾਂਗੇ? ਦੁੱਧ ਪੀਵਾਂਗੇ ਉਹਦਾ,
2: ਮਤਲਬ ਓਨੀ ਕਿੰਨਾ ਕੁਛ ਨੀ ਬਣਦਾ?
3: ਉਹਨੇ ਨੇ ਬਣਦਾ ਕੁਛ ਨੀ ਜੀ।
2: ਇੱਕ ਪਾਸਾ ਬੰਦ ਕਰ ਦਾਂਗੇ, ਦੂਜੇ ਪਾਸੇ ਫੇਰ ਸਾਡੇ
3: ਉਧਰ ਫੇਰ ਆ ਜਾਣਗੇ ਪਸ਼ੂਆਂ, 100 ਮਣ ਕਣਕ ਪਾਉਣੇ ਆ ਪਸ਼ੂਆਂ ਨੂੰ।
2: ਨਹੀਂ, ਜਿਵੇਂ ਸਰਕਾਰ ਜ਼ੋਰ ਦਿੰਦੀ ਹੈ ਕਿ ਵੀ ਆਰਗੈਨਿਕ ਖੇਤੀ ਕਰੋ, ਤੇ ਜੇ ਆਪਾਂ ਸਾਰੀ ਆਰਗੈਨਿਕ ਖੇਤੀ ਕਰਨੀ ਹੋਵੇ ਤਾਂ ਆਪਾਂ ਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ?
3: ਕਾਹਦੀ? ਕਣਕ ਦੀ ਕਿਹਦੇ ਹੋਰ?
2: ਕਣਕ ਦੀ, ਜੇ ਆਪਾਂ ਸਾਰੀ ਕਣਕ ਹੀ ਆਰਗੈਨਿਕ ਬੀਜਣੀ ਹੋਵੇ ਤਾਂ ਉਹਦੇ ਲਈ ਆਪਾਂ ਸਰਕਾਰ ਤੋਂ ਕੋਈ ਮੰਗ ਕਰਦੇ ਹਾਂ ਜਾਂ ਆਪਾਂ ਨੂੰ ਕਿਹੜੀਆਂ ਸਹੂਲਤਾਂ ਚਾਹੀਦੀਆਂ ਜਿਹਦੇ ਨਾਲ ਆਪਾਂ ਸਾਰੀ ਖੇਤੀ ਆਰਗੈਨਿਕ ਕਰ ਸਕਦੇ?
3: ਸਰਕਾਰ ਭਾਈ ਕੋਈ ਮੰਗ ਮੰਗਦੇ ਜੇ ਕੋਈ ਰੇਹ ਰੂਹ ਹੋਵੇ ਦੂਜੀ, ਬਿਨਾਂ
4: ਵੱਧ ਭਾਅ ਮਿਲੇ?
3: ਹਾਂ, ਵੱਧ ਭਾਅ ਮਿਲੇ। ਹੁਣ ਕਣਕ ਦਾ ਭਾਅ ਤਾਂ ਪੂਰਾ ਪੱਲਾ ਪੂਰਾ ਵੀ ਨਹੀਂ ਕਰਦਾ।
2: ਇੱਕ ਕਣਕ ਦਾ ਭਾਅ ਵੀ ਤੇ ਕਿਹੜੀਆਂ ਰੇਹਾਂ ਸਪਰੇਹਾਂ ਆਰਗੈਨਿਕ ਆ ਉਹ ਮਿਲਦੀਆਂ ਨੀ?
3: ਨਹੀਂ ਮਿਲਦੇ ਜੀ। ਹੁਣ ਯੂਰੀਆ ਦਾ ਕਿੰਨੀ ਸ਼ੌਟ ਆ, DAP ਦੀ ਕਿੰਨੀ ਸ਼ੌਟ ਆ, ਲੇਟ ਹੋ ਗਈ, ਲੇਟ ਹੋ ਕੇ ਪੈ ਗਈ, ਸਾਰੀ ਫਸਲ ਖਤਮ ਹੋ ਜਾਂਦੀ ਹੈ।
2: ਠੀਕ ਹੈ ਜੀ, ਮਿਹਰਬਾਨੀ ਤੁਹਾਡਾ ਗੱਲਬਾਤ ਕਰਨ ਲਈ, ਬਹੁਤ ਬਹੁਤ ਧੰਨਵਾਦ ਜੀ।
3: ਠੀਕ ਹੈ ਜੀ।
2: ਅਸੀਂ ਇੱਕ ਹੋਰ ਸੂਝਵਾਨ ਕਿਸਾਨ ਨਾਲ ਗੱਲ ਕਰਨਾ ਚਾਹਾਂਗੇ ਇਸੇ ਵਿਸ਼ੇ ਤੇ ਕਿ ਅਸੀਂ ਆਰਗੈਨਿਕ ਖੇਤੀ ਵੱਲ ਕਿਉਂ ਨਹੀਂ ਵੱਧ ਪਾ ਰਹੇ। ਕੀ ਨਾਂ ਜੀ ਤੁਹਾਡਾ?
4: ਹਰਦਿਆਲ ਸਿੰਘ ਸਿੱਧੂ ਜੀ।
2: ਸਿੱਧੂ ਸਾਹਿਬ, ਅਗਰ ਅਸੀਂ ਮਤਲਬ ਇਹ ਗੱਲ ਕਰੀਏ ਕਿ ਆਰਗੈਨਿਕ ਖੇਤੀ ਸਾਰੀ ਕਰਨਾ ਚਾਹੀਏ ਤਾਂ ਸਾਨੂੰ ਕਿਹੜੀਆਂ ਦਿੱਕਤਾਂ ਆਉਂਦੀਆਂ, ਅਸੀਂ ਕਿਉਂ ਨਹੀਂ ਕਰ ਪਾ ਰਹੇ?
4: ਸਾਨੂੰ ਦਿੱਕਤਾਂ ਇਹ ਆਉਂਦੀਆਂ ਜੀ, ਜੇ ਸਾਨੂੰ ਆਰਗੈਨਿਕ ਕਰਕੇ ਤਾਂ ਰੇਟ ਡਬਲ ਮਿਲੇ ਜੀ।
2: ਜੀ,
4: ਜਿਹੜੀ ਸਾਡੀ ਦੂਜੀ ਕਣਕ ਅਸੀਂ ਬੀਜਦੇ ਆ ਨਾ, ਉਹਦੇ ਨਾਲ ਡਬਲ ਤਾਂ ਮਿਲੇ, ਇਹਦਾ ਰੇਟ ਮਿਲੇ
2: ਜੀ।
4: ਠੀਕ ਹੈ ਜੀ, ਬਾਕੀ ਇਹਨੂੰ ਸਾਨੂੰ ਜੋ ਗੌਰਮੈਂਟ ਕੋਈ ਸਹੂਲਤਾਂ ਦੇਵੇ ਜੀ।
2: ਜੀ,
4: ਠੀਕ ਹੈ, ਇਹ ਚੀਜ਼ਾਂ ਅਸੀਂ ਵੇਚ ਬੀਜ ਕੇ ਖੁਸ਼ ਹੈਗੇ, ਇਹ ਜੀ ਗੱਲ ਕੋਈ ਨੀ। ਮਤਲਬ ਕਿ ਜਾਂ ਸਾਡਾ ਰੇਟ ਕਰਨ ਦਾ ਰੇਟ ਫਿਕਸ ਕਰਨ, ਡਬਲ ਰੇਟ ਕਾ ਫਿਕਸ ਕਰਨ, ਅਸੀਂ ਬੀਜਾਂਗੇ, ਕੋਈ ਗੱਲ ਨੀ।
2: ਅਸੀਂ ਆਮ ਸ਼ਹਿਰਾਂ ਚ ਦੇਖਦੇ ਹਾਂ ਕਿ ਜਿਹੜੇ ਸ਼ਹਿਰ ਦੇ ਲੋਕ ਨੇ ਉਹ ਮੰਡੀ ਚ ਜਾ ਕੇ, ਮੈਂ ਮੱਧ ਪ੍ਰਦੇਸ਼ ਦੀ ਕਣਕ ਲਿਆਇਆ ਜੀ, ਮੈਂ ਰਾਜਸਥਾਨ ਦੀ ਕਣਕ ਲਿਆਇਆ, ਉਹ ਫਿਰ ਇੰਨੀ ਮਹਿੰਗੀ ਕਣਕ ਉਹ ਖਰੀਦ ਸਕਦੇ ਆ ਤੇ ਸਾਡੀ ਕਣਕ ਕਿਉਂ ਨੀ ਵਿਕਦੀ?
4: ਉਹੀ ਹੈ ਨਾ ਜੀ, ਉਹਨਾਂ ਦਾ ਇਹ ਨੀ ਪਤਾ ਵੀ ਉਹ ਮੱਧ ਪ੍ਰਦੇਸ਼ੋਂ ਆਉਂਦੇ ਆ, ਉੱਥੋਂ ਖਰੀਦ ਕੇ ਲਿਆਉਂਦੇ ਆ
2: ਜੀ,
4: ਸਾਡੀ ਖਰੀਦਣੀ ਜੀ।
2: ਮਤਲਬ ਇਹਦੀ ਕੋਈ, ਮਤਲਬ ਉਹਨਾਂ ਨੂੰ ਕੋਈ ਪੱਕੀ ਨਿਸ਼ਾਨੀ ਨਹੀਂ, ਉਹ ਤਾਂ ਦੁਕਾਨਦਾਰਾਂ ਨੇ ਕਹਿਤਾ
4: ਹਾਂਜੀ
2: ਵੀ ਮੱਧ ਪ੍ਰਦੇਸ਼ ਦੀ ਹੈ, ਉਹਨਾਂ ਨੇ ਲੈ ਲਈ,
4: ਉਹਨਾਂ ਲੈ ਲਈ, ਉਹਨਾਂ ਦੀ ਗੱਲ ਕੋਈ ਨੀ
2: ਹੁੰਦੀ। ਉਹ
4: ਜਿਵੇਂ ਮੰਡੀ ਦੇ ਵਿੱਚ ਤੁਹਾਡੀ ਦੂਜੀ ਕਣਕ ਵਿਕ ਰਹੀ ਹੈ, ਅਸੀਂ ਸਾਡੀ ਆਰਗੈਨਿਕ ਕਣਕ ਵੇਚ ਕੇ ਅਸੀਂ ਤਿਆਰ ਹਾਂ ਸਾਰੇ।
2: ਜੇ ਅਸੀਂ ਇੱਕ ਮੋਟੀ ਜਿਹੀ ਨਿਸ਼ਾਨੀ ਪੁੱਛਣਾ ਚਾਹੀਏ ਤੁਹਾਡੇ ਤੋਂ ਕਿ ਵੀ ਇਹ ਵਾਕਈ ਮੱਧ ਪ੍ਰਦੇਸ਼ ਦੀ ਕਣਕ ਹੈ ਜਾਂ ਰਾਜਸਥਾਨ ਦੀ ਕਣਕ ਹੈ, ਉਹਦੀਆਂ ਮੋਟੀਆਂ ਮੋਟੀਆਂ ਨਿਸ਼ਾਨੀਆਂ ਕੀ ਹੈ ਤਾਂ ਕਿ ਜੇ ਕੋਈ ਖਰੀਦਣਾ ਚਾਹੇ ਤਾਂ ਧੋਖਾ ਨਾ ਖਾਵੇ?
4: ਉਹਦਾ ਇਸ ਤਰ੍ਹਾਂ ਜੇ ਉਹ ਬੰਦਾ ਮਤਲਬ ਕਿ ਖਰੀਦਦਾ ਨਾ, ਜਿਹੜੀ ਔਰ ਕਣਕ ਦੀ ਕਣਕ ਹੁੰਦੀ ਹੈ ਉਹ ਵਾਈਟ ਰੰਗ ਦੀ ਹੋਊਗੀ
2: ਜੀ,
4: ਠੀਕ ਹੈ, ਉਹ ਦਾਣਾ ਵੀ ਉਹਦੇ ਨਾਲ ਵਧੀਆ ਹੋਊਗਾ
2: ਜੀ,
4: ਠੀਕ ਹੈ, ਤੇ ਜਿਹੜੀ ਚ ਕੈਮੀਕਲ ਜ਼ਿਆਦਾ ਹੈ ਉਹ ਲਾਲ ਜ਼ਿਆਦਾ ਹੋਊਗੀ
2: ਜੀ,
4: ਠੀਕ ਹੈ, ਉਹਦਾ ਕਰਕੇ।

0: ਖਰਚ ਸਾਡਾ ਦਾਣਾ ਦਾ ਆਕਾਰ ਆ ਜਿਹੜਾ ਉਹ ਵੀ ਘਟਿਆ ਹੋਇਆ ਜੀ,
1: ਉਹਦੀ ਜਾਨ ਘਟ ਜਾਂਦੀ
0: ਹੈ। ਹਾਂ ਘਟ ਜਾਂਦੀ।
1: ਤੇ ਰੋਟੀ ਦਾ ਵੀ ਕੋਈ ਫਰਕ ਪਤਾ ਲੱਗਦਾ?
0: ਰੋਟੀ ਦਾ ਫਰਕ ਪੈਂਦਾ ਜੀ, ਤੁਸੀਂ ਰੋਟੀ ਇੱਕ ਵੱਧ ਖਾ ਲਓ ਤੁਹਾਡੇ ਦਰਦ ਹੋਣ ਲੱਗ ਜਾਊਗਾ ਜੀ। ਠੀਕ ਹੈ ਚੀਜ਼ ਨਹੀਂ, ਜਿਹੜੀ ਤੁਸੀਂ ਦੂਜੀ ਖਾਵਾਂਗੇ ਆਪਾਂ ਔਰਗੈਨਿਕ, ਉਹ ਤੁਸੀਂ ਦੁਬਾਰਾ ਬਾਰਾ ਬਾਰ ਤੁਹਾਨੂੰ ਭੁੱਖ ਲੱਗੂਗੀ, ਦੁਬਾਰਾ ਜੀ ਕਰੂਗਾ ਖਾ ਦੁਬਾਰਾ ਖਾ ਕੇ ਆਪਾਂ ਉਹ ਕਰੂਗਾ। ਇਹ ਚੀਜ਼ਾਂ ਜੀ,
1: ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਠੀਕ ਹੈ ਜੀ, ਥੈਂਕ ਯੂ।
1: ਹਾਂਜੀ, ਅਸੀਂ ਕੋਟ ਸ਼ਮੀਰ ਦੇ ਪਿੰਡ ਸੱਤ ਦੇ ਵਿੱਚ ਬੈਠੇ ਹਾਂ, ਤੇ ਸੱਤ ਦੇ ਵਿੱਚ ਸਾਡੇ ਨਾਲ ਇੱਕ ਹੋਰ ਸਾਥੀ ਜੁੜੇ ਨੇ। ਕੀ ਨਾਂ ਜੀ ਤੁਹਾਡਾ?
2: ਬਲਕੀਤ ਸਿੰਘ ਹੈ ਜੀ।
1: ਬਲਕੀਤ ਸਿੰਘ ਜੀ, ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਬਲਕੀਤ ਸਿੰਘ ਜੀ, ਅਸੀਂ ਪਹਿਲਾਂ ਗੱਲ ਕਰਾਂਗੇ ਕਿ ਜਿਹੜਾ ਨਰਮਾ ਹੈ ਉਹ ਆਪਣੀ ਇੱਕ ਨਰਮਾ ਬੈਲਟ ਹੈ, ਕੋਟਨ ਬੈਲਟ ਹੈ, ਤਾਂ ਨਰਮੇ ਨੂੰ ਬੀਜਣਾ ਆਪਾਂ ਕਿਉਂ ਬੰਦ ਕਰਤਾ, ਉਹਦੇ ਮੁੱਖ ਪਹਿਲਾਂ ਕਾਰਨ ਕੀ ਨੇ, ਤੁਸੀਂ ਕੀ ਸਮਝਦੇ?
2: ਨਰਮੇ ਦੀ ਜੀ 20 ਸਾਲ ਪਿੱਛੇ ਵਗ ਜਾਈਏ, ਆਪਾਂ ਮੁੱਖ ਖੇਤੀ ਸੀ ਜਮਾ ਨਰਮੇ। ਠੀਕ ਹੈ, ਬਹੁਤ ਨਰਮਾ ਹੁੰਦਾ ਸੀ, ਝੋਨਾ ਟਮਾ ਟਮੀ ਲੱਗਦਾ ਸੀ। ਠੀਕ ਹੈ, ਹੌਲੀ ਹੌਲੀ ਹੌਲੀ ਹੌਲੀ ਨਰਮੇ ਦਾ ਬੀਜ ਨੇ ਪਿੱਛੇ ਹਟਾਤੇ ਜੀ, ਬੀਜ ਮਾੜਾ ਬਹੁਤ ਆਉਣ ਲੱਗ ਗਿਆ, ਫਿਰ ਦੁਬਾਰੇ ਜੇ ਬੀ ਚੰਗਿਆ ਜਾਂ ਫਿਰ ਚਿੱਟਾ ਮੱਛਰ ਪੈ ਜਾਣ ਲੱਗ ਗਿਆ। ਠੀਕ ਹੈ, ਚਿੱਟੇ ਮੱਛਰ ਤੋਂ ਕੋਈ ਕੰਟਰੋਲ ਕਰ ਲੈਂਦਾ ਸੀ ਬੰਦਾ, ਚਲੋ ਸਰ ਵਿਆਹ ਛਿੜਕ ਕੇ ਹੋ ਜਾਂਦਾ ਜੀ, ਫਿਰ ਟਿੰਡੇ ਲੱਗਦੇ ਆ ਜਦੋਂ, ਹੁਣ ਜਦੋਂ ਟਿੰਡੇ ਲੱਗ ਗਏ ਬਹੁਤ ਜ਼ਿਆਦਾ, ਉਦੋਂ ਬਾਅਦ ਉਹਦੇ ਵਿੱਚ ਸੁੰਡੀ ਬਣ ਜਾਂਦੀ ਹੈ ਜੀ। ਠੀਕ ਹੈ, ਉਹਦੀ ਬਹੁਤ ਸਮੱਸਿਆ ਹੈਗੀ, ਉਹ ਫਿਰ ਉਹ ਕਿਸੇ ਕਾਰਨ ਉੱਥੇ ਨਾ ਉਹਦੇ ਦਵਾਈ ਕੰਮ ਕਰੇ ਨਾ ਕੋਈ ਕੁਛ ਵੀ ਕੰਮ ਨਹੀਂ ਕਰਦਾ ਜੀ ਕੈਮੀਕਲ ਉਹਦੇ। ਠੀਕ ਹੈ, ਉਹ ਟਿੰਡੇ ਨੂੰ ਖਤਮ ਹੀ ਕਰ ਦਿੰਦੀ ਹੈ, ਫਿਰ ਜਦੋਂ ਚਗਾਈ ਕਰਦੇ ਹਾਂ ਉਦੋਂ ਜੂ ਬਣ ਜਾਂਦੀ ਨਰਮੇ ਦੇ ਵਿੱਚ, ਉਹ ਜੇ ਆਪਾਂ ਘਰੇ ਲਿਆ ਕੇ ਛਿੜਤਾ ਨਰਮਾ ਜੀ ਘਰੇ ਬਿਸਤਰਿਆਂ 'ਚ ਵੜੀ ਜਾਂਦੀ ਹੈਗੀ, ਉਹਦਾ ਕੋਈ ਵੀ ਕੋਈ ਦਵਾਈ ਉਹਤੇ ਕੰਮ ਹੀ ਨਹੀਂ ਕਰ ਰਹੀ। ਵੀ ਇਹ ਚੀਜ਼ਾਂ ਕਰਕੇ ਵੀ ਲੋਕ ਝੋਨੇ ਕੰਨੀ ਜ਼ਿਆਦਾ ਹੋਏਗਾ, ਝੋਨਾ ਪੱਕੀ ਖੇਤੀ ਹੈਗੀ, ਜੇ ਸਹੀ ਬੀਜ ਹੈ ਤਾਂ ਇੱਕ ਦਿਨ ਵੀ ਕੋਈ 2 ਦਿਨ ਨਾਲ 4 ਦਿਨ ਅਗਲਾ ਛੱਡ ਦਿੰਦਾ ਮੰਡੀ ਚਲੀ ਜਾ ਕੇ ਜੀ, ਅਸਰ ਚੱਕਣਾ ਤਾਂ ਪਊਗਾ ਹੀ। ਵੀ ਉਹ ਚੀਜ਼ ਤੰਗੂ ਫਿਰ ਜਿੱਦਣ ਨੂੰ ਹੁਣ ਜ਼ਿਮੀਦਾਰ ਮੜਾ ਸੌਖਾ ਹੁੰਦਾ ਉੱਧਰ ਨੂੰ ਚੱਲ ਪੈਂਦਾ ਜ਼ਿਮੀਦਾਰ।
1: ਸੌਖ ਹੈ ਜਿਹੜੀ ਉਹ ਹਰ ਬੰਦਾ ਹੀ ਭਾਲਦਾ ਔਰ ਕਮਾਈ ਵੀ ਭਾਲਦਾ। ਤੁਹਾਡੇ ਮੁਤਾਬਕ ਕਿ ਨਰਮੇ ਦੇ ਵਿੱਚ ਪਹਿਲਾਂ ਤਾਂ ਬੀਜ ਹੈ ਜਿਹੜਾ, ਉਹ ਬੀਜ ਜਿਹੜਾ ਹੈਗਾ ਉਹ ਹੁਣ ਸੁੰਡੀ ਉਹਦੀ ਆਦੀ ਹੋ ਗਈ, ਰਿਹਾ ਸਪਰਿਆਂ ਉਹਦੇ ਅਸਰ ਨਹੀਂ ਹੁੰਦਾ, ਗੁਲਾਬੀ ਸੁੰਡੀ ਤੇ ਅਸਰ ਨਹੀਂ ਹੁੰਦਾ, ਉਹ ਰਿਹਾ ਸਪਰਿਆਂ ਦੀ ਆਦੀ ਹੋ ਗਈ, ਉਹਦੇ ਨਾਲ ਮਰਦੀ ਨਹੀਂ। ਤੇ ਦੂਜੀ ਤੁਸੀਂ ਕਿਹਾ ਵੀ ਜੂ ਪੈ ਜਾਂਦੀ ਹੈ, ਇਸ ਕਰਕੇ ਜਿਹੜੀ ਇਹ ਨਰਮਾ ਬੈਲਟ ਹੈ ਜਿਹੜੀ ਸਾਡੀ ਕੋਟਨ ਬੈਲਟ ਹੈ ਉਹ ਹੁਣ ਹੌਲੀ ਹੌਲੀ ਖਤਮ ਹੁੰਦੀ ਜਾਂਦੀ, ਤੇ ਝੋਨੇ ਤੇ ਆ ਗਏ
2: ਝੋਨੇ
1: ਤੇ ਝੋਨਾ ਅਸੀਂ ਜਿਵੇਂ ਲਗਾਤਾਰ ਬੀਜੀ ਜਾਂਦੇ ਹਾਂ ਤੇ ਪਾਣੀ ਧੜਾ ਧੜ ਕੱਢੀ ਜਾਂਦੇ ਮੋਟਰਾਂ ਨਾਲ, ਤੇ ਉਹਦੇ ਨਾਲ ਫਿਰ ਪਾਣੀ ਦਾ ਜਿਹੜਾ ਸਤਰ ਘਟਦਾ
2: ਘਟਦਾ ਜੀ, ਉਹਦਾ ਫਰਕ ਤਾਂ ਪਊਗਾ ਹੌਲੀ ਹੌਲੀ ਜਦੋਂ ਆਪਾਂ ਕੱਢੀ ਜਾਂਦੇ ਜੀ ਪਾਣੀ ਬਿਗਾ। ਠੀਕ ਹੈ, ਕੁਝ ਊਂ ਪਾਣੀ ਦੂਜਾ ਹੋਰ ਪਾਸੇ ਖਪਤ ਬਹੁਤ ਹੋਈ ਜਾਂਦਾ ਪਾਣੀ, ਇਕੱਲੇ ਝੋਨੇ ਤੋਂ ਬਣਾਈ ਜਿਵੇਂ ਫੈਕਟਰੀਆਂ ਨੇ ਕੋਈ ਲਾ ਲਓ ਹਨਾ, ਫੈਕਟਰੀਆਂ ਦਾ ਪਾਣੀ ਹੁਣ ਦਾ ਸ਼ਰਾਬ ਵਾਲੀ ਫੈਕਟਰੀਆਂ ਲੱਗੀਆਂ ਜੀ ਕਿੰਨੀਆਂ, ਉਹ ਪਾਣੀ 2 ਮੋਗੇ ਪੀ ਜਾਂਦੇ ਜੀ, ਉਹ ਪਾਣੀ ਥੱਲੇ ਤੁਰਿਆ ਜਾਂਦਾ, ਛੱਡਦੇ ਤਾਂ ਹੈਗਾ ਉਹ ਕੈਮੀਕਲ ਬਣਾ ਕੇ ਛੱਡਦੇ ਆ, ਜਦੋਂ ਨੂੰ 20 ਸਾਲ ਬਾਅਦ ਉਹ ਆਉਂਦੇ ਆ ਉਦੋਂ ਨੂੰ ਜਦੋਂ ਆਪਾਂ ਉਹ ਕੱਢਦੇ ਹਾਂ ਉਹਦੇ ਚੋਂ ਫਿਰ ਝਾਗੀ ਹੁੰਦੀ ਹੈ ਇਕੱਲੀ, ਹੋਰ ਕੁਛ ਨਹੀਂ ਆਉਂਦਾ, ਉਹ ਪਾਣੀ ਊਂ ਖਰਾਬ ਹੋ ਗਿਆ, ਉਹ ਨਾ ਪੀਣ ਯੋਗ ਆ ਨਾ ਲਾਉਣ ਯੋਗ ਆ, ਪੈਲੀ ਦੇ ਉਹ ਜਮੇ ਹੀ ਖਤਮ ਕਰੀ ਜਾਂਦੇ ਆ ਜਿਹੜੀਆਂ ਹੁਣ ਫੈਕਟਰੀਆਂ ਵਾਲੇ ਆ, ਵੀ ਉਹਦੀ ਬਹੁਤ ਵੱਡੀ ਸਮੱਸਿਆ ਗਈ ਜਿਹੜੀਆਂ ਹੁਣ ਫੈਕਟਰੀਆਂ ਨੇ ਉਹ ਜੇ ਬਾਹਰ ਛੱਡਦੇ ਆ ਤਾਂ ਲੋਕ ਬਿਲਕਦੇ ਸੀਗੇ ਜੇ, ਹੁਣ ਉਹਨਾਂ ਨੇ ਬੋਰ ਕਰ ਕਰਕੇ ਅੰਦਰ ਛੱਡਤੇ। ਠੀਕ ਹੈ, ਹੁਣ ਜਦੋਂ ਉਹ 15-20 ਸਾਲ ਤੋਂ ਆਊਗਾ ਪਾਣੀ ਜੀ, ਆ ਸੈਣੇ ਵਾਲੇ ਤਾਂ ਤੁਸੀਂ ਜਾ ਕੇ ਕਿਤੇ ਗੱਲ ਕਰਕੇ ਦੇਖ ਲਓ, ਇੱਥੇ ਤਾਂ ਝੱਗ ਨਿਕਲਦੀ ਹੈ ਵੀ ਉਹ ਕੈਮੀਕਲ ਵਾਲਾ ਪਾਣੀ ਜਦੋਂ ਥੱਲੇ ਛੱਡਤਾ ਉਹੀ ਤਾਂ ਆਈ ਜਾਂਦਾ ਜੀ,
1: ਮਤਲਬ ਜਿਹੜਾ ਰੀਸਾਈਕਲ ਨਹੀਂ ਹੋ ਰਿਹਾ ਪਾਣੀ ਦਾ, ਜੇ ਆਪਾਂ ਕਿਸਾਨ ਰੀਸਾਈਕਲ ਕਰਨਾ ਚਾਹੇ ਤੇ ਸਰਕਾਰ ਸਾਥ ਦੇ ਦਿੱਤਾ, ਪਾਣੀ ਦਾ ਰੀਸਾਈਕਲ ਕਿਵੇਂ ਹੋ ਸਕਦਾ, ਤੁਸੀਂ ਐਜ ਏ ਕਿਸਾਨ ਕੀ ਕਹਿਣਾ ਚਾਹੋਗੇ?
2: ਪਾਣੀ ਦਾ ਜੀ ਵੱਡਾ ਤਾਂ ਸਮੱਸਿਆ ਇਹ ਹੈ, ਜਿਵੇਂ ਹੁਣ ਕੋਈ ਮੋਗੇ ਆ ਜਿਹੜੇ ਆਪਣੇ ਮੇਨ, ਠੀਕ ਹੈ, ਟੈਲਾਂ ਨੇ ਮੋਗੇ ਆ, ਜਦੋਂ ਮੀਂਹ ਪੈ ਜਾਂਦਾ ਲੋਕ ਕਹਿੰਦੇ ਜੇ ਤਾਂ ਪਾਣੀ ਘਟਾਓ, ਜੇ ਨਹੀਂ ਘਟਾਉਂਦੇ ਤਾਂ ਸੂਆ ਟੁੱਟਦਾ, ਫਿਰ ਉਹ ਜਦੋਂ ਕਿਸੇ ਨੂੰ ਨਹੀਂ ਲੋੜ ਹੁੰਦੀ ਉੱਥੇ ਅਗਲਾ ਗੱਟਾ ਲਾ ਆਉਂਦਾ ਵੀ ਆਪਾਂ ਨੂੰ ਤਾਂ ਲੋੜ ਨਹੀਂ, ਨਾਲ ਤਾਂ ਉਹ ਮੂਹਰੇ ਜਾ ਕੇ ਟੈਲਾਂ ਦੇ ਨੁਕਸਾਨ ਕਰਦਾ ਹੈਗਾ। ਠੀਕ ਹੈ ਜੀ, ਉੱਥੇ ਰਲ ਮਿਲ ਕੇ ਕੋਈ ਜ਼ਿਮੀਦਾਰ ਜਾਂ ਸਰਕਾਰ ਕੋਲ ਸਾਥ ਦੇਵੇ ਉੱਥੇ ਬੋਰ ਲਵੋ ਜਾਣਾ। ਠੀਕ ਹੈ, ਜੇ ਕਿਸੇ ਨੂੰ ਨਹੀਂ ਲੋੜ ਪਾਣੀ ਆਈ ਜਾਂਦਾ ਜੀ ਮਗਰੋਂ, ਹੁਣ ਜੇ ਮਗਰੋਂ ਬੰਦ ਕਰਦੇ ਆ ਮਗਰੋਂ ਟੁੱਟਦਾ, ਠੀਕ ਹੈ, ਉਹ ਪਾਣੀ ਸੂਇਆ ਛੱਡੀ ਜਾਂਦੇ ਆ, ਉਹ ਅਗਲਾ ਫੱਟੀ ਚੱਕਦੇ ਆਪੇ ਥੱਲੇ ਤੁਰਿਆ ਜਾਵੇ, ਕਿਸੇ ਨੂੰ ਕੋਈ ਸਮੱਸਿਆ ਨਹੀਂ ਉਸ ਚੀਜ਼ ਦੀ ਹਨਾ, ਜਦੋਂ ਅਗਲੇ ਨੂੰ ਲੋੜ ਆ ਉਹ, ਜੇ ਕਿਸੇ ਨੂੰ ਲਾਉਣ ਵਾਲੇ ਨੂੰ ਲੋੜ ਆ ਉਹ ਗਾਹਾਂ ਲਿਆ ਆਪੇ ਪਾਣੀ। ਠੀਕ ਹੈ, ਉਹ ਕਿਸੇ ਵੀ ਉਹਦੀ ਸਮੱਸਿਆ ਐਸਲੋਟ ਹੀ ਹੋ ਸਕਦੀ ਹੈ, ਨਾ ਤਾਂ ਮੂਹਰਲਾ ਮਰੇ ਨਾ ਨਾ ਪਿੱਛੇ ਵਾਲਾ ਮਰੇ। ਹੁਣ ਜਦੋਂ ਪਹਿਲਾਂ ਹੁੰਦਾ ਸੀ ਸਾਡੇ, ਹੁਣ ਪਾਣੀ ਆਉਣ ਲੱਗਿਆ ਜੀ ਸਾਡੇ ਪਹਿਲਾਂ ਟੇਲਾਂ ਤੇ, ਆ ਜਦੋਂ ਸੂਆ ਆਉਣਾ ਪਹਿਲਾਂ ਮਗਰਲੇ ਮੋਗੇ ਬਦਲੀ ਸਰਕਾਰ ਵੇਲੇ ਤਾਂ ਮਗਰ ਐਡੇ ਐਡੇ ਮੋਗੇ ਸੀ, ਪਤਾ ਹੀ ਨਹੀਂ ਸੀ ਵੀ ਕੀ ਹੋ ਜਾਂਦਾ। ਠੀਕ ਹੈ, ਸਾਡੇ ਜਦੋਂ ਪਾਣੀ ਮੀਂਹ ਪੈ ਜਾਂਦਾ ਉਦੋਂ ਫੁੱਲ ਆਉਂਦਾ ਸੀਗਾ, ਜਦੋਂ ਮੀਂਹ ਨਹੀਂ ਪੈਂਦਾ ਸੀਗਾ ਉਦੋਂ ਕਿਆਰਾ ਵੀ ਨਹੀਂ ਲਾਉਂਦਾ ਸੀਗਾ ਕਿਸੇ।
1: ਯੋਜਨਾ ਦੀ ਕਮੀ ਹੈ ਕਿ ਆਪਾਂ ਰਲ ਮਿਲ ਕੇ ਇਸ ਗੱਲ ਦਾ ਖਿਆਲ ਰੱਖੀਏ ਵੀ ਜਦੋਂ ਪਾਣੀ ਦੀ ਨਹੀਂ ਲੋੜ, ਜਿੱਥੇ ਨਹੀਂ ਲੋੜ ਉੱਥੇ ਬੋਰ ਕਰ ਦਿਓ ਤੇ ਪਾਣੀ ਥੱਲੇ ਜਾਵੇ, ਜਦੋਂ ਲੋੜ ਹੈ ਤੇ ਗਾਹ ਲੈ ਲਈਏ, ਉਹ ਪਾਣੀ ਨਾ ਤਾਂ ਆਪਾਂ ਪਿੱਛੋਂ ਬੰਦ ਕਰ ਸਕਦੇ ਹਾਂ।
2: ਪਿੱਛੋਂ ਸਰਕਾਰਾਂ ਜੇ ਬੰਦ ਕਰਨਗੀਆਂ ਉੱਥੇ ਵੀ ਨੁਕਸਾਨ ਹੀ ਕਰੂਗਾ ਜੀ, ਕਿਤੋਂ ਵੀ ਬੰਦ ਕਰ ਦੇਗਾ ਆਪਾਂ, ਜਦੋਂ ਓਵਰ ਪਾਣੀ ਹੋ ਗਿਆ ਉਹ ਤਾਂ ਅਕਸਰ ਨੁਕਸਾਨ ਕਰੂਗਾ ਜੀ। ਠੀਕ ਹੈ, ਵੀ ਉਹ ਬੰਦ ਕਰਨ ਦੀ ਸਰਕਾਰਾਂ ਨੂੰ ਵੀ ਨਹੀਂ ਸਮੱਸਿਆ, ਆਪਾਂ ਦੋਸ਼ ਦੇ ਦਿੰਦੇ ਹਾਂ ਸਰਕਾਰਾਂ ਨੂੰ। ਠੀਕ ਹੈ, ਕੁਛ ਸਰਕਾਰਾਂ ਵੀ ਸਾਥ ਦੇਣ, ਕੁਛ ਜ਼ਿਮੀਦਾਰ ਆਪ ਸਾਥ ਦੇਣ ਵੀ, ਜੇ ਕਿਸੇ ਦੇ ਬੋਰ ਹੈਗਾ ਉਹ ਚ ਛੱਡ ਸਕਦਾ ਪਾਣੀ ਉਹ ਬੰਦਾ, ਵੀ ਜ਼ਰੂਰੀ ਨਹੀਂ ਵੀ ਆਪਾਂ ਮੋਗਾ ਹੀ ਬੰਦ ਕਰਨਾ।
1: ਪਾਣੀ

0: ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਅਤੇ ਪ੍ਰੋਗਰਾਮ ਪੇਸ਼ ਕਰ ਰਹੇ ਸਨ ਸਤਪਾਲ ਬਰਾੜ ਅਤੇ ਇਰਬੰਦੀਪ ਕੌਰ। ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਤੁਸੀਂ ਬਣੇ ਹੋਏ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 2:59:40, ਅਤੇ ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ। 4 ਵਜੇ ਹੋਵੇਗਾ ਪ੍ਰੋਗਰਾਮ ਆਜ ਕੇ ਮਹਿਮਾਨ, ਅਤੇ 5 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਮੁੜ ਤੋਂ। ਬਣੇ ਰਹੋ ਐਫ ਐਮ ਬਠਿੰਡਾ ਦੇ ਨਾਲ, 5 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸੁਣੋ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰੋਗਰਾਮ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ। ਸਟੂਡੀਓ ਦੀ ਕੜੀ ਤੇ ਸਮਾਂ ਹੋ ਰਿਹਾ ਹੈ 5:20 ਤੇ ਹੁਣ ਵੇਲਾ ਹੋ ਰਿਹਾ ਹੈ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ ਦਾ। ਵਾਚਕ ਹੋਣਗੇ

0: ਪ੍ਰੋਗਰਾਮ ਮਿੱਟੀ ਵਾਜਾ ਮਾਰਦੀ ਵਿੱਚ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ। ਪ੍ਰੋਗਰਾਮ ਮਿੱਟੀ ਵਾਜਾ ਮਾਰਦੀ ਦੇ ਵਿੱਚ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕਿਸਾਨ ਜਿਹੜੇ ਸਾਡੇ ਪੰਜਾਬ ਨੂੰ ਕੁਝ ਵਿਲੱਖਣ ਤੋਂ ਕੁਝ ਦੇ ਰਹੇ ਨੇ, ਤੇ ਉਸੇ ਤਰ੍ਹਾਂ ਹੀ ਸਾਡੇ ਨਾਲ ਅੱਜ ਦੇਖਾਂਗੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਕੌਣ ਜੁੜੇ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਅੱਜ ਪ੍ਰੋਗਰਾਮ ਮਿੱਟੀ ਵਾਜਾ ਮਾਰਦੀ ਦੇ ਵਿੱਚ ਸਾਡੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਵਿੱਚ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਮ ਤੇ ਕਿਸ ਜਗ੍ਹਾ ਤੋਂ ਗੱਲ ਕਰ ਰਹੇ ਹੋ?
1: ਹਾਂ, ਮੇਰਾ ਨਾਮ ਜਸਵੀਰ ਕੌਰ ਹੈ
0: ਜੀ।
1: ਪਿੰਡ ਮੇਰਾ ਦਿਆਲਪੁਰਾ ਭਾਈਕਾ ਹੈ।
0: ਦਿਆਲਪੁਰਾ ਭਾਈਕਾ ਤੋਂ ਜਸਵੀਰ ਕੌਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਮਿੱਟੀ ਵਾਜਾ ਮਾਰਦੀ ਦੇ ਵਿੱਚ। ਕਿਸਾਨੀ ਪੱਖ ਤੋਂ ਤੁਸੀਂ ਕੀ ਕੰਮ ਕਰਦੇ ਹੋ ਜੀ?
1: ਕਿਸਾਨੀ ਪੱਖ ਤੋਂ ਜੀ ਮੇਰਾ ਕੰਮ ਮਧੂ ਮੱਖੀ ਪਾਲਣ ਦਾ ਹੈਗਾ ਹੈ
0: ਜੀ। ਜੀ ਜੀ,
1: ਮੈਂ ਇੱਕ ਸੈਲਫ ਗਰੁੱਪ ਦੀ ਮੈਂਬਰ ਹਾਂ ਤੇ ਅਸੀਂ ਮਿਲ ਕੇ 300 ਮੈਂਬਰ ਜਿਹੜੇ ਮਧੂ ਮੱਖੀ ਪਾਲਣ ਦਾ ਕੰਮ ਕਰਦੇ ਆ। ਸਾਰੀਆਂ ਹੀ ਮੇਰੀਆਂ ਭੈਣਾਂ ਬੀਬੀਆਂ ਔਰਤਾਂ ਨੇ
0: ਜੀ,
1: ਤੇ ਮਿਲ ਕੇ ਅਸੀਂ ਮਧੂ ਮੱਖੀ ਪਾਲਣ ਦਾ ਕੰਮ ਕਰਦੇ ਹਾਂ। ਸ਼ਹਿਦ ਦੀ ਪੈਕਿੰਗ ਵਗੈਰਾ ਦਾ ਕੰਮ ਕਰਦੇ
0: ਜੀ। ਤੁਹਾਡਾ ਸ਼ਹਿਦ ਫਿਰ ਕਿੱਥੋਂ ਕਿੱਥੋਂ ਤੱਕ ਜਾਂਦਾ? ਕੌਣ ਕੌਣ ਤੁਹਾਡੇ ਸ਼ਹਿਦ ਦਾ ਲੁਤਫ ਲੈਂਦੇ ਆ ਜੀ?
1: ਫਿਲਹਾਲ ਸਾਡਾ ਸ਼ਹਿਦ ਜੀ ਪੂਰੇ ਪੰਜਾਬ ਵਿੱਚ ਤੇ ਪੰਜਾਬ ਤੋਂ ਬਾਹਰ ਦਿੱਲੀ ਵੀ ਜਾਂਦਾ ਹੈ। ਸ਼ਹਿਦ ਜਿੰਨੀ ਵੀ ਐਗਜੀਬਿਸ਼ਨ ਸਰਕਾਰ ਵੱਲੋਂ ਲੱਗਦੀ ਹੈ ਅਸੀਂ ਸਾਰੀਆਂ ਹੀ ਉਹ ਅਟੈਂਡ ਕਰਦੇ ਹਾਂ ਤੇ ਹਰ ਜਗ੍ਹਾ ਤੇ ਅਸੀਂ ਆਨਲਾਈਨ ਵੀ ਹੈਗਾ। ਸ਼ਹਿਦ ਅਲੱਗ ਅਲੱਗ ਤਰ੍ਹਾਂ ਸ਼ਹਿਦ ਸਾਡੇ ਕੋਲ ਹੁੰਦਾ ਹੈ ਜੋ ਅਸੀਂ ਸੇਲ ਕਰਦੇ ਹਾਂ
0: ਜੀ। ਜੀ, ਫਿਰ ਕਿਸ ਕਿਸ ਟੇਸਟ ਦਾ ਸ਼ਹਿਦ ਜਾਂ ਕਿਸ ਕਿਸ ਜਗ੍ਹਾ ਤੇ ਜਾ ਕੇ ਸ਼ਹਿਦ ਇਕੱਠਾ ਕਰਨ ਦੀ ਤੁਸੀਂ ਕੋਸ਼ਿਸ਼ ਕਰਦੇ ਹੋ?
1: ਅਸੀਂ ਸ਼ਹਿਦ ਦੀ ਵੱਖ ਵੱਖ ਜਗ੍ਹਾ ਤੇ ਮੱਖੀ ਦੀ ਮਾਈਗ੍ਰੇਸ਼ਨ ਹੁੰਦੀ ਆ। ਰਾਜਸਥਾਨ ਹੁੰਦੀ ਆ, ਹਰਿਆਣਾ, ਟਾਂਗ, ਇਸ ਤੋਂ ਇਲਾਵਾ ਹਿਮਾਚਲ ਵਿੱਚ ਵੀ ਲੈ ਕੇ ਜਾਂਦੇ ਆਪਣੀ ਮੱਖੀ। ਤੇ ਸਾਡੇ ਕੋਲ ਹਰ ਫੁੱਲ ਦੇ ਹਿਸਾਬ ਨਾਲ ਸ਼ਹਿਦ ਹੁੰਦਾ। ਬੇਰੀ ਦੇ ਮੌਸਮ ਵਿੱਚ ਬੇਰੀ ਦੀ ਰੁੱਤ ਦਾ ਸ਼ਹਿਦ ਆਉਂਦਾ ਹੈ ਜਿਹੜਾ ਕਿ ਬੇਰੀ ਤੋਂ ਨੈਕਸਟ ਲੈ ਆਉਂਦਾ ਮੱਖੀ ਤੋਂ। ਇਸੇ ਤਰ੍ਹਾਂ ਟਾਲੀ ਹੋ ਗਿਆ ਜੀ, ਲੀਚੀ ਹੋ ਗਿਆ, ਸਟ੍ਰੋਬੇਰੀ ਹੋ ਗਈ ਆ, ਤੇ ਸਰੋਂ ਦਾ ਤਾਂ ਮੇਨ ਆਪਣਾ ਸੀਜ਼ਨ ਹੁੰਦਾ ਹੀ ਹੈ ਜੀ। ਤੇ ਸਰੋਂ ਤੋਂ ਇਲਾਵਾ ਸਾਡੇ ਕੋਲ ਕਰੀਮ ਸ਼ਹਿਦ ਹੁੰਦਾ ਗਾ। ਸ਼ਹਿਦ ਤੋਂ ਬਿਨਾਂ ਅਸੀਂ ਕੁਛ ਪ੍ਰੋਡਕਟ ਵੀ ਬਣਾਉਂਦੇ ਹਾਂ ਸ਼ਹਿਦ ਨਾਲ ਜੁੜੇ ਹੋਏ,
0: ਜਿੱਦਾਂ
1: ਗਾਰਲਿਕ ਸ਼ਹਿਦ ਹੋ ਗਿਆ, ਡਰਾਈ ਫਰੂਟ ਸ਼ਹਿਦ ਹੋ ਗਿਆ। ਇਸ ਟਾਈਮ ਅਸੀਂ ਸੋਲਿਡ ਪ੍ਰਕਿਰਿਆ ਤੇ ਕੰਮ ਕਰ ਰਹੇ ਹਾਂ ਜੀ।
0: ਜਿਹਨੇ ਕਿ ਉਹ ਤੁਸੀਂ ਡਰਾਈ ਫਰੂਟਸ ਫਿਰ ਸ਼ਹਿਦ ਦੇ ਵਿੱਚ ਮਿਲਾਉਂਦੇ ਹੋ ਜੀ?
1: ਹਾਂਜੀ, ਜਿਹੜਾ ਕਿ ਇਮਿਊਨਿਟੀ ਨੂੰ ਬਹੁਤ ਸਟਰੋਂਗ ਕਰਦਾ ਤੇ ਆਪਣੇ ਜ਼ਿਆਦਾ ਜਿੰਮ ਵਾਲੇ ਉਹ ਯੂਜ਼ ਕਰਦੇ ਹਾਂ।
0: ਚਲੋ, ਬਹੁਤ ਵਧੀਆ, ਤੁਸੀਂ ਆਪਣੀਆਂ ਸੇਵਾਵਾਂ ਦੇ ਰਹੇ ਹੋ। ਤੇ ਮਿੱਟੀ ਵਾਜਾ ਮਾਰਦੀ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਪਸੰਦ ਦਾ ਕਿਹੜਾ ਗੀਤ ਸੁਣਨਾ ਪਸੰਦ ਕਰੋਗੇ?
1: ਮੈਨੂੰ ਤੁਸੀਂ ਰਣਜੀਤ ਬਾਵਾ ਜੀ ਦਾ ਗਾਣਾ ਸੁਣਾ ਦਿਓ ਜੀ।
0: ਜੀ, ਲੋ ਜੀ, ਤੁਹਾਡੀ ਪਸੰਦ ਤੇ ਗਾਣਾ, ਤੁਸੀਂ ਰੇਡੀਓ ਸੈੱਟ ਤੇ ਇਸ ਦਾ ਆਨੰਦ ਮਾਣੋ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ।
1: ਧੰਨਵਾਦ
0: ਜੀ।

0: ਸਰੋਤਾ ਕਿਹੜੇ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਪ੍ਰੋਗਰਾਮ ਮਿੱਟੀ ਵਾਜਾ ਮਰਦੀ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸੋ।
1: ਮੈਂ ਗੁਰਮੇਲ ਸਿੰਘ, ਪਿੰਡ ਬੰਗੀ ਨਿਹਾਲ ਸਿੰਘ ਤੋਂ ਮੈਂਬਰ ਬੋਲ ਰਿਹਾ ਜੀ।
0: ਜੀ, ਗੁਰਮੇਲ ਸਿੰਘ ਜੀ, ਪਿੰਡ ਬੰਗੀ ਨਿਹਾਲ ਸਿੰਘ ਤੋਂ, ਤੁਸੀਂ ਕੀ ਕੰਮ ਕਰਦੇ ਹੋ?
1: ਮੈਂ ਤਿੱਲ ਮਾਠ ਦਾ ਕੰਮ ਵੀ ਕਰਦਾ ਜੀ, ਮੈਂ ਖੇਤੀਬਾੜੀ ਦਾ ਵੀ ਨਾਲ ਕਰਵਾਉਣਾ ਜੀ।
0: ਕਰਵਾਉਂਦੇ ਹੋ?
1: ਹਾਂਜੀ ਹਾਂਜੀ, ਆਪਣਾ ਵਾਹਣ ਹੈਗਾ, ਆਪਦਾ ਬੀਜ ਬਿਤਾਉਂਦੇ ਆਪਦੇ
0: ਜੀ, ਕੀ
1: ਬੀਜ
0: ਅੱਜ ਕੱਲ
1: ਆਪ।
0: ਖੇਤਾਂ ਵਿੱਚ ਫਿਰ ਹੈ?
1: ਮੈਂ ਨਰਮਾ ਵੀ ਲਾਇਆ ਹੋਇਆ ਜੀ, ਵਿੱਚ ਬੱਲਾਂ ਵੀ ਹੈਗੀਆਂ ਜੀ, ਕੱਦੂਆਂ ਦੀਆਂ ਸਬਜ਼ੀ ਲਾਈ ਹੈ, ਵਿੱਚ ਤੋਰੀਆਂ ਵੀ ਹੈਗੀਆਂ ਜੀ, ਵਿੱਚ ਗਵਾਰਾ ਵੀ ਲਾਇਆ ਹੋਇਆ ਜੀ।
0: ਫਿਰ ਅੱਜ ਗਰਮੀ ਦੇ ਜਿਹੜਾ ਪ੍ਰਕੋਪ ਚੱਲ ਰਿਹਾ, ਉਹਦੇ ਵਿੱਚ ਤੁਹਾਡੀ ਕਿਹੜੀ ਕਿਹੜੀ ਫਸਲ ਲੱਗੀ ਆ?
1: ਸਾਡੀ
0: ਸਬਜ਼ੀਆਂ
1: ਫਸਲਾਂ
0: ਕਿਹੜੀਆਂ
1: ਤੋਰੀਆਂ ਨੇ,
0: ਕਿਹੜੀਆਂ ਹੈਗੇ
1: ਹਾਂਜੀ,
0: ਖੇਤ 'ਚ?
1: ਕੁਝ ਸਾਰੀ ਲੱਗੀ ਹੋਈ ਹੈ ਜੀ, ਨਰਮਾ ਵੀ ਲਾਇਆ ਹੋਇਆ, ਗਵਾਰਾ।
0: ਸਬਜ਼ੀਆਂ ਖੜੀਆਂ ਵਧੀਆ ਇੰਨੀ ਗਰਮੀ 'ਚ?
1: ਹਾਂ ਹਾਂ ਬਹੁਤ ਵਧੀਆ ਜੀ, ਬਹੁਤ
0: ਝਾੜ
1: ਵਧੀਆ
0: ਸੋਹਣਾ ਦੇ
1: ਤੋਰੀਆਂ
0: ਰਹੀਆਂ
1: ਜੀ।
0: ਨੇ,
1: ਹਾਂਜੀ ਹਾਂਜੀ ਹਾਂਜੀ
0: ਝਾੜ ਸੋਹਣਾ ਦੇ ਰਹੀਆਂ ਸਬਜ਼ੀਆਂ?
1: ਹਾਂਜੀ ਹਾਂਜੀ ਬਹੁਤ ਵਧੀਆ ਜੀ, ਬਹੁਤ ਵਧੀਆ।
0: ਅੱਛਾ, ਚਲੋ ਜੀ, ਫਿਰ ਤੁਸੀਂ
1: ਹਾਂ
0: ਦੱਸੋ ਕਿਹੜਾ ਗੀਤ
1: ਹਾਂ
0: ਸੁਣਨਾ ਪਸੰਦ ਕਰੋਗੇ?
1: ਹਾਂਜੀ,
0: ਗੀਤ ਦੀ ਫਰਮਾਇਸ਼ ਦੱਸੋ ਬਾਈ ਜੀ।
1: ਹੰਸਰਾਜ ਦਾ ਕੋਈ ਵੀ ਗੀਤ ਸੁਣਾ ਦਿਓ ਜੀ।
0: ਲਓ ਜੀ, ਤੁਹਾਡੀ ਫਰਮਾਇਸ਼ ਤੇ ਰੇਡੀਓ ਸੈੱਟ ਤੇ ਸੁਣੋ ਹੰਸ ਰਾਜ ਹੰਸ ਜੀ ਦਾ ਇਹ ਗੀਤ।
1: ਬਹੁਤ ਬਹੁਤ ਧੰਨਵਾਦ ਜੀ।
0: ਧੰਨਵਾਦ ਜੀ, ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪ੍ਰੋਗਰਾਮ ਮਿੱਟੀ ਵਾਜਾ ਮਾਰਦੀ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਬਠਿੰਡਾ ਦੇ ਨਾਲ। ਸਟੂਡੀਓ ਦੀ ਕੜੀ ਦੇ ਮੁਤਾਬਿਕ ਸਮਾਂ ਹੈ 5:31 ਤੇ 10 ਸਕਿੰਟ ਤੇ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ।

ਅੱਜ ਦੀ ਇਹ ਪੇਸ਼ਕਾਰੀ ਕਿਸੇ ਆਮ ਸ਼ਖਸੀਅਤ ਦੀ ਕਹਾਣੀ ਨਹੀਂ। ਅੱਜ ਅਸੀਂ ਗੱਲ ਕਰਾਂਗੇ ਉਸ ਸੂਰਮੇ ਦੀ, ਜਿਸ ਦੇ ਸਾਹਮਣੇ ਦੁਸ਼ਮਣ ਦੀ ਗਿਣਤੀ ਵੱਧ ਸੀ, ਗੋਲੀਆਂ ਵੱਧ ਸਨ, ਹਮਲੇ ਵਾਰ ਵਾਰ ਹੋ ਰਹੇ ਸਨ, ਪਰ ਇੱਕ ਚੀਜ਼ ਦੁਸ਼ਮਣ ਕੋਲ ਨਹੀਂ ਸੀ, ਉਹ ਸੀ ਹੌਸਲਾ, ਜੋ ਲਾਂਸ ਨਾਇਕ ਕਰਮ ਸਿੰਘ ਕੋਲ ਸੀ।

ਇੱਕ ਪੰਜਾਬੀ ਪਿੰਡ ਦਾ ਪੁੱਤਰ, ਇੱਕ ਕਿਸਾਨ ਪਰਿਵਾਰ ਦਾ ਜੰਮਿਆ ਜਾਇਆ, ਫੌਜ ਦਾ ਇੱਕ ਸਿਪਾਹੀ ਤੇ ਅੱਗੇ ਚੱਲ ਕੇ ਪਰਮਵੀਰ ਚੱਕਰ ਵਿਜੇਤਾ ਹਾਸਲ ਕੀਤਾ। 15 ਸਤੰਬਰ 1915 ਨੂੰ ਪੰਜਾਬ ਦੇ ਬਰਨਾਲਾ ਇਲਾਕੇ ਦੇ ਪਿੰਡ ਸੋਹਾ ਵਿੱਚ ਸਰਦਾਰ ਉੱਤਮ ਸਿੰਘ ਦੇ ਘਰ ਜਨਮੇ ਕਰਮ ਸਿੰਘ ਨੇ 15 ਸਤੰਬਰ 1941 ਨੂੰ ਆਪਣੇ 26ਵੇਂ ਜਨਮ ਦਿਨ ਵਾਲੇ ਦਿਨ ਹੀ ਫੌਜ ਵਿੱਚ ਭਰਤੀ ਹੋ ਕੇ ਇੱਕ ਸਿੱਖ ਵਿੱਚ ਸੇਵਾ ਸ਼ੁਰੂ ਕੀਤੀ। ਇੱਕ ਪਾਸੇ ਪਿੰਡ ਦੀ ਸਾਦੀ ਜ਼ਿੰਦਗੀ ਤੇ ਦੂਜੇ ਪਾਸੇ ਸਰਹੱਦ, ਜਿੱਥੇ ਹਰ ਪਲ ਜ਼ਿੰਦਗੀ ਤੇ ਮੌਤ ਵਿਚਕਾਰ ਇੱਕ ਬਹੁਤ ਪਤਲੀ ਲਕੀਰ ਹੁੰਦੀ ਹੈ। ਅੱਜ ਅਸੀਂ ਉਸੇ ਲਕੀਰ ਉੱਤੇ ਤੁਰੇ ਇੱਕ ਮਹਾਨ ਸੂਰਮੇ ਦੀ ਕਹਾਣੀ ਸੁਣਾਂਗੇ, ਕਿਉਂਕਿ ਕੁਝ ਲੋਕ ਇਤਿਹਾਸ ਪੜ੍ਹਦੇ ਹਨ ਤੇ ਕੁਝ ਲੋਕ ਇਤਿਹਾਸ ਲਿਖ ਜਾਂਦੇ ਹਨ।

ਕਰਮ ਸਿੰਘ ਦਾ ਜਨਮ ਇੱਕ ਸਾਦੇ ਕਿਸਾਨ ਪਰਿਵਾਰ ਵਿੱਚ ਹੋਇਆ। ਨਾ ਕੋਈ ਰਾਜਸੀ ਪਿਛੋਕੜ, ਨਾ ਕੋਈ ਵੱਡੀ ਸਹੂਲਤ, ਨਾ ਕੋਈ ਅਜਿਹਾ ਨਾਮ ਜਿਸ ਨੂੰ ਦੁਨੀਆ ਪਹਿਲਾਂ ਤੋਂ ਹੀ ਜਾਣਦੀ ਹੋਵੇ। ਪਰ ਪੰਜਾਬ ਦੀ ਮਿੱਟੀ ਦੀ ਇੱਕ ਖਾਸੀਅਤ ਹੈ, ਇਹ ਆਪਣੇ ਪੁੱਤਰਾਂ ਨੂੰ ਸਿਰਫ ਪੈਦਾ ਨਹੀਂ ਕਰਦੀ, ਉਹਨਾਂ ਨੂੰ ਜਿਗਰਾ ਵੀ ਦਿੰਦੀ ਹੈ।

ਕਰਮ ਸਿੰਘ ਨੂੰ ਪੜ੍ਹਾਈ ਨਾਲੋਂ ਖੇਡਾਂ ਵਿੱਚ ਵਧੇਰੇ ਦਿਲਚਸਪੀ ਸੀ। ਫੌਜ ਵਿੱਚ ਆ ਕੇ ਉਹ ਇੱਕ ਚੰਗੇ ਖਿਡਾਰੀ ਵਜੋਂ ਜਾਣੇ ਗਏ। ਉਹਨਾਂ ਦੀ ਖੇਡਾਂ ਪ੍ਰਤੀ ਰੁਚੀ ਨੇ ਉਹਨਾਂ ਵਿੱਚ ਸਰੀਰਕ ਤਾਕਤ ਦੇ ਨਾਲ ਨਾਲ ਫੁਰਤੀ ਅਤੇ ਹਿੰਮਤ ਵੀ ਪੈਦਾ ਕੀਤੀ। ਕਈ ਵਾਰ ਜ਼ਿੰਦਗੀ ਸਾਨੂੰ ਪਹਿਲਾਂ ਹੀ ਤਿਆਰ ਕਰ ਰਹੀ ਹੁੰਦੀ ਹੈ, ਸਾਨੂੰ ਪਤਾ ਵੀ ਨਹੀਂ ਹੁੰਦਾ। ਬਚਪਨ ਵਿੱਚ ਖੇਡਿਆ ਮੈਦਾਨ ਅੱਗੇ ਜਾ ਕੇ ਜੰਗ ਦਾ ਮੈਦਾਨ ਬਣ ਸਕਦਾ ਹੈ। ਦੌੜ, ਛਾਲ,

ਸਰੀਰਕ ਤਾਕਤ, ਇਹ ਸਭ ਇੱਕ ਦੇਸ਼ ਦੀ ਰੱਖਿਆ ਵਿੱਚ ਕੰਮ ਆ ਸਕਦਾ ਹੈ। ਅਤੇ ਕਰਮ ਸਿੰਘ ਦੀ ਜ਼ਿੰਦਗੀ ਇਸ ਗੱਲ ਦੀ ਇੱਕ ਵੱਡੀ ਮਿਸਾਲ ਹੈ। 15 ਸਤੰਬਰ 1941 ਕਰਮ ਸਿੰਘ ਦਾ 26ਵਾਂ ਜਨਮ ਦਿਨ ਅਤੇ ਇਹ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਹੋਰ ਵੱਡੀ ਸ਼ੁਰੂਆਤ ਲੈ ਕੇ ਆਇਆ। ਉਹ ਭਾਰਤੀ ਫੌਜ ਵਿੱਚ ਭਰਤੀ ਹੋਏ, ਉਹਨਾਂ ਦੀ ਯੂਨਿਟ ਸੀ ਇੱਕ ਸਿੱਖ। ਉਸ ਸਮੇਂ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ ਇਹ ਨੌਜਵਾਨ ਸਿਪਾਹੀ ਇੱਕ ਦਿਨ ਭਾਰਤ ਦੇ ਸਰਵਉੱਚ ਯੁੱਧਕਾਲੀਨ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ ਦਾ ਹੱਕਦਾਰ ਬਣੇਗਾ। ਪਰ ਜ਼ਿੰਦਗੀ ਵਿੱਚ ਵੱਡੇ ਕਾਰਨਾਮੇ ਵੱਡੇ ਐਲਾਨਾਂ ਨਾਲ ਨਹੀਂ ਹੁੰਦੇ, ਉਹ ਹੁੰਦੇ ਹਨ ਰੋਜ਼ਾਨਾ ਦੀ ਮਿਹਨਤ ਨਾਲ, ਅਨੁਸ਼ਾਸਨ ਨਾਲ, ਸਾਥੀਆਂ ਨਾਲ ਖੜੇ ਹੋਣ ਨਾਲ, ਅਤੇ ਸਭ ਤੋਂ ਵੱਧ ਫਰਜ਼ ਨੂੰ ਆਪਣੇ ਆਪ ਤੋਂ ਉੱਪਰ ਰੱਖਣ ਦੇ ਨਾਲ। ਉਹਨਾਂ ਨੂੰ ਇੱਕ ਸਿੱਖ ਬਟਾਲੀਅਨ ਵਿੱਚ ਸ਼ਾਮਲ ਕੀਤਾ ਗਿਆ। ਦੂਜੇ ਵਿਸ਼ਵ ਯੁੱਧ ਦੌਰਾਨ ਉਹ ਬਰਮਾ ਮੁਹਿੰਮ ਵਿੱਚ ਵੀ ਸ਼ਾਮਲ ਹੋ ਗਏ। 44 ਦੀ ਬੈਟਲ ਆਫ ਦਾ ਐਡਮਿਨ ਬਾਕਸ ਵਿੱਚ ਉਹਨਾਂ ਦੀ ਬਹਾਦਰੀ ਲਈ ਉਹਨਾਂ ਨੂੰ ਮਿਲਟਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਇਸ ਦਾ ਮਤਲਬ ਇਹ ਹੈ ਕਿ ਤਿੱਥਵਾਲ ਦੀ ਕਹਾਣੀ ਉਹਨਾਂ ਦੀ ਬਹਾਦਰੀ ਦੀ ਸ਼ੁਰੂਆਤ ਨਹੀਂ ਸੀ, ਉਹ ਤਾਂ ਬਹਾਦਰੀ ਦਾ ਸਭ ਤੋਂ ਚਮਤਕਾਰ ਅਧਿਆਇ ਸੀ। 15 ਅਗਸਤ 1947 ਭਾਰਤ ਆਜ਼ਾਦ ਹੋਇਆ।

ਦੇਸ਼ ਨੇ ਆਪਣਾ ਤਿਰੰਗਾ ਦੇਖਿਆ, ਆਜ਼ਾਦੀ ਦੀ ਹਵਾ ਮਹਿਸੂਸ ਕੀਤੀ, ਪਰ ਆਜ਼ਾਦੀ ਦੇ ਨਾਲ ਹੀ ਦੇਸ਼ ਦੀਆਂ ਸਰਹੱਦਾਂ ਉੱਤੇ ਇੱਕ ਨਵਾਂ ਇਮਤਿਹਾਨ ਸ਼ੁਰੂ ਹੋ ਗਿਆ। ਜੰਮੂ ਕਸ਼ਮੀਰ ਵਿੱਚ ਜੰਗ ਦੇ ਬੱਦਲ ਛਾ ਗਏ। ਇਹ ਉਹ ਸਮਾਂ ਸੀ ਜਦੋਂ ਨਵਾਂ ਨਵਾਂ ਆਜ਼ਾਦ ਹੋਇਆ ਭਾਰਤ ਆਪਣੀ ਧਰਤੀ ਦੀ ਰੱਖਿਆ ਲਈ ਖੜਾ ਸੀ, ਅਤੇ ਇਸੇ ਜੰਗ ਵਿੱਚ ਇੱਕ ਸਿੱਖ ਦੇ ਜਵਾਨਾਂ ਨੇ ਤਿੱਥਵਾਲ ਦੇ ਮੋਰਚੇ ਤੇ ਅਦਭੁਤ ਬਹਾਦਰੀ ਦਿਖਾਈ। ਕਰਮ ਸਿੰਘ ਵੀ ਉਹਨਾਂ ਵਿੱਚੋਂ ਇੱਕ ਸਨ। ਹੁਣ ਆਓ ਤੁਹਾਨੂੰ ਲੈ ਚੱਲਦੇ ਹਾਂ ਤਿੱਥਵਾਲ, 1948 ਦਾ ਸਾਲ, ਜੰਮੂ ਕਸ਼ਮੀਰ ਦਾ ਪਹਾੜੀ ਇਲਾਕਾ, ਚਾਰੇ ਪਾਸੇ ਪਹਾੜ, ਕਠਿਨ ਭੂਗੋਲ ਅਤੇ ਸਾਹਮਣੇ ਦੁਸ਼ਮਣ। ਮਈ 1948 ਵਿੱਚ ਭਾਰਤੀ ਫੌਜ ਨੇ ਤਿੱਥਵਾਲ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਸੀ, ਪਰ ਇਸ ਤੋਂ ਬਾਅਦ ਦੁਸ਼ਮਣ ਨੇ ਮੁੜ ਹਮਲਾ ਕਰਕੇ ਇਲਾਕਾ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

ਤੇ ਕਬਜ਼ਾ ਕਰ ਲਿਆ ਸੀ, ਪਰ ਇਸ ਤੋਂ ਬਾਅਦ ਦੁਸ਼ਮਣ ਨੇ ਮੁੜ ਹਮਲਾ ਕਰਕੇ ਇਲਾਕਾ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਆਖਿਰਕਾਰ ਭਾਰਤੀ ਫੌਜ ਨੇ ਤਿਥਵਾਲ ਰਿਜ ਤੇ ਆਪਣੀਆਂ ਮਜ਼ਬੂਤ ਰੱਖਿਆ ਪੋਜੀਸ਼ਨਾਂ ਬਣਾਈਆਂ ਅਤੇ ਫਿਰ 13 ਅਕਤੂਬਰ 1948 ਦੁਸ਼ਮਣ ਨੇ ਵੱਡੇ ਪੱਧਰ ਤੇ ਹਮਲਾ ਕੀਤਾ। ਤੋਪਾਂ, ਮੋਰਟਾਰ, ਗੋਲੀਆਂ ਅਤੇ ਲਗਾਤਾਰ ਗੋਲੀਬਾਰੀ। ਉਦੇਸ਼ ਸੀ ਭਾਰਤੀ ਰੱਖਿਆ ਲਾਈਨ ਨੂੰ ਤੋੜਨਾ, ਪਰ ਸਾਹਮਣੇ ਖੜੀ ਸੀ ਇੱਕ ਸਿੱਖ ਯੂਨਿਟ ਅਤੇ ਉਸਦੇ ਅੱਗੇ ਇੱਕ ਫਾਰਵਰਡ ਪੋਸਟ ਦੀ ਕਮਾਨ ਸੰਭਾਲ ਰਿਹਾ ਸੀ ਲਾਂਸ ਨਾਇਕ ਕਰਮ ਸਿੰਘ। ਸਰੋਤਿਓ, ਹੁਣ ਕਹਾਣੀ ਦਾ ਉਹ ਹਿੱਸਾ ਆਉਂਦਾ ਹੈ ਜਿੱਥੇ ਸ਼ਬਦ ਛੋਟੇ ਪੈ ਜਾਂਦੇ ਹਨ। ਦੁਸ਼ਮਣ ਨੇ ਭਾਰੀ ਗਿਣਤੀ ਨਾਲ ਹਮਲਾ ਕੀਤਾ। ਕਰਮ ਸਿੰਘ ਦੀ ਪੋਸਟ ਤੇ ਹਮਲਾ ਹੋਇਆ, ਇੱਕ ਵਾਰ, ਫਿਰ ਦੂਜੀ ਵਾਰ, ਫਿਰ ਤੀਜੀ ਵਾਰ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ ਅਤੇ ਅੱਠਵੀਂ ਵਾਰ, ਪਰ ਹਰ ਵਾਰ ਉਸ ਪੋਸਟ ਤੋਂ ਇੱਕੋ ਜਵਾਬ ਆਇਆ, ਵਾਪਸ ਜਾਓ। ਇੱਕ ਸਿੱਖ ਦੇ ਨੌਜਵਾਨਾਂ ਨੇ ਹਰ ਹਮਲਾ ਨਾਕਾਮ ਕੀਤਾ। ਸੋਚੋ, ਜਦੋਂ ਪਹਿਲੀ ਗੋਲੀ ਚੱਲਦੀ ਹੈ ਤਾਂ ਡਰ ਹੁੰਦਾ ਹੈ, ਜਦੋਂ ਦੂਜੀ ਆਉਂਦੀ ਹੈ ਤਾਂ ਖਤਰਾ ਸਮਝ ਆਉਂਦਾ ਹੈ, ਪਰ ਜਦੋਂ ਵਾਰ ਵਾਰ ਹਮਲਾ ਹੋਵੇ ਤਾਂ ਮਨੁੱਖ ਦਾ ਅਸਲ ਹੌਸਲਾ ਸਾਹਮਣੇ ਆਉਂਦਾ ਹੈ। ਅਤੇ ਕਰਮ ਸਿੰਘ ਹਰ ਵਾਰ ਆਪਣੇ ਜਵਾਨਾਂ ਦੇ ਨਾਲ ਖੜੇ ਰਹੇ, ਪਰ ਜੰਗ ਵਿੱਚ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਗੋਲਾ ਬਾਰੂਦ ਘੱਟ ਪੈਣ ਲੱਗਾ। ਹੁਣ ਕਰਮ ਸਿੰਘ ਦੇ ਕੋਲ ਦੋ ਚੋਣਾਂ ਸਨ, ਇੱਕ ਆਪਣੀ ਜਾਨ ਬਚਾਉਣ ਦੀ, ਦੂਜੀ ਆਪਣੇ ਜਵਾਨਾਂ ਦੇ ਨਾਲ ਰਹਿਣ ਦੀ। ਉਹਨਾਂ ਨੇ ਦੂਜਾ ਰਸਤਾ ਚੁਣਿਆ। ਉਹ ਮੁੱਖ ਕੰਪਨੀ ਪੋਜੀਸ਼ਨ ਵੱਲ ਵਧੇ। ਇਸ ਦੌਰਾਨ ਉਹ ਖੁਦ ਜ਼ਖਮੀ ਹੋ ਚੁੱਕੇ ਸਨ, ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਉਹਨਾਂ ਨੇ ਦੋ ਜ਼ਖਮੀ ਸਾਥੀਆਂ ਨੂੰ ਵੀ ਵਾਪਸ ਲਿਆਉਣ ਵਿੱਚ ਮਦਦ ਕੀਤੀ। ਇਹੀ ਤਾਂ ਨੇਤਰਤਵ ਹੁੰਦਾ ਏ। ਨੇਤਾ ਉਹ ਨਹੀਂ ਜੋ ਸਭ ਤੋਂ ਅੱਗੇ ਖੜਾ ਹੋ ਕੇ ਸਿਰਫ ਹੁਕਮ ਦੇਵੇ, ਨੇਤਾ ਉਹ ਹੈ ਜੋ ਖਤਰੇ ਵਿੱਚ ਵੀ ਆਪਣੇ ਲੋਕਾਂ ਨੂੰ ਇਕੱਲਾ ਨਾ ਛੱਡੇ। ਕਰਮ ਸਿੰਘ ਜ਼ਖਮੀ ਸਨ, ਪਰ ਉਹਨਾਂ ਨੇ ਮੋਰਚਾ ਨਹੀਂ ਛੱਡਿਆ। ਉਹ ਰੇਂਗਦੇ ਹੋਏ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ, ਜਵਾਨਾਂ ਨੂੰ ਹੌਸਲਾ ਦਿੰਦੇ, ਉਹਨਾਂ ਨੂੰ ਲੜਦੇ ਰਹਿਣ ਲਈ ਪ੍ਰੇਰਿਤ ਕਰਦੇ, ਅਤੇ ਜਦੋਂ ਦੁਸ਼ਮਣ ਨੇੜੇ ਆਉਂਦਾ ਉਹ ਗਰਨੇਡਾਂ ਨਾਲ ਉਸਨੂੰ ਪਿੱਛੇ ਧੱਕਦੇ। ਉਹਨਾਂ ਨੂੰ ਦੋ ਵਾਰ ਸੱਟਾਂ ਲੱਗੀਆਂ, ਪਰ ਉਹਨਾਂ ਨੇ ਇਵੈਕੂਏਸ਼ਨ ਤੋਂ ਇਨਕਾਰ ਕੀਤਾ ਅਤੇ ਪਹਿਲੀ ਲਾਈਨ ਦੀਆਂ ਖਾਈਆਂ ਵਿੱਚ ਡਟੇ ਰਹੇ। ਸਰੋਤਿਓ, ਇਹ ਸਿਰਫ ਸਰੀਰ ਦੀ ਤਾਕਤ ਨਹੀਂ ਸੀ, ਇਹ ਮਨ ਦੀ ਤਾਕਤ ਸੀ। ਇਹ ਉਹ ਹੌਸਲਾ ਸੀ ਜੋ ਕਹਿੰਦਾ ਹੈ, ਮੇਰੇ ਸਾਥੀ ਮੇਰੇ ਨਾਲ ਹਨ, ਇਸ ਲਈ ਮੈਂ ਪਿੱਛੇ ਨਹੀਂ ਹਟਣਾ। ਅਤੇ ਫਿਰ ਆਇਆ ਉਹ ਪਲ ਜਿਸ ਨੇ ਕਰਮ ਸਿੰਘ ਦਾ ਨਾਮ ਭਾਰਤ ਦੇ ਇਤਿਹਾਸ ਵਿੱਚ ਅਮਰ ਕਰ ਦਿੱਤਾ। ਦੁਸ਼ਮਣ ਦਾ ਇੱਕ ਹੋਰ ਹਮਲਾ ਹੋਇਆ। ਦੋ ਦੁਸ਼ਮਣ ਸਿਪਾਹੀ ਇੰਨੇ ਨੇੜੇ ਆ ਗਏ ਕਿ ਜੇ ਕਰਮ ਸਿੰਘ ਗੋਲੀ ਚਲਾਉਂਦੇ ਤਾਂ ਆਪਣੇ ਹੀ ਜਵਾਨਾਂ ਨੂੰ ਨੁਕਸਾਨ ਪਹੁੰਚ ਸਕਦਾ ਸੀ। ਸਰਹੱਦ

ਉਹਨਾਂ ਨੇ ਖਾਈ ਤੋਂ ਛਾਲ ਮਾਰ ਦਿੱਤੀ ਅਤੇ ਆਪਣੇ ਬੇਨੇਟ ਨਾਲ ਦੋਵੇਂ ਹਮਲਾਵਰਾਂ ਨੂੰ ਮਾਰ ਡਿਗਾਇਆ। ਇਹ ਉਹ ਪਲ ਸੀ ਜਿੱਥੇ ਇੱਕ ਸਿਪਾਹੀ ਨੇ ਆਪਣੀ ਜਾਨ ਦੀ ਪਰਵਾਹ ਤੋਂ ਪਹਿਲਾਂ ਆਪਣੇ ਸਾਥੀਆਂ ਦੀ ਜਾਨ ਨੂੰ ਰੱਖਿਆ। ਇਸ ਕਾਰਵਾਈ ਨੇ ਦੁਸ਼ਮਣ ਦਾ ਹੌਂਸਲਾ ਤੋੜ ਦਿੱਤਾ ਤੇ ਹਮਲਾ ਟੁੱਟ ਗਿਆ। ਪਰ ਇਸ ਤੋਂ ਬਾਅਦ ਹੋਰ ਵੀ ਹਮਲੇ ਹੋਏ ਅਤੇ ਉਹ ਵੀ ਨਾਕਾਮ ਕੀਤੇ ਗਏ। ਤਿੱਥਵਾਲ ਦੀ ਲੜਾਈ ਵਿੱਚ ਦਿਖਾਈ ਗਈ ਇਸ ਅਸਾਧਾਰਨ ਬਹਾਦਰੀ ਲਈ ਲਾਂਸ ਨਾਇਕ ਕਰਮ ਸਿੰਘ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਪਰਮਵੀਰ ਚੱਕਰ ਭਾਰਤ ਦਾ ਸਰਵਉੱਚ ਯੁੱਧਕਾਲੀਨ ਬਹਾਦਰੀ ਪੁਰਸਕਾਰ ਹੈ ਜੋ ਦੁਸ਼ਮਣ ਦੇ ਸਾਹਮਣੇ ਅਸਾਧਾਰਨ ਬਹਾਦਰੀ ਜਾਂ ਬਲੀਦਾਨ ਲਈ ਦਿੱਤਾ ਜਾਂਦਾ ਹੈ। 1947-48 ਦੀ ਜੰਗ ਵਿੱਚ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲਿਆਂ ਵਿੱਚ ਲਾਂਸ ਨਾਇਕ ਕਰਮ ਸਿੰਘ ਉਹਨਾਂ ਦੋ ਸੂਰਮਿਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਇਹ ਸਨਮਾਨ ਜੀਵਤ ਮਿਲਿਆ। ਹੋਰ ਤਿੰਨ ਨੂੰ ਇਹ ਮਰਨੋਂ ਬਾਅਦ ਮਿਲਿਆ। ਇਹ ਸਿਰਫ ਇੱਕ ਤਮਗਾ ਨਹੀਂ ਸੀ, ਇਹ ਉਸ ਹੌਸਲੇ ਦੀ ਮੋਹਰ ਸੀ, ਉਸ ਫਰਜ਼ ਦੀ ਮੋਹਰ ਸੀ, ਉਸ ਬਹਾਦਰੀ ਦੀ ਮੋਹਰ ਸੀ ਜਿਸ ਨੇ ਤਿੱਥਵਾਲ ਦੀ ਧਰਤੀ 'ਤੇ ਭਾਰਤ ਦਾ ਝੰਡਾ ਉੱਚਾ ਰੱਖਿਆ।

ਕਰਮ ਸਿੰਘ ਦੀ ਜ਼ਿੰਦਗੀ ਸਿਰਫ ਇੱਕ ਜੰਗ ਤੱਕ ਸੀਮਤ ਨਹੀਂ ਰਹੀ, ਉਹ ਫੌਜ ਵਿੱਚ ਅੱਗੇ ਵੱਧਦੇ ਰਹੇ ਅਤੇ ਆਖਰਕਾਰ ਸੂਬੇ ਅਤੇ ਆਨਰੇਰੀ ਕੈਪਟਨ ਦੇ ਦਰਜੇ ਤੱਕ ਪਹੁੰਚੇ। ਉਹਨਾਂ ਦੀ ਕਹਾਣੀ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਜਿਸ ਮਨੁੱਖ ਨੇ ਜੰਗ ਦੇ ਮੈਦਾਨ ਵਿੱਚ ਬਹਾਦਰੀ ਦਿਖਾਈ, ਉਹੀ ਮਨੁੱਖ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣ ਗਿਆ। ਉਹਨਾਂ ਦੀ ਕਹਾਣੀ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਜਿਸ ਮਨੁੱਖ ਨੇ ਜੰਗ ਦੇ ਮੈਦਾਨ ਵਿੱਚ ਬਹਾਦਰੀ ਦਿਖਾਈ, ਉਹੀ ਮਨੁੱਖ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣ ਗਿਆ ਅਤੇ ਉਹਨਾਂ ਦੀ ਯਾਦ ਨੂੰ ਸਦਾ ਲਈ ਜਿਉਂਦਾ ਰੱਖਣ ਲਈ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਦੇ 21 ਵੱਡੇ ਬੇਨਾਮ ਟਾਪੂਆਂ ਦੇ ਨਾਮ 21 ਪਰਮਵੀਰ ਚੱਕਰ ਵਿਜੇਤਿਆਂ ਦੇ ਨਾਮ 'ਤੇ ਰੱਖੇ ਗਏ। ਉਹਨਾਂ ਵਿੱਚ ਇੱਕ ਟਾਪੂ ਦਾ ਨਾਮ ਲਾਂਸ ਨਾਇਕ ਕਰਮ ਸਿੰਘ ਦੇ ਨਾਮ 'ਤੇ ਵੀ ਰੱਖਿਆ ਗਿਆ। 20 ਜਨਵਰੀ 1993 ਪਿੰਡ ਦੀ ਉਹ ਮਿੱਟੀ ਜਿੱਥੋਂ ਇੱਕ ਦਿਨ ਕਰਮ ਸਿੰਘ ਨੌਜਵਾਨ ਬਣ ਕੇ ਫੌਜ ਵਿੱਚ ਗਿਆ ਸੀ, ਉਸੇ ਪੰਜਾਬ ਦੀ ਧਰਤੀ ਨੇ ਉਸਦੇ ਇਸ ਮਹਾਨ ਸੂਰਮੇ ਨੂੰ ਆਖਰੀ ਵਿਦਾਈ ਦਿੱਤੀ। ਸਰਕਾਰੀ ਪ੍ਰਕਾਸ਼ਨ ਅਨੁਸਾਰ ਉਹਨਾਂ ਦਾ ਦੇਹਾਂਤ 20 ਜਨਵਰੀ 1993 ਨੂੰ ਹੋਇਆ। ਪਰ ਕੁਝ ਲੋਕ ਮਰਦੇ ਨਹੀਂ, ਉਹ ਕਹਾਣੀਆਂ ਬਣ ਜਾਂਦੇ ਨੇ, ਉਹ ਪ੍ਰੇਰਣਾ ਬਣ ਜਾਂਦੇ ਨੇ, ਉਹ ਮਿਸਾਲ ਬਣ ਜਾਂਦੇ ਨੇ। ਕਰਮ ਸਿੰਘ ਵੀ ਇੱਕ ਅਜਿਹੀ ਹੀ ਮਿਸਾਲ ਹੈ। ਜਿਹੜੇ ਦੇਸ਼ ਲਈ ਖੜ ਜਾਂਦੇ ਨੇ ਉਹ ਇਤਿਹਾਸ ਵਿੱਚ ਅਮਰ ਹੋ ਜਾਂਦੇ ਨੇ, ਜਿਹੜੇ ਆਪਣਾ ਅੱਜ ਵਾਰ ਦਿੰਦੇ ਨੇ ਉਹ ਆਉਣ ਵਾਲੀਆਂ ਪੀੜ੍ਹੀਆਂ ਦਾ ਕੱਲ੍ਹ ਬਣਾ ਜਾਂਦੇ ਨੇ।

ਅੱਜ ਜਦੋਂ ਅਸੀਂ ਆਜ਼ਾਦ ਹਵਾ ਵਿੱਚ ਸਾਹ ਲੈਂਦੇ ਹਾਂ ਤਾਂ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਹਵਾ ਦੀ ਕੀਮਤ ਕਿਸੇ ਨੇ ਆਪਣੀ ਜਵਾਨੀ ਨਾਲ ਚੁਕਾਈ, ਕਿਸੇ ਨੇ ਆਪਣੀ ਨੀਂਦ ਨਾਲ, ਕਿਸੇ ਨੇ ਆਪਣੇ ਖੂਨ ਨਾਲ, ਅਤੇ ਕਿਸੇ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਸਾਲ ਦੇਸ਼ ਦੇ ਨਾਮ ਕਰ ਦਿੱਤੇ। ਲਾਂਸ ਨਾਇਕ ਕਰਮ ਸਿੰਘ ਇੱਕ ਨਾਮ ਨਹੀਂ, ਇੱਕ ਜਜ਼ਬਾ ਨੇ, ਇੱਕ ਤਮਗਾ ਨਹੀਂ, ਇੱਕ ਪਰੰਪਰਾ ਨੇ, ਇੱਕ ਕਹਾਣੀ ਨਹੀਂ, ਇੱਕ ਸਬਕ ਨੇ। ਅਤੇ ਉਹ ਸਬਕ ਹੈ, ਜਦੋਂ ਫਰਜ਼ ਸਾਹਮਣੇ ਹੋਵੇ ਤਾਂ ਡਰ ਪਿੱਛੇ ਰਹਿ ਜਾਂਦਾ ਹੈ, ਜਦੋਂ ਦੇਸ਼ ਸਾਹਮਣੇ ਹੋਵੇ ਤਾਂ ਆਪਣੀ ਜਾਨ ਵੀ ਛੋਟੀ ਲੱਗਦੀ ਹੈ। ਮਿੱਟੀ ਦੇ ਪੁੱਤ ਸੀ, ਮਿੱਟੀ ਦੀ ਲਾਜ ਰੱਖ ਗਏ, ਸਰਹੱਦਾਂ 'ਤੇ ਖੜਕੇ ਤਿਰੰਗੇ ਦੀ ਸਾਜ਼ ਰੱਖ ਗਏ। ਨਾਮ ਭਾਵੇਂ ਇੱਕ ਸੀ ਕਰਮ ਸਿੰਘ, ਪਰ ਦੇਸ਼ ਲਈ ਹਜ਼ਾਰਾਂ ਦਿਲਾਂ ਵਿੱਚ ਆਵਾਜ਼ ਰੱਖ ਗਏ, ਪਰ ਦੇਸ਼ ਲਈ ਹਜ਼ਾਰਾਂ ਦਿਲਾਂ ਵਿੱਚ ਆਵਾਜ਼ ਰੱਖ ਗਏ।

ਆਓ ਅੱਜ ਇਸ ਮਹਾਨ ਸੂਰਮੇ ਨੂੰ ਦਿਲੋਂ ਨਮਨ ਕਰੀਏ। ਪਰਮਵੀਰ ਚੱਕਰ ਵਿਜੇਤਾ ਲਾਂਸ ਨਾਇਕ ਕਰਮ ਸਿੰਘ ਜੀ ਨੂੰ ਕੋਟਨ ਕੋਟ ਪ੍ਰਣਾਮ। ਜੈ ਹਿੰਦ। ਲਾਂਸ ਨਾਇਕ ਕਰਮ ਸਿੰਘ ਦੀ ਇਸ ਬਹਾਦਰੀ ਭਰੀ ਕਹਾਣੀ ਦੇ ਨਾਲ ਮੈਂ ਕੁਲਜੀਤ ਚਹਿਲ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਅਗਲੀ ਵਾਰ ਫਿਰ ਇੱਕ ਅਜਿਹੇ ਸੂਰਮੇ ਦੀ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਮੈਨੂੰ ਕੁਲਜੀਤ ਚਹਿਲ ਨੂੰ ਦਿਓ ਇਜਾਜ਼ਤ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਤਕਨੀਕੀ ਸਹਿਯੋਗ ਸਮੂਹ ਤਕਨੀਕੀ ਟੀਮ ਦਾ। ਜੈ ਹਿੰਦ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਸੁਖਵਿੰਦਰ ਸਿੰਘ ਤੇ ਉਹਦੀ ਸਾਥੀਆਂ ਦੇ ਆਵਾਜ਼ ਦੇ ਵਿੱਚ ਇਹ ਸੰਗੀਤ।
1: ਗੁਪਤਾ ਜੀ, ਜਬ ਵੀ ਆਪਣੇ ਪੜੋਸੀ ਇਨਕਮ ਟੈਕਸ ਆਫਿਸਰ ਰਾਓ ਸਾਹਿਬ ਕੇ ਘਰ ਜਾਤੇ ਹੈ ਤੋ ਬੜੇ ਅਨਕੰਫਰਟੇਬਲ ਹੋਤੇ ਹੈ। ਅਰੇ ਨਹੀਂ ਨਹੀਂ, ਵੈਸੀ ਕੋਈ ਬਾਤ ਨਹੀਂ ਹੈ, ਗੁਪਤਾ ਜੀ ਕੇ ਸਾਰੇ ਅਕਾਊਂਟਸ ਕਲੀਅਰ ਹੈ। ਵੋ ਤੋ ਰਾਓ ਸਾਹਿਬ ਕਾ ਸੋਫਾ ਬੜਾ ਅਨਕੰਫਰਟੇਬਲ ਹੈ ਨਾ, ਇਸੀ ਲਈ ਅਗਰ ਸੋਫਾ ਬਨਵਾਤੇ ਵਕਤ ਸਲੀਪਵੈਲ ਫਰਨੀਚਰ ਕੁਸ਼ਨਿੰਗ ਹੈ ਕਿ ਨਹੀਂ ਚੈੱਕ ਕੀਆ ਹੋਤਾ ਤੋ ਸੋਫਾ ਬਨਤਾ ਡਿਊਰੇਬਲ। ਔਰ ਗੁਪਤਾ ਜੀ ਕਿਆ ਹਰ ਮਹਿਮਾਨ ਹੋਤਾ ਕੰਫਰਟੇਬਲ, ਤੋ ਡੀਲਰ ਕੋ ਕਹੀਏ ਸਲੀਪਵੈਲ ਗਲੋਟੈਕ ਸੇ ਦਿਖਾਏ ਕਿ ਅਸਲੀ ਸਲੀਪਵੈਲ ਫਰਨੀਚਰ ਕੁਸ਼ਨਿੰਗ ਹੈ ਯਾ ਨਹੀਂ। ਗੁਪਤਾ ਜੀ, ਜਬ ਵੀ ਆਪਣੇ ਪੜੋਸੀ ਇਨਕਮ ਟੈਕਸ ਆਫਿਸਰ ਰਾਓ ਸਾਹਿਬ ਕੇ ਘਰ ਜਾਤੇ ਹੈ ਤੋ ਬੜੇ ਅਨਕੰਫਰਟੇਬਲ ਹੋਤੇ ਹੈ। ਅਰੇ ਨਹੀਂ ਨਹੀਂ, ਵੈਸੀ ਕੋਈ ਬਾਤ ਨਹੀਂ ਹੈ, ਗੁਪਤਾ ਜੀ ਕੇ ਸਾਰੇ ਅਕਾਊਂਟਸ ਕਲੀਅਰ ਹੈ। ਵੋ ਤੋ ਰਾਓ ਸਾਹਿਬ ਕਾ ਸੋਫਾ ਬੜਾ ਅਨਕੰਫਰਟੇਬਲ ਹੈ ਨਾ, ਇਸੀ ਲਈ ਅਗਰ ਸੋਫਾ ਬਨਵਾਤੇ ਵਕਤ ਸਲੀਪਵੈਲ ਫਰਨੀਚਰ ਕੁਸ਼ਨਿੰਗ ਹੈ ਕਿ ਨਹੀਂ ਚੈੱਕ ਕੀਆ ਹੋਤਾ ਤੋ ਸੋਫਾ ਬਨਤਾ ਡਿਊਰੇਬਲ। ਔਰ ਗੁਪਤਾ ਜੀ ਕਿਆ ਹਰ ਮਹਿਮਾਨ ਹੋਤਾ ਕੰਫਰਟੇਬਲ, ਤੋ ਡੀਲਰ ਕੋ ਕਹੀਏ ਸਲੀਪਵੈਲ ਗਲੋਟੈਕ ਸੇ ਦਿਖਾਏ ਕਿ ਅਸਲੀ ਸਲੀਪਵੈਲ ਫਰਨੀਚਰ ਕੁਸ਼ਨਿੰਗ ਹੈ ਯਾ ਨਹੀਂ।
0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਗੱਲਾਂ ਚੋਂ ਗੱਲ, ਤੇ ਇਸ ਨੂੰ ਸਮਾਪਤ ਕਰਨ ਦੀ ਸਾਨੂੰ ਦਿਓ ਆਗਿਆ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਮੁਤਾਬਿਕ 6:19 ਤੇ 55 ਸਕਿੰਟ ਹੋਏ ਨੇ। 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
3: ਡੈਜ਼ਰਟ ਆ ਗਿਆ ਪਰ ਆਪਣੀ ਚੈਂਪੀ ਨਹੀਂ ਆਈ ਅਜੇ ਤੱਕ।
4: ਬਿੱਲ ਭਰਨ ਤੋਂ ਪਹਿਲਾਂ ਤਾਂ ਆਵੇਗੀ ਨਾ।
3: ਸੁਗਮ, ਕੀ ਹੋ ਰਿਹਾ ਹੈ?
4: ਬਿੱਲ ਹੋ ਰਿਹਾ ਹੈ, ਚੱਲ ਆਪਣਾ ਕਾਰਡ ਦੇ।
3: ਪਿੰਨ ਦੇ।
5: RBI ਕਹਿੰਦਾ ਹੈ ਕਿ ਆਪਣਾ ਪਿੰਨ, OTP, CVV ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨੂੰ ਨਾ ਦਿਓ। ਆਨਲਾਈਨ ਬੈਂਕਿੰਗ ਸਿਰਫ ਆਪਣੇ ਹੀ ਕੰਪਿਊਟਰ, ਮੋਬਾਈਲ ਅਤੇ ਸਿਕਿਓਰ ਨੈਟਵਰਕ ਤੇ ਕਰੋ। ਹੈ ਕੀ ਇਹ ਖਾਣ ਦੀ ਚੈਂਪੀਅਨਸ਼ਿਪ ਸੀ? RBI ਕਹਿੰਦਾ ਹੈ ਜਾਣਕਾਰ ਬਣੋ, ਸੁਚੇਤ ਰਹੋ।
6: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਲਾੜ ਖੇਤਰ ਦੇ ਸਟਾਰਟਅਪਸ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਕਿਹਾ ਪੁਲਾੜ ਸਟਾਰਟਅਪਸ ਨੇ ਸਰਕਾਰ ਵਿੱਚ ਆਪਣਾ ਭਰੋਸਾ ਪ੍ਰਗਟ ਕੀਤਾ। ਫਾਜ਼ਿਲਕਾ ਵਿਖੇ ਭਾਰਤ ਪਾਕਿਸਤਾਨ ਸਰਹੱਦ ਤੇ 1100 ਔਰਤਾਂ ਨੇ ਭਾਰਤੀ ਫੌਜ ਤੇ BSF ਦੇ 11 ਜੋ ਜਵਾਨਾਂ ਨੂੰ ਰੱਖੜੀ ਬੰਨੀ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਜਵਾਨਾਂ ਦੇ ਰੱਖੜੀ ਬੰਨਣਾ ਦੇਸ਼ ਦੀ ਰੱਖਿਆ ਕਰ ਰਹੇ ਬਹਾਦਰ ਸੈਨਿਕਾਂ ਪ੍ਰਤੀ ਸਨਮਾਨ ਤੇ ਸ਼ੁਕਰਗੁਜ਼ਾਰ ਹੋਣ ਦਾ ਮੌਕਾ ਏ। ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਖੇ

0: ਜੇ ਅਗਸਤ ਨੂੰ ਐਨਆਰਆਈ ਮਿਲਣੀ ਦਾ ਆਯੋਜਨ 7 ਜ਼ਿਲ੍ਹਿਆਂ ਨਾਲ ਸੰਬੰਧਿਤ ਪ੍ਰਵਾਸੀ ਪੰਜਾਬੀ ਸ਼ਾਮਲ ਹੋਣਗੇ। ਪੰਜਾਬ ਸਰਕਾਰ ਵੱਲੋਂ ਵਿਧਵਾ ਤੇ ਵਿਆਸਰਾ ਮਹਿਲਾ ਵਿੱਤੀ ਸਹਾਇਤਾ ਯੋਜਨਾ ਤਹਿਤ 518 ਕਰੋੜ ਤੋਂ ਵੱਧ ਰਾਸ਼ੀ ਜਾਰੀ ਹੋਈ ਤੇ ਔਰਤਾਂ ਦੇ ਹਾਕੀ ਵਿਸ਼ਵ ਕੱਪ ਵਿੱਚ ਅੱਜ ਭਾਰਤ ਦਾ ਸਾਹਮਣਾ ਰਾਤ 10:30 ਵਜੇ ਆਸਟ੍ਰੇਲੀਆ ਨਾਲ ਹੋਏਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਪੇਸ ਸਟਾਰਟਅਪਸ ਨੇ ਸਰਕਾਰ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ। ਪੁਲਾੜ ਸਟਾਰਟਅਪਸ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਯਤਨ ਜਾਰੀ ਰੱਖਣ ਤੇ ਇੱਕ ਮਜ਼ਬੂਤ ਪੁਲਾੜ ਇਕੋਸਿਸਟਮ ਬਣਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਅਨੁਕੂਲ ਵਾਤਾਵਰਣ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਦੁਨੀਆ ਭਰ ਦੇ ਲੋਕ ਭਾਰਤ ਨੂੰ ਪੁਲਾੜ ਖੇਤਰ 'ਚ ਕਰੀਅਰ ਬਣਾਉਣ ਤੇ ਭਵਿੱਖ ਬਣਾਉਣ ਲਈ ਇੱਕ ਪਸੰਦੀਦਾ ਮੰਜ਼ਿਲ ਵਜੋਂ ਦੇਖਣ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਕੋਲ ਇੱਕ ਬਹੁਤ ਵਧੀਆ ਲਾਗਤ ਪ੍ਰਭਾਵਸ਼ਾਲੀ ਸਥਿਤੀ ਹੈ ਤੇ ਹੁਨਰਮੰਦ ਪ੍ਰਤਿਭਾ ਵੀ ਹੈ।
1: ਬਹੁਤ ਲੋਕੋ ਕੋ ਹਮੇ ਜੋੜਨਾ ਹੈ, ਹਮੇ ਐਸਾ ਇੱਕ ਔਰਾ ਖੜਾ ਕਰ ਦੇਣਾ ਚਾਹੀਏ ਕਿ ਇਸ ਫੀਲਡ ਮੈਂ ਦੁਨੀਆ ਭਰ ਕੇ ਲੋਕੋ ਕੋ ਜ਼ਿੰਦਗੀ ਬਣਾਨੀ ਹੈ। ਹਿੰਦੁਸਤਾਨ ਜਾਓ, ਭਾਰਤ ਕੀ ਕੋਈ ਸਟਾਰਟਅਪ ਸੇ ਜੁੜ ਜਾਓ, ਭਾਰਤ ਕੀ ਕੋਈ ਸਪੇਸ ਏਜੰਸੀ ਸੇ ਜੁੜ ਜਾਓ। ਪੂਰਾ ਟੈਲੈਂਟ ਪੂਲ ਜੋ ਹੈ ਇੱਕ ਮੈਗਨੇਟ ਕੀ ਤਰ੍ਹਾਂ ਆਪਕੇ ਕਾਰਨ ਹਮ ਖਿੱਚ ਸਕਤੇ ਹੈ ਔਰ ਵੋ ਹਮਾਰੀ ਇੱਕ ਬਹੁਤ ਬੜੀ ਤਾਕਤ ਬਣ ਸਕਤਾ ਹੈ।
0: ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਪੁਲਾੜ ਦਿਵਸ ਤੇ ਦੇਸ਼ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਦੀਆਂ ਪੁਲਾੜ ਪ੍ਰਾਪਤੀਆਂ ਦੇਸ਼ ਦੇ ਵਿਗਿਆਨਕ ਹੁਨਰ, ਨਵੀਨਤਾ ਦੀ ਭਾਵਨਾ ਤੇ ਗਿਆਨ ਦੀਆਂ ਹੱਦਾਂ ਤੋਂ ਅੱਗੇ ਵਧਣ ਦੇ ਸੰਕਲਪ ਦਾ ਪ੍ਰਮਾਣ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਰਤ ਆਪਣੇ ਪੁਲਾੜ ਖੇਤਰ ਦਾ ਲਗਾਤਾਰ ਵਿਸਥਾਰ ਕਰ ਰਿਹਾ। ਸ੍ਰੀ ਮੋਦੀ ਨੇ ਕਿਹਾ ਕਿ ਪੁਲਾੜ ਖੇਤਰ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਤੇ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਫਾਜ਼ਿਲਕਾ ਵਿਖੇ ਭਾਰਤ ਪਾਕਿਸਤਾਨ ਸਰਹੱਦ ਤੇ ਰੱਖੜੀ ਦਾ ਤਿਉਹਾਰ ਪਵਿੱਤਰ ਤਿਉਹਾਰ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਸਰਹੱਦ ਨਾਲ ਲੱਗਦੇ ਸਰਹੱਦੀ ਪਿੰਡ ਆਸਫ ਵਾਲਾ ਜੰਗੀ ਯਾਦਗਾਰ ਵਿਖੇ ਰੱਖੜੀ ਸਰਹੱਦ ਦੇ ਨਾਮ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਫਾਜ਼ਿਲਕਾ ਖੇਤਰ ਦੀਆਂ ਕਰੀਬ 1100 ਔਰਤਾਂ ਨੇ ਭਾਰਤੀ ਫੌਜ ਤੇ BSF ਦੇ 1100 ਜਵਾਨਾਂ ਦੀ ਰੱਖੜੀ ਬੰਨੀ। ਰੱਖੜੀ ਸਰਹੱਦ ਦੇ ਨਾਮ ਰਾਸ਼ਟਰ ਰੱਖਿਆ ਦਾ ਸਨਮਾਨ, ਭੈਣਾਂ ਦਾ ਅਭਿਮਾਨ ਨਾਂ ਦਾ ਇਹ ਪ੍ਰੋਗਰਾਮ ਜਵਾਨਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਫਾਜ਼ਿਲਕਾ ਵਿੱਚ ਕਰਵਾਇਆ ਗਿਆ ਇਹ ਸਮਾਰੋਹ ਆਪਣੇ ਆਪ 'ਚ ਵਿਲੱਖਣ ਹੈ। ਉਨ੍ਹਾਂ ਕਿਹਾ ਕਿ ਜਵਾਨਾਂ ਦੇ ਭੈਣਾਂ ਵੱਲੋਂ ਰੱਖੜੀ ਬੰਨਣਾ ਸਿਰਫ ਤਿਉਹਾਰ ਮਨਾਉਣਾ ਨਹੀਂ, ਸਗੋਂ ਦੇਸ਼ ਦੀ ਰੱਖਿਆ ਕਰ ਰਹੇ ਇਹਨਾਂ ਬਹਾਦਰ ਜਵਾਨਾਂ ਪ੍ਰਤੀ ਸਨਮਾਨ, ਵਿਸ਼ਵਾਸ ਤੇ ਸ਼ੁਕਰਗੁਜ਼ਾਰ ਹੋਣ ਦਾ ਮੌਕਾ ਹੈ।
2: ਹਮਾਰੀ ਸਭ ਕੀ ਇੱਛਾ ਥੀ ਕਿ ਹਮ ਸਭ ਸ਼ਹਿਰ ਵਾਸੀ ਔਰ ਹਮਾਰੀ ਸਭ ਮਾਤਾਏ ਬਹਿਣੇ ਆਜ ਵਾਸਤਵ ਮੇਂ ਉਨ ਬਹਾਦੁਰ ਭਾਈਓਂ ਕਾ ਏਕ ਤਰ੍ਹ ਸੇ ਰਾਖੀ ਬਾਂਧ ਕਰਕੇ ਉਨਕੇ ਪ੍ਰਤੀ ਏਕ ਸਨਮਾਨ ਜਾਹਿਰ ਕਰਨਾ ਚਾਹਤੀ ਥੀ। ਪਰ ਇਤਨੀ ਬੜੀ ਸੰਖਿਆ ਮੇਂ ਬਹਿਨੋਂ ਨੇ ਉਪਸਥਿਤ ਹੋ ਕਰਕੇ ਆਪਣੇ ਫੌਜੀ ਭਾਈਓਂ ਕੇ ਹੱਥ ਮੇਂ ਰਾਖੀ ਬਾਂਧਨੇ ਕਾ ਯੇ ਉਤਸਵ ਕੀਆ, ਯੇ ਕੋਈ ਸਾਮਾਨਯ ਘਟਨਾ ਨਹੀਂ ਹੈ। ਆਪਣੇ ਸਭ ਨੇ ਮਿਲ ਕਰਕੇ ਉਨ ਬਹਾਦੁਰ ਸਪੂਤੋਂ ਕਾ ਸਨਮਾਨ ਕੀਆ ਹੈ ਜਿਨ੍ਹੋਂਨੇ ਆਪਣਾ ਪ੍ਰਾਣ ਦੇਸ਼ ਕੇ ਸਵਾਭਿਮਾਨ ਕੇ ਲੀਏ, ਤਿਰੰਗੇ ਕੇ ਲੀਏ ਆਪਣੇ ਪ੍ਰਾਣੋਂ ਕਾ ਯਹਾਂ ਨਿਛਾਵਰ ਕੀਆ।
0: ਇਸ ਮੌਕੇ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਸਮਾਰੋਹ ਵਿੱਚ ਕਰਨ ਫਾਊਂਡੇਸ਼ਨ ਦੇ ਸੰਯੋਜਕ ਕਰਨ ਗਲੋਤਰਾ, ਮੇਜਰ ਜਨਰਲ ਅਨੁਸ਼ਕਾਲੀਆ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ। ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਤੇ ਵੱਖ ਵੱਖ ਮੁੱਦਿਆਂ ਤੇ ਪ੍ਰਭਾਵਸ਼ਾਲੀ ਤੇ ਸਮੇਂ ਸਿਰ ਹੱਲ ਵਾਸਤੇ ਐਨਆਰਆਈ ਮਿਲਣੀਆਂ ਦਾ ਸਿਲਸਿਲਾ ਜਾਰੀ ਰੱਖਦੇ ਹੋਏ 26 ਅਗਸਤ ਨੂੰ ਬਠਿੰਡਾ ਵਿਖੇ ਐਨਆਰਆਈ ਮਿਲਣੀ ਕਰਵਾਈ ਜਾ ਰਹੀ ਹੈ। ਪੰਜਾਬ ਦੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਇਸ ਮਿਲਣੀ ਮੌਕੇ ਪ੍ਰਵਾਸੀ ਪੰਜਾਬੀ ਆਪਣੀਆਂ ਸਮੱਸਿਆਵਾਂ, ਸ਼ਿਕਾਇਤਾਂ ਤੇ ਸੁਝਾਅ ਸਿੱਧੇ ਤੌਰ ਤੇ ਸੂਬੇ ਦੇ ਸੀਨੀਅਰ ਸਿਵਲ ਤੇ ਪੁਲਿਸ ਅਧਿਕਾਰੀਆਂ ਸਾਹਮਣੇ ਰੱਖ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਪ੍ਰਵਾਸੀ ਪੰਜਾਬੀਆਂ ਨੂੰ ਦਰਪੇਸ਼ ਮਸਲਿਆਂ ਨੂੰ ਮੌਕੇ ਤੇ ਹੀ ਹੱਲ ਕਰਨਾ ਹੈ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਐਨਆਰਆਈ ਮਿਲਣੀ 'ਚ ਸ਼ਾਮਲ ਹੋ ਕੇ ਆਪਣੀਆਂ ਸਮੱਸਿਆਵਾਂ ਤੇ ਮੁੱਦੇ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNU ਜਲੰਧਰ। ਪੰਜਾਬ ਸਰਕਾਰ ਵੱਲੋਂ ਵਿਧਵਾ ਤੇ ਬਿਆਸਰਾ ਮਹਿਲਾ ਵਿੱਤੀ ਸਹਾਇਤਾ ਯੋਜਨਾ ਰਾਹੀਂ ਸੂਬੇ ਦੀਆਂ 7 ਲੱਖ ਤੋਂ ਵੱਧ ਵਿਧਵਾ ਤੇ ਬਿਆਸਰਾ ਔਰਤਾਂ ਨੂੰ ਵਿੱਤੀ ਸੁਰੱਖਿਆ, ਸਨਮਾਨ ਤੇ ਸਮਾਜਿਕ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਕੋਈ ਵੀ ਯੋਗ ਮਹਿਲਾ ਆਰਥਿਕ ਤੰਗੀ ਕਾਰਨ ਸਨਮਾਨਜਨਕ ਜੀਵਨ ਜਿਉਣ ਦੇ ਅਧਿਕਾਰ ਤੋਂ ਵਾਂਝੀ ਨਾ ਰਹੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਮੌਜੂਦਾ ਵਿੱਤੀ ਸਾਲ ਦੌਰਾਨ ਜੁਲਾਈ ਮਹੀਨੇ ਤੱਕ 518 ਕਰੋੜ 81 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਸੂਬੇ ਭਰ ਵਿੱਚ 7 ਲੱਖ ਤੋਂ ਵੱਧ ਔਰਤਾਂ ਇਸ ਯੋਜਨਾ ਦਾ ਲਾਭ ਲੈ ਰਹੀਆਂ ਨੇ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਯੋਜਨਾ 58 ਸਾਲ ਤੋਂ ਘੱਟ ਉਮਰ ਦੀਆਂ ਵਿਧਵਾ ਤੇ ਬਿਆਸਰਾ

0: ਔਰਤਾਂ ਲਈ ਉਪਲਬਧ ਹੈ। ਇਸ ਤੋਂ ਇਲਾਵਾ 30 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਅਣਵਿਆਹੀਆਂ ਔਰਤਾਂ ਵੀ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਨੇ। ਬਿਨੈਕਾਰ ਦੇ ਪਰਿਵਾਰ ਦੀ ਸਾਲਾਨਾ ਆਮਦਨ 60,000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪੰਜਾਬ ਸਰਕਾਰ ਸੂਬੇ ਦੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਰਿਹਾਇਸ਼ ਮੁਹੱਈਆ ਕਰਵਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ ਕਿ ਕੱਚੇ ਘਰਾਂ ਅਤੇ ਹੋਰ ਤੰਗੀਆਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਰਿਹਾਇਸ਼ੀ ਯੋਜਨਾਵਾਂ ਦਾ ਲਾਭ ਮਿਲ ਸਕੇ। ਸ੍ਰੀ ਸੌਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਉਹਨਾਂ ਦੀ ਸਰਕਾਰ ਨੇ ਸੂਬੇ 'ਚ ਮਿਸਾਲੇ ਵਿਕਾਸ ਕੀਤਾ। ਸਾਲ 2024-25 ਤੋਂ ਲੈ ਕੇ ਹੁਣ ਤੱਕ ਪੰਜਾਬ 'ਚ ਕੁੱਲ 36,792 ਘਰਾਂ ਨੂੰ ਸਿੱਧੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ। ਇਹਨਾਂ ਵਿੱਚੋਂ 17,000 ਘਰਾਂ ਦੀ ਉਸਾਰੀ 478,45,00,000 ਰੁਪਏ ਦੀ ਵਿੱਤੀ ਸਹਾਇਤਾ ਨਾਲ ਪੂਰੀ ਵੀ ਹੋ ਚੁੱਕੀ ਹੈ ਤੇ ਬਾਕੀ 19,792 ਘਰਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਪਟਿਆਲਾ ਵਿਖੇ ਤੀਆਂ ਦੇ ਤਿਉਹਾਰ ਮੌਕੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਾਸਤੇ ਅਹਿਮ ਹੁੰਦੇ ਨੇ। ਇਸ ਮੌਕੇ ਮੁੱਖ ਮੰਤਰੀ ਦੇ ਧਰਮਪਤਨੀ ਡਾ. ਗੁਰਪ੍ਰੀਤ ਕੌਰ ਮਾਨ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜਲਾਲੀ ਗਿੱਲ ਨੇ ਵੀ ਸ਼ਿਰਕਤ ਕੀਤੀ। ਪਟਿਆਲਾ ਸਥਿਤ ਸਰਕਾਰੀ ਵਿਕਟੋਰੀਆ ਗਰਲ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਦਿਨੇਸ਼ ਕੁਮਾਰ ਨੂੰ ਸਿੱਖਿਆ ਖੇਤਰ 'ਚ ਮਿਸਾਲੀ ਯੋਗਦਾਨ ਲਈ ਵਕਾਰੀ ਕੌਮੀ ਅਧਿਆਪਕ ਪੁਰਸਕਾਰ 2026 ਲਈ ਚੁਣਿਆ ਗਿਆ। ਇਸ ਮੌਕੇ ਆਪਣੇ ਤਜਰਬੇ ਸਾਂਝੇ ਕਰਦਿਆਂ ਆਕਾਸ਼ਵਾਣੀ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ,
1: ਮੈਂ ਇੱਥੇ ਪਿਛਲੇ 10 ਸਾਲ ਤੋਂ ਕੰਮ ਕਰ ਰਹੀ ਹਾਂ। ਜਿਹੜਾ ਮੈਨੂੰ ਇਹ ਅਵਾਰਡ ਮਿਲਣ ਜਾ ਰਿਹਾ ਹੈ, ਇਹ ਕਿਉਂਕਿ ਜਿਹੜੇ ਮੇਰੇ ਸਟੂਡੈਂਟਸ ਨੇ ਉਹਨਾਂ ਨੇ ਬੜਾ ਅੱਛਾ ਪਰਫਾਰਮ ਕੀਤਾ ਹੈ। ਸਾਇੰਸ ਐਗਜੀਬਿਸ਼ਨ, ਸਾਇੰਸ ਸੈਮੀਨਾਰ, ਸਾਇੰਸ ਕੁਇਜ਼ਿਸ 'ਚ ਨਹੀਂ ਬਲਕਿ ਬੋਰਡ ਦੇ ਐਗਜ਼ਾਮ 'ਚ ਮੇਰੀਆਂ ਸਕੂਲ ਦੀਆਂ ਮੈਰਿਟਾਂ ਨਹੀਂ ਆਈਆਂ, ਬਲਕਿ ਮੇਰੀ ਕਲਾਸ ਦੇ ਬੱਚਿਆਂ ਨੇ ਮੇਰੇ ਵਿਸ਼ੇ 'ਚ 100% ਮਾਰਕਸ ਲਏ ਹੈ। ਮੈਂ ਬੱਚਿਆਂ ਦੇ ਲਈ ਵਰਚੁਅਲ ਫਿਜਿਕਸ ਲੈਬ ਬਣਾਈ ਹੈ ਔਰ ਆਪਣੇ ਸਬਜੈਕਟ ਨੂੰ ਰੋਚਕ ਬਣਾਉਣ ਲਈ ਟੀਚਿੰਗ ਲਰਨਿੰਗ ਮਟੀਰੀਅਲ ਤਿਆਰ ਕੀਤਾ ਹੈ। SCERT ਦੇ ਲਈ ਵੱਖ ਵੱਖ ਮੋਡਿਊਲਸ ਬਣਾਏ ਹੈ, ਜਿਹੜਾ ਦਾ ਫਾਇਦਾ ਲੱਖਾਂ ਹੀ ਬੱਚਿਆਂ ਨੂੰ ਹੋਇਆ।
0: ਨਗਰ ਨਿਗਮ ਕਪੂਰਥਲਾ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ 'ਚ ਸੜਕਾਂ ਤੇ ਗਲੀਆਂ ਦੇ ਨਿਰਮਾਣ ਦੇ ਸੁਧਾਰ ਲਈ 8,62,00,000 ਰੁਪਏ ਦਾ ਵਰਕ ਆਰਡਰ ਜਾਰੀ ਕੀਤਾ। ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਦੇ ਪ੍ਰਸ਼ਾਸਕ ਆਕਾਸ਼ ਬੰਸਲ ਨੇ ਦੱਸਿਆ ਕਿ ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ ਪ੍ਰੋਜੈਕਟ ਸਫਲ ਬੋਲੀਕਾਰ ਨੂੰ 8,62,00,000 ਰੁਪਏ 'ਚ ਅਲਾਟ ਕਰ ਦਿੱਤਾ ਗਿਆ ਤੇ ਅਗਲੇ ਹਫ਼ਤੇ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਨੂੰ 10 ਆਧੁਨਿਕ ਪਿਸਤੌਲ, ਮੈਗਜ਼ੀਨ ਤੇ 10 ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਕਥਿਤ ਤੌਰ ਤੇ ਇੱਕ ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿੱਚ ਸਨ ਤੇ ਪੰਜਾਬ 'ਚ ਹੋਰਨਾਂ ਧਿਰਾਂ ਨੂੰ ਸਪਲਾਈ ਕਰਨ ਲਈ ਸਰਹੱਦ ਪਾਰ ਤੋਂ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਹੇ ਸਨ। ਪੁਲਿਸ ਮਾਮਲੇ ਦੀ ਅਗਲੇਰੀ ਕਾਰਵਾਈ ਕਰ ਰਹੀ ਹੈ। ਔਰਤਾਂ ਦੇ ਹਾਕੀ ਵਿਸ਼ਵ ਕੱਪ ਵਿੱਚ ਅੱਜ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਏਗਾ। ਸੈਮੀਫਾਈਨਲ 'ਚ ਕੁਆਲੀਫਾਈ ਕਰਨ ਲਈ ਭਾਰਤ ਨੂੰ ਮੈਚ ਜਿੱਤਣਾ ਲਾਜ਼ਮੀ ਹੈ। ਇਹ ਮੈਚ ਰਾਤੀ 10:30 ਸ਼ੁਰੂ ਹੋਏਗਾ। ਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਲਾੜ ਖੇਤਰ ਦੇ ਸਟਾਰਟਅਪਸ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਕਿਹਾ, ਪੁਲਾੜ ਸਟਾਰਟਅਪਸ ਨੇ ਸਰਕਾਰ 'ਚ ਆਪਣਾ ਭਰੋਸਾ ਪ੍ਰਗਟ ਕੀਤਾ। ਫਾਜ਼ਿਲਕਾ ਵਿਖੇ ਭਾਰਤ ਪਾਕਿਸਤਾਨ ਸਰਹੱਦ ਦੇ 1100 ਔਰਤਾਂ ਨੇ ਭਾਰਤੀ ਫੌਜ ਦੀ BSF ਦੇ 1100 ਜਵਾਨਾਂ ਨੂੰ ਰੱਖੜੀ ਬੰਨੀ। ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਖੇ 26 ਅਗਸਤ ਨੂੰ NRI ਮਿਲਣੀ ਦਾ ਆਯੋਜਨ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
2: ਵੱਡੀ ਨੂੰ, ਇਹ ਤੇਰੇ ਨਾਮ। ਇੰਨੀ ਵੀ ਕੀ ਜਲਦੀ ਸੀ। ਓਹੋ, ਅਤੇ ਛੋਟੀ, ਇਹ ਤੇਰੇ ਨਾਮ, ਅਤੇ ਇਹ ਮੇਰੀ ਗੁੱਡੀ ਦੇ ਨਾਮ।
3: ਪਰ ਦਾਦੀ,
2: ਹਾਂ,
3: ਤੁਹਾਡੇ ਨਾਮ
4: ਸਭ ਕੁਝ, ਮੈਂ ਬੈਂਕ, ਲੋਕਰ ਅਤੇ ਫਿਕਸ ਡਿਪੋਜ਼ਿਟ ਸਭ ਵਿੱਚ ਇਸ ਨੂੰ ਹੀ ਨੋਮੀਨੀ ਬਣਾਇਆ ਹੈ। ਕੱਲ ਜਦ ਮੈਂ ਨਾ ਰਹਾ ਤਦ ਪੈਸੇ ਕਢਵਾਉਣ ਵਿੱਚ ਇਹਨਾਂ ਨੂੰ ਆਸਾਨੀ ਹੋਵੇਗੀ।
2: ਛੁਪ ਛੁਪ ਬੋਲੋ, ਕੀ ਇਹ ਵੀ
4: RBI ਕਹਿੰਦਾ ਹੈ,
5: ਜਾਣਕਾਰ ਬਣੋ, ਸੁਚੇਤ ਰਹੋ।
6: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਇਸ ਵੇਲੇ ਸ਼ਾਮ ਦੇ 6:30 ਤੇ 53 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਨੌਜਵਾਨ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ।

ਜੀ ਯੁਵਾ ਸਾਥੀਓ, ਅਗਲਾ ਜਿਹੜਾ ਰੋਜ਼ਗਾਰ ਸਮਾਚਾਰ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ, ਉਹ ਅਸੀਂ ਲਿਆ ਜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਿੰਦੀ ਟਰਾਂਸਲੇਟਰ ਦੀਆਂ ਕੁੱਲ 9 ਅਸਾਮੀਆਂ ਨੂੰ ਭੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 9 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਨਿਸ਼ਚਿਤ ਕੀਤੀ ਗਈ ਹੈ, ਉਹ ਹੈ ਜੀ 21/9/2026, ਯਾਨੀ ਕਿ 21 ਸਤੰਬਰ 2026। ਅਤੇ ਇਹਨਾਂ 9 ਅਸਾਮੀਆਂ ਦੇ ਲਈ ਸਾਰੀਆਂ ਸ਼ਰਤਾਂ ਨੂੰ ਤੁਸੀਂ ਡਿਟੇਲ 'ਚ ਦੇਖਣ ਦੇ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਵੈਬਸਾਈਟ ਆਫਿਸ਼ਲੀ ਨੋਟ ਕਰ ਸਕਦੇ ਹੋ। ਵੈਬਸਾਈਟ ਹੈ ਜੀ www.bbmb.gov.in। ਅਤੇ ਜਿਹੜੀਆਂ ਇਹ 9 ਅਸਾਮੀਆਂ ਹਿੰਦੀ ਟਰਾਂਸਲੇਟਰ ਦੀਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ, ਉਹ ਐਡਵਰਟਾਈਜ਼ਮੈਂਟ ਨੰਬਰ 2/2026 ਦੇ ਅਧੀਨ ਕੀਤੀਆਂ ਗਈਆਂ ਨੇ। ਜੀ ਯੁਵਾ ਸਾਥੀਓ, ਅਗਲਾ ਰੋਜ਼ਗਾਰ ਸਮਾਚਾਰ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ, ਰਾਜਸਥਾਨ ਕਰਮਚਾਰੀ ਚੈਨ ਬੋਰਡ ਜੈਪੁਰ ਵੱਲੋਂ। ਰਾਜਸਥਾਨ ਕਰਮਚਾਰੀ ਚੈਨ ਬੋਰਡ ਜੈਪੁਰ ਰਾਜਸਥਾਨ ਵੱਲੋਂ ਯੂਨੀਅਰ ਇੰਜੀਨੀਅਰ ਦੀਆਂ ਕੁੱਲ 874 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹ 874 ਅਸਾਮੀਆਂ ਜੇਈ ਦੀਆਂ ਸਿਵਲ ਇੰਜੀਨੀਅਰਿੰਗ,

ਮਕੈਨੀਕਲ ਇੰਜੀਨੀਅਰਿੰਗ ਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਸ਼ਿਆਂ ਦੇ ਵਿੱਚ ਰਾਜਸਥਾਨ ਕਰਮਚਾਰੀ ਚੈਨ ਬੋਰਡ ਜੈਪੁਰ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ। ਇਨ੍ਹਾਂ 874 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਰਾਜਸਥਾਨ ਕਰਮਚਾਰੀ ਚੈਨ ਬੋਰਡ ਜੈਪੁਰ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਯੁਵਾ ਸਾਥੀ, ਉਹ ਹੈ ਜੀ 14/9/2026, ਯਾਨੀ ਕਿ 14 ਸਤੰਬਰ 2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਜਿਵੇਂ ਕਿ ਯੋਗਤਾ, ਉਮਰ, ਤਨਖਾਹ ਸਕੇਲ, ਸਿਲੈਕਸ਼ਨ ਪ੍ਰੋਸੀਜਰ ਅਤੇ ਅਸਾਮੀਆਂ ਦੇ ਵਰਗੀਕਰਨ ਸੰਬੰਧੀ ਜਾਣਕਾਰੀ ਲੈਣ ਦੇ ਲਈ ਯੁਵਾ ਸਾਥੀ ਰਾਜਸਥਾਨ ਕਰਮਚਾਰੀ ਚੈਨ ਬੋਰਡ ਜੈਪੁਰ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.rssb.rajasthan.gov.in। ਅਤੇ ਜਿਹੜੀਆਂ ਇਹ 874 ਅਸਾਮੀਆਂ ਯੂਨੀਅਰ ਇੰਜੀਨੀਅਰ ਦੀਆਂ ਰਾਜਸਥਾਨ ਕਰਮਚਾਰੀ ਚੈਨ ਬੋਰਡ ਜੈਪੁਰ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ, ਉਹਨਾਂ ਦੇ ਤਹਿਤ ਇਹ ਐਡਵਰਟਾਈਜ਼ਮੈਂਟ ਨੰਬਰ ਹੈ ਜੀ 10/2026। ਯੁਵਾ ਸਾਥੀਓ, ਤੁਹਾਡੇ ਨਾਲ ਆਪਾਂ ਪ੍ਰੋਗਰਾਮ ਯੁਵਾਣੀ ਤਹਿਤ ਹੋਰ ਵੀ ਰੋਜ਼ਗਾਰ ਸਮਾਚਾਰ ਸਾਂਝੇ ਕਰਾਂਗੇ। ਹੁਣ ਸੁਣਦੇ ਹਾਂ ਜੀ ਆਪਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ।

ਤਾਰੀਖ ਸਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਉਹ ਹੈ ਜੀ 7/9/2026। ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਜਿਵੇਂ ਕਿ ਯੋਗਤਾ, ਉਮਰ, ਹੱਦ, ਤਨਖਾਹ, ਸਕੇਲ, ਸਿਲੈਕਸ਼ਨ ਪ੍ਰੋਸੀਜਰ ਅਤੇ ਅਸਾਮੀਆਂ ਦੇ ਵਰਗੀਕਰਨ ਸੰਬੰਧੀ ਸਾਰੀ ਜਾਣਕਾਰੀ ਨੂੰ ਵਿਸਥਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਸਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ ਡਬਲਿਊ ਡਬਲਿਊ

वेबसाइट है जी, www.ssb.punjab.gov.in। ਅਤੇ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਸਵਾਡਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਵੱਲੋਂ ਰੱਖਿਆ ਗਿਆ ਹੋਇਆ ਜੀ 2/2026। ਯੁਵਾ ਸਾਥੀਓ, ਪ੍ਰੋਗਰਾਮ ਯੁਵਾਨੀ ਤਹਿਤ ਆਪਾਂ ਹੋਰ ਵੀ ਰੋਜ਼ਗਾਰ ਸਮਾਚਾਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਪੇਸ਼ ਕਰਾਂਗੇ ਜੀ। ਪਰ ਹੁਣ ਸੁਣਾਂਗੇ ਜੀ ਆਪਾਂ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਸੁਖਵਿੰਦਰ ਸਿੰਘ, ਸ਼੍ਰੇਆ ਗੋਸ਼ਾਲ ਅਤੇ ਸਾਥੀਆਂ ਨੇ।

जी युवा साथियों प्रोग्राम दे विच होर रोज़गार समाचार जिहड़े असीं तुहाडे लई पेश कर रहे हां उन्हां दे विच है जी हाईकोर्ट ऑफ हिमाचल प्रदेश शिमला वल्लों इन्हां असामियां नूं पुर करन लई योग उम्मीदवारां पासों अर्जियां दी मांग कीती जांदी है। हाईकोर्ट ऑफ हिमाचल प्रदेश शिमला वल्लों जिहड़ियां अर्जियां मंगियां गईयां ने उन्हां दे तहत कोर्ट मैनेजर दीआं 5 असामियां, कलर्क दीआं 141 असामियां, स्टैनोग्राफर दीआं 79 यानी कि 79 असामियां, ड्राइवर दीआं 9 असामियां, प्रोसैस सर्वर दीआं 65 असामियां, पीएन चौकीदार ते सफाई कर्मचारी दीआं 99 यानी कि 89 असामियां नूं पुर करन लई योग उम्मीदवारां पासों अर्जियां दी मंग कीती जांदी है। इन्हां असामियां दे लई जिहड़ी आखिरी तारीख हाईकोर्ट ऑफ हिमाचल प्रदेश शिमला वल्लों निश्चित कीती गई है ओह है जी 10/9/2026 ते इन्हां असामियां संबंधी सारियां शर्तां नूं विस्तार च वेखण दे लई युवा साथी हाईकोर्ट ऑफ हिमाचल प्रदेश शिमला दी वैबसाइट नोट कर लैन। वैबसाइट है जी www.highcourt.hp.gov.in ते जिहड़ा एडवरटाइजमेंट नंबर है इन्हां असामियां संबंधी होया जी DJ एडवरटाइजमेंट ओबलीक 2026-1। अगला रोज़गार समाचार युवा साथियों तुहाडे नाल साझा कर रहे हैं जी गवर्नमेंट ऑफ इंडिया मिनिस्ट्री ऑफ रेलवे रेलवे रिक्रूटमेंट बोर्ड वालों यूनियन इंजीनियर दियां कुल 4029 असामियां नूं पुर करन लई योग उम्मीदवारां पासों अर्जियां दी मंग कीती जांदी है। इन्हां 4029 असामियां दे लई ऑनलाइन अर्जियां भेजण दी जिहड़ी आखिरी तारीख रेलवे रिक्रूटमेंट बोर्ड वालों निश्चित कीती गई है ਉਹ ਹੈ ਜੀ 13/9/2026 ਯਾਨੀ ਕਿ 13 ਸਤੰਬਰ 2026 ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਜਿਵੇਂ ਕਿ ਉਮਰ ਹੱਦ ਤਨਖਾਹ ਸਕੇਲ ਸਿਲੈਕਸ਼ਨ ਪ੍ਰੋਸੀਜਰ ਅਤੇ ਅਸਾਮੀਆਂ ਦੇ ਵਰਗੀਕਰਨ ਸੰਬੰਧੀ ਜਾਣਕਾਰੀ ਲੈਣ ਦੇ ਲਈ ਯੁਵਾ ਸਾਥੀ ਰੇਲਵੇ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.indianrailway.gov.in ਅਤੇ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ ਯਾਨੀ ਕਿ ਸੈਨ ਨੰਬਰ ਸੈਂਟਰਲਾਈਜ਼ਡ ਇੰਪਲਾਈਮੈਂਟ ਨੋਟਿਸ ਨੰਬਰ ਹੈ ਉਹ ਹੈ ਇਹਨਾਂ ਅਸਾਮੀਆਂ ਸੰਬੰਧੀ 4/2026। अगला रोज़गार समाचार युवा साथियों तुहाडे नाल साझा कर रहे हैं जी हिमाचल प्रदेश पब्लिक सर्विस कमीशन वालों पुलिस कॉन्सटेबल फीमेल दियां कुल 243 असामियां नूं पुर करन लई योग उम्मीदवारां पासों अर्जियां दी मंग कीती जांदी है। इन्हां पुलिस कॉन्सटेबल फीमेल दियां 243 असामियां दे लई ऑनलाइन अर्जियां भेजण दी जिहड़ी आखिरी तारीख है युवा साथी ओह है जी 5/9/2026 ते इन्हां असामियां संबंधी सारियां शर्तां नूं युवा साथी विस्तार च जे देखना चाहुंदे ने तां ओह हिमाचल प्रदेश पब्लिक सर्विस कमीशन दी वैबसाइट नोट कर लैण। वैबसाइट है जी www.hppsc.hp.gov.in ते ਇਹ ਵੀ ਦੱਸ ਦਈਏ ਯੁਵਾ ਸਾਥੀਆਂ ਨੂੰ ਇਹਨਾਂ ਅਸਾਮੀਆਂ ਦਾ ਪ੍ਰਕਾਸ਼ਨ ਐਡਵਰਟਾਈਜ਼ਮੈਂਟ ਨੰਬਰ 58/7 ਦੇ ਅਧੀਨ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਕੀਤਾ ਗਿਆ ਹੈ। ਯੁਵਾ ਸਾਥੀਓ ਇਹ ਸੀ ਸਾਡੇ ਅੱਜ ਦੇ ਪ੍ਰੋਗਰਾਮ ਯੁਵਾਨੀ ਤਹਿਤ ਚੋਣਵੇਂ ਰੋਜ਼ਗਾਰ ਸਮਾਚਾਰ ਅਤੇ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਤੇ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਇੱਕ ਗੱਲ ਹੋਰ ਸਾਰੇ ਯੁਵਾ ਸਾਥੀਆਂ ਨਾਲ ਸਾਂਝੀ ਕਰਾਂਗੇ। ਯੁਵਾ ਸਾਥੀਓ ਕਿਸੇ ਵੀ ਤੁਸੀਂ ਅਸਾਮੀ 'ਤੇ ਜਦੋਂ ਅਪਲਾਈ ਕਰਨਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਉਸ ਅਸਾਮੀ ਦੀ ਡਿਟੇਲ ਜਾਣਨ ਦੇ ਲਈ ਉਸਦੀ ਆਫਿਸ਼ੀਅਲੀ ਉਸ ਡਿਪਾਰਟਮੈਂਟ ਦੀ ਉਸ ਅਦਾਰੇ ਦੀ ਆਫਿਸ਼ੀਅਲੀ ਵੈਬਸਾਈਟ ਨੂੰ ਨੋਟ ਕਰਨਾ ਹੈ। ਉੱਥੇ ਜਾ ਕੇ ਸਾਰੀ ਡਿਟੇਲ ਚੈੱਕ ਕਰਨੀ ਹੈ। ਉਸ ਦੇ ਵਿੱਚ ਤੁਸੀਂ ਆਪਣੀ ਜਿਹੜੀ ਅਸਾਮੀ 'ਤੇ ਅਪਲਾਈ ਕਰ ਰਹੇ ਹੋ ਉਸਦੀਆਂ ਅਸਾਮੀ ਦੀ ਗਿਣਤੀ, ਉਸਦੀ ਯੋਗਤਾ, ਉਸਦੀ ਕੀ ਟਰਮ ਐਂਡ ਕੰਡੀਸ਼ਨਸ ਨੇਗੀਆਂ ਉਹ ਸਾਰੀਆਂ ਦੇਖਣ ਤੋਂ ਬਾਅਦ ਹੀ ਅਪਲਾਈ ਕਰੋ ਅਤੇ ਜੇ ਤੁਹਾਡੀ ਐਲੀਜੀਬਿਲਟੀ

ਹੀ ਬਣਦੀ ਹੈ ਤਦ ਤੁਸੀਂ ਅਪਲਾਈ ਕਰੋ। ਇੰਜ ਮਤਲਬ ਕਿ ਫੇਕ ਜਾਂ ਆਪਾਂ ਕਹਿ ਲਈਏ ਗਲਤ ਸੂਚਨਾ ਦੇ ਆਧਾਰ 'ਤੇ ਕਿਸੇ ਵੀ ਅਸਾਮੀ 'ਤੇ ਜਾ ਕੇ ਅਪਲਾਈ ਨਾ ਕਰੋ। ਅਤੇ ਹੁਣ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਆਪਾਂ ਸੁਣਾਂਗੇ ਜੀ ਇੱਕ ਗੀਤ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਯੁਵਾ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ, ਤੇ ਹੁਣ ਆਪਣੇ ਰੇਡੀਓ ਦੋਸਤ ਦੀਪਕ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਰਿਹਾ ਸਮੁੱਚੀ ਆਕਾਸ਼ਵਾਣੀ FM ਬਠਿੰਡਾ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਮਨਦੀਪ ਰਾਜੌਰਾ ਤੇ ਆਪਣੇ ਰੇਡੀਓ ਦੋਸਤ ਨੂੰ ਹੁੰਦੇ ਹੋ ਆਗਿਆ, ਬਹੁਤ ਬਹੁਤ ਸ਼ੁਕਰੀਆ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ ਦੇ ਤਹਿਤ ਸਿਲਸਿਲਾ ਰੋਜ਼ਗਾਰ ਸਮਾਚਾਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਕੜੀ ਦੇ ਮੁਤਾਬਿਕ ਸਮਾਂ ਹੈ 7:16 ਤੇ ਹੁਣ ਆਨੰਦ ਮਾਣਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

0: ਪਰ
1: ਜੀ ਸਾਡੇ ਪਹਿਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਤੇ ਅਸੀਂ ਸਵਾਗਤ ਕਰਦੇ ਹਾਂ ਸਾਡੇ ਪਹਿਲੇ ਸਰੋਤਾ ਦਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
2: ਮੈਂ ਸੰਦੀਪ ਸਿੰਘ।
1: ਸੰਦੀਪ ਸਿੰਘ ਜੀ, ਕੀ ਹਾਲ ਚਾਲ ਹੈ ਜੀ ਤੁਹਾਡਾ?
2: ਬਹੁਤ ਵਧੀਆ ਮੈਡਮ, ਬਹੁਤ ਵਧੀਆ।
1: ਪ੍ਰੋਗਰਾਮ ਸ਼ਾਮ ਸੁਹਾਨੀ ਚ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਕੀ ਕਰ ਰਹੇ ਸੀ ਜੀ ਤੁਸੀਂ?
2: ਬਸ ਹੁਣੀ ਐਪ ਤੇ ਸੁਣ ਰਿਹਾ ਸੀਗਾ ਜੀ, ਮੈਂ ਰੇਡੀਓ ਥੋੜਾ ਫ੍ਰੀ ਹੋਇਆ ਸੀਗਾ ਜੀ।
1: ਅੱਛਾ,
2: ਕੁਦਰਤੀ ਕਾਲ ਲੱਗ ਗਈ ਜੀ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਪਹਿਲੀ ਵਾਰ ਕਾਲ ਲੱਗੀ ਹੈ ਜੀ ਤੁਹਾਡੀ?
2: ਨਹੀਂ, ਮੈਂ ਕਰਦਾ ਰਹਿੰਦਾ ਜੀ ਅਕਸਰ।
1: ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਕਿਹੜਾ ਗਾਣਾ ਸੁਣਨਾ ਪਸੰਦ ਕਰੋਗੇ ਜੀ ਤੁਸੀਂ?
2: ਸਰਤਿੰਦਰ ਸਰਤਾਜ ਦਾ ਜੀ, ਬਹੁਤ ਵਧੀਆ ਕਹੋਗੇ ਜੀ, ਨਿੱਕੀ ਜੀ ਕੁੜੀ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਤੁਹਾਡੀ ਗਾਣਿਆਂ ਦੀ ਪਸੰਦ ਬਹੁਤ ਵਧੀਆ ਹੈ ਜੀ। ਚਲੋ, ਤੁਹਾਡੀ ਫਰਮਾਇਸ਼ ਤੇ ਅਸੀਂ ਆਹ ਗਾਣਾ ਚਲਾਉਂਦੇ ਹਾਂ ਤੇ ਤੁਹਾਡਾ ਸ਼ਾਮ ਸੁਹਾਨੀ ਦੇ ਵਿੱਚ ਕਾਲ ਕਰਨ ਲਈ ਧੰਨਵਾਦ।
2: ਸ਼ੁਕਰੀਆ ਮੈਡਮ।

0: ਹਾਂਜੀ, ਸਾਡੇ ਦੂਜੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਤੇ ਹੁਣ ਅਸੀਂ ਗੱਲ ਕਰਦੇ ਹਾਂ ਸਾਡੇ ਦੂਜੇ ਸਰੋਤੇ ਦੇ ਨਾਲ। ਹੈਲੋ,
1: ਬੇਟਾ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭਾਈ।
0: ਤੁਹਾਨੂੰ ਵੀ ਬਾਈ ਜੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਕੌਣ ਗੱਲ ਕਰ ਰਹੇ ਹੋ?
1: ਮੈਂ ਭਾਈ ਪਿੰਡ ਮੌੜ ਖੁਰਦ ਬਲਾਕੀ ਪੱਤੀ ਪਿੰਡ ਮੌੜ ਖੁਰਦ ਜ਼ਿਲ੍ਹਾ ਪਟਿਆਲਾ ਜਗਜੀਤ ਮੱਟੂ ਬੋਲਦਾ ਭਾਈ।
0: ਜੀ, ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ। ਕੀ ਕਰਦੇ ਪਏ ਸੀ ਜੀ
1: ਧੰਨਵਾਦ ਜੀ।
0: ਪ੍ਰੋਗਰਾਮ ਸੁਣਨ ਦੇ ਨਾਲ ਕੀ ਕਰਦੇ ਸੀ?
1: ਆਹੀ ਭਾਈ ਮੱਝਾਂ ਨੂੰ ਪਸ਼ੂਆਂ ਨੂੰ ਕੱਖ ਪਾਈ ਜਾਂਦੇ ਸੀਗੇ ਜੀ। ਮੇਰੀ ਕਾਲ ਲੱਗੀ ਹੈ ਜੀ, ਤੁਹਾਡੀ ਆਂਟੀ ਰਣਜੀਤ ਕੌਰ ਮੱਟੂ ਨੇ ਲਾ ਕੇ ਦਿੱਤਾ ਜੀ ਫੋਨ।
0: ਅੱਛਾ ਜੀ, ਕਿਆ ਬਾਤ ਹੈ ਜੀ, ਕਿਆ
1: ਹਾਂਜੀ
0: ਬਾਤ ਹੈ, ਸਾਰਿਆਂ ਦਾ ਜੀ ਭਰਿਆ
1: ਹਾਂਜੀ।
0: ਸਵਾਗਤ
1: ਤੇ
0: ਹੈ।
1: ਜੀ ਪਰਸੋਂ ਬਲਜੀਤ ਸ਼ਰਮਾ ਨੇ ਦੁਪਹਿਰੇ ਬਾਬੇ ਨਾਨਕੀ ਦੀ ਕਥਾ ਸੁਣਾਈ ਜੀ। ਦੋ ਕਿਆ ਬਾਤ ਸੀ, ਕਿਆ ਬਾਤ ਸੀ ਜੀ।
0: ਬਸ ਜੀ, ਉਹਨਾਂ ਦੀ ਹੀ ਗਾਈਡੈਂਸ ਦੇ ਨਾਲ ਸਾਡਾ ਇਹ ਪ੍ਰੋਗਰਾਮ ਸਾਰੇ ਚੱਲਦੇ ਨੇ ਆਕਾਸ਼ਵਾਣੀ ਬਠਿੰਡਾ। ਬਲਜੀਤ ਸ਼ਰਮਾ ਜੀ ਹੀ ਨੇ ਜੀ ਸਾਨੂੰ ਸਾਰੀ ਗਾਈਡੈਂਸ ਵਗੈਰਾ ਉਹੀ ਪ੍ਰੋਵਾਈਡ ਕਰਦੇ ਨੇ ਜੀ।
1: ਹਾਂਜੀ, ਅੱਜ ਜੀ ਸੁਬਹਾ 7 ਵਜੇ ਭੈਣ ਵਿਜੇ ਲਕਸ਼ਮੀ ਨੇ, ਭੈਣ ਵਿਜੇ ਲਕਸ਼ਮੀ ਨੇ ਪੈਗਾਮ ਕਰਿਆ, ਹੋ ਮਾਲਕਾ ਸੱਚੇ ਪਾਤਸ਼ਾਹ ਵਿਜੇ ਲਕਸ਼ਮੀ ਭੈਣ ਨੂੰ ਤੰਦਰੁਸਤੀ ਬਖਸ਼ੇ, ਬਾਬਾ ਨਾਨਕ ਚੜ੍ਹਦੀ ਕਲਾ ਚੜ੍ਹੇ, ਵਰਤ ਕਰਦੇ ਜੀ ਬਾਹਰੇ ਪ੍ਰੋਗਰਾਮ ਮੈਸੇਜ
0: ਹਾਂਜੀ
1: ਬਾਹਰੇ ਬੜੇ ਜੀ।
0: ਹਾਂਜੀ ਜੀ ਜੀ ਜੀ ਬਿਲਕੁਲ ਬਿਲਕੁਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਆਹ ਸੰਦੇਸ਼ ਮੈਂ ਉਹਨਾਂ ਤੱਕ ਜ਼ਰੂਰ ਪਹੁੰਚਾਉਂਗੀ। ਗੀਤ ਕਿਹੜਾ
1: ਠੀਕ
0: ਸੁਣਨਾ
1: ਆ
0: ਚਾਹੋਗੇ
1: ਭਾਈ,
0: ਜੀ
1: ਤੁਹਾਡਾ
0: ਤੁਸੀਂ?
1: ਧੰਨਵਾਦ ਭਾਈ। ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਨਵੇਂ ਅਨਾਉਂਸਰ ਵੀਰ ਭੈਣਾਂ ਨੂੰ ਬਹੁਤ ਵਧੀਆ ਪੇਸ਼ਕਾਰੀ ਆ ਭਾਈ ਤੁਹਾਡੀ।
0: ਹਾਂਜੀ, ਤੁਸੀਂ ਗੀਤ ਕਿਹੜਾ ਸੁਣਨਾ ਚਾਹੋਗੇ ਜੀ?
1: ਗੀਤ ਬੇਟਾ ਜੀ ਲੋਕ ਗਾਥਾਵਾਂ ਦੇ ਬਾਦਸ਼ਾਹ ਸ਼੍ਰੀ ਕਲੀਮਾਨ ਸਾਹਿਬ ਦਾ ਮਿਰਜ਼ਾ ਸੁਣਾ ਦਿਓ ਭਾਈ।
0: ਠੀਕ ਹੈ ਜੀ, ਠੀਕ ਹੈ, ਤੁਹਾਡਾ ਤੁਹਾਡੀ ਫਰਮਾਇਸ਼ ਤੇ ਇਹ ਗਾਣਾ ਲੈ ਕੇ ਹਾਜ਼ਰ ਹਾਂ। ਕਾਲ ਕਰਨ
1: ਠੀਕ ਆ,
0: ਲਈ
1: ਚੰਗਾ
0: ਧੰਨਵਾਦ।
1: ਭਾਈ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਠੀਕ 7:30 ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਗੀ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਅਤੇ ਸੰਬੰਧਿਤ ਖੇਤਰਾਂ ਵਿਚ ਆਤਮ ਨਿਰਭਰਤਾ ਦੀ ਲੋੜ ਤੇ ਜ਼ੋਰ ਦਿੱਤਾ ਹੈ। ਵਿਸ਼ਾਖਾਪਟਨਮ ਵਿਚ ਬ੍ਰਿਕਸ ਖੇਡ ਮੰਤਰੀਆਂ ਦੀ ਮੀਟਿੰਗ ਚ ਸਾਂਝਾ ਐਲਾਨਨਾਮਾ ਸਵੀਕਾਰ ਕੀਤਾ ਗਿਆ। ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ ਨੇ ਸਪਸ਼ਟ ਕੀਤਾ ਹੈ ਕਿ ਕੋਈ ਨਵਾਂ H1N1 ਸਟ੍ਰੇਨ ਨਹੀਂ ਮਿਲਿਆ। ਇਸ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਰਕਾਰ ਨੇ ਐਮਾਜ਼ਾਨ ਵੈਬ ਸਰਵਿਸਿਸ ਦੇ ਸਹਿਯੋਗ ਨਾਲ ਦੇਸ਼ ਵਿਆਪੀ ਕਲਾਊਡ ਅਤੇ AI ਹੁਨਰ ਪਹਿਲਕਦਮੀ ਸ਼ੁਰੂ ਕੀਤੀ ਤੇ ਔਰਤਾਂ ਦੇ ਹਾਕੀ ਵਿਸ਼ਵ ਕੱਪ ਵਿਚ ਅੱਜ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਜੰਗੀ ਸਮੁੰਦਰੀ ਜਹਾਜ਼ਾਂ ਅਤੇ ਹੋਰ ਸਮੁੰਦਰੀ ਜਹਾਜ਼ਾਂ ਆਦਿ ਸੰਬੰਧਿਤ ਖੇਤਰਾਂ ਵਿਚ ਆਤਮ ਨਿਰਭਰਤਾ ਦੀ ਲੋੜ ਤੇ ਜ਼ੋਰ ਦਿੰਦਿਆਂ ਇਸ ਨੂੰ ਦੇਸ਼ ਦੀ ਸੁਰੱਖਿਆ ਲਈ ਅਹਿਮ ਦੱਸਿਆ ਹੈ। ਉਨ੍ਹਾਂ ਨੇ ਭਾਰਤ ਨੂੰ ਜਹਾਜ਼ ਨਿਰਮਾਣ ਦਾ ਇਕ ਪ੍ਰਮੁੱਖ ਕੇਂਦਰ ਬਣਾਉਣ ਅਤੇ ਉੱਚ ਗੁਣਵੱਤਾ ਵਾਲੀਆਂ ਰੱਖ ਰਖਾਅ ਸੇਵਾਵਾਂ ਪ੍ਰਦਾਨ ਕਰਨ ਤੇ ਜ਼ੋਰ ਦਿੱਤਾ। ਕੋਲਕਾਤਾ ਵਿਚ ਗਾਰਡਨ ਰੀਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ GRSE ਅਤੇ ਯੰਤਰ ਇੰਡੀਆ ਲਿਮਿਟਿਡ YIL ਨਾਲ ਜੁੜੇ ਕਰੀਬ 3,400 ਕਰੋੜ ਰੁਪਏ ਦੇ 5 ਪ੍ਰੋਜੈਕਟਾਂ ਦੇ ਭੂਮੀ ਪੂਜਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਆਤਮ ਨਿਰਭਰਤਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ GRSE ਭਵਿੱਖ ਵਿਚ ਜਹਾਜ਼

0: ਮਿਲਣੇ ਤੇ ਜ਼ਿਆਦਾਤਰ ਲੋਕ ਸਹੀ ਦੇਖਭਾਲ ਅਤੇ ਆਰਾਮ ਨਾਲ ਠੀਕ ਹੋ ਜਾਂਦੇ ਨੇ। ਕੌਂਸਲ ਨੇ ਕਿਹਾ ਹੈ ਕਿ ਛੋਟੇ ਬੱਚੇ, ਬਜ਼ੁਰਗ ਅਤੇ ਬਿਮਾਰ ਲੋਕਾਂ ਨੂੰ ਇਨਫਲੂਐਂਜ਼ਾ ਤੋਂ ਪੇਚੀਦਗੀਆਂ ਦਾ ਅਨੁਭਵ ਹੋ ਸਕਦਾ ਹੈ। ਜੇਕਰ ਇਹ ਲੱਛਣ ਗੰਭੀਰ ਹੋ ਜਾਂਦੇ ਨੇ ਤਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਕੌਂਸਲ ਨੇ ਕਿਹਾ ਹੈ ਕਿ ਨਿਯਮਿਤ ਨਿਗਰਾਨੀ ਰਾਹੀਂ ਸਥਿਤੀ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜ਼ਰੂਰੀ ਜਨਤਕ ਸਿਹਤ ਉਪਾਅ ਕੀਤੇ ਜਾ ਰਹੇ ਨੇ। ਰਾਸ਼ਟਰੀ ਹੁਨਰ ਵਿਕਾਸ ਕਾਰਪੋਰੇਸ਼ਨ ਅਤੇ ਕਲਸਟ ਐਜੂਕੇਸ਼ਨ ਨੇ ਐਮਾਜ਼ਾਨ ਵੈਬ ਸੀਰੀਜ਼ ਦੇ ਸਹਿਯੋਗ ਨਾਲ ਇੱਕ ਰਾਸ਼ਟਰੀ ਪੱਧਰ ਦੇ ਕਲਾਊਡ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਸਕਿੱਲ ਪ੍ਰੋਗਰਾਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ 1.5 ਲੱਖ ਤੋਂ ਵੱਧ ਵਿਅਕਤੀਆਂ ਨੂੰ ਮੁੱਢਲੀ AI ਅਤੇ ਕਲਾਊਡ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ 10,000 ਲੋਕ ਰੁਜ਼ਗਾਰ ਯੋਗਤਾ ਸਿਖਲਾਈ ਪ੍ਰਾਪਤ ਕਰਨਗੇ। ਹੁਨਰ ਵਿਕਾਸ ਤੇ ਉੱਦਮਸ਼ੀਲਤਾ ਮੰਤਰੀ ਜਯੰਤ ਚੌਧਰੀ ਨੇ ਕਿਹਾ ਕਿ ਇਹ ਪਹਿਲਕਦਮੀ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਏ। ਉਨ੍ਹਾਂ ਕਿਹਾ ਕਿ ਭਾਰਤ ਨਵੀਨਤਾ, ਤਕਨਾਲੋਜੀ ਅਤੇ ਹੁਨਰ ਦਾ ਇੱਕ ਆਲਮੀ ਕੇਂਦਰ ਬਣਨ ਵੱਲ ਵਧ ਰਿਹਾ ਹੈ। ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ICAR ਦੇ ਡਾਇਰੈਕਟਰ ਜਨਰਲ ਡਾਕਟਰ ML ਜਾਟ ਨੇ ਅੱਜ ਕਿਹਾ ਕਿ ਰਾਸ਼ਟਰੀ ਮਿੱਟੀ ਸਰਵੇਖਣ ਅਤੇ ਭੂਮੀ ਵਰਤੋਂ ਯੋਜਨਾ ਬਿਊਰੋ ਵੱਲੋਂ ਵਿਕਸਿਤ ਮਿੱਟੀ ਡੇਟਾਬੇਸ ਅਤੇ ਸੂਚਨਾ ਪ੍ਰਣਾਲੀ ਫਸਲ ਸੁਧਾਰ, ਖੇਤੀਬਾੜੀ ਵਿਕਾਸ ਅਤੇ ਫੈਸਲਾ ਸਹਾਇਤਾ ਪ੍ਰਣਾਲੀਆਂ ਦੀ ਸਿਰਜਣਾ ਲਈ ਇੱਕ ਮਹੱਤਵਪੂਰਨ ਨੀਂਹ ਏ। ਨਾਗਪੁਰ ਵਿਚ ਬਿਊਰੋ ਦੇ 50ਵੇਂ ਸਥਾਪਨਾ ਦਿਵਸ ਤੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਉਨ੍ਹਾਂ ਕਿਹਾ ਕਿ ਬਿਊਰੋ ਦੇਸ਼ ਦੀਆਂ ਬਦਲਦੀਆਂ ਜ਼ਰੂਰਤਾਂ ਅਤੇ ਤਰਜੀਹਾਂ ਮੁਤਾਬਕ ਸਹੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਖੇਡਾਂ ਵਿਚ ਕ੍ਰਿਕਟ ਵਿਚ ਭਾਰਤ ਨੇ ਮੇਜ਼ਬਾਨ ਸ੍ਰੀਲੰਕਾ ਖਿਲਾਫ਼ ਕੋਲੰਬੋ ਵਿਚ ਖੇਡੇ ਜਾ ਰਹੇ ਦੂਜੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਪਹਿਲੀ ਪਾਰੀ ਵਿਚ 5 ਵਿਕਟਾਂ ਦੇ ਨੁਕਸਾਨ ਤੇ 300 ਦੌੜਾਂ ਬਣਾ ਲਈਆਂ ਨੇ। ਖੇਡ ਖਤਮ ਹੋਣ ਸਮੇਂ ਧਰੁਵ ਚੁਰੇਲ ਅਤੇ ਸਾਰੰਸ਼ ਜੈਨ ਕ੍ਰੀਜ਼ ਤੇ ਸਨ। ਦੇਵਦੱਤ ਪਡਿਕਲ ਨੇ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਲਾ ਕਰਦਿਆਂ ਲਗਾਤਾਰ ਦੂਜਾ ਟੈਸਟ ਸੈਂਕੜਾ ਲਾਇਆ। ਪਡਿਕਲ ਨੇ 97 ਗੇਂਦਾਂ ਵਿਚ 117 ਦੌੜਾਂ ਬਣਾਈਆਂ, ਜਦਕਿ ਕਪਤਾਨ ਸ਼ੁਭਮਨ ਗਿੱਲ ਨੇ ਵੀ ਅਰਧ ਸੈਂਕੜਾ ਲਾਇਆ। ਔਰਤਾਂ ਦੇ ਹਾਕੀ ਵਿਸ਼ਵ ਕੱਪ ਵਿਚ ਅੱਜ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਪੂਲ ਈ ਦਾ ਇਹ ਮੈਚ ਰਾਤ 10:30 ਵਜੇ ਸ਼ੁਰੂ ਹੋਏਗਾ। ਸੈਮੀਫਾਈਨਲ ਵਿਚ ਥਾਂ ਬਣਾਉਣ ਲਈ ਭਾਰਤ ਲਈ ਇਹ ਮੈਚ ਜਿੱਤਣਾ ਲਾਜ਼ਮੀ ਹੈ। ਨੀਦਰਲੈਂਡਸ 6 ਅੰਕਾਂ ਨਾਲ ਪਹਿਲਾਂ ਹੀ ਸੈਮੀਫਾਈਨਲ ਵਿਚ ਪਹੁੰਚ ਚੁੱਕਾ ਹੈ। ਚੀਨ ਦੇ 2 ਅੰਕ ਨੇ, ਜਦੋਂ ਕਿ ਭਾਰਤ ਅਤੇ ਆਸਟ੍ਰੇਲੀਆ ਦਾ 1-1 ਅੰਕ ਹੈ। ਆਖਿਰ ਵਿਚ ਖਾਸ ਖ਼ਬਰਾਂ ਇੱਕ ਵਾਰ ਫੇਰ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਗੀ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਅਤੇ ਸਬੰਧਿਤ ਖੇਤਰਾਂ ਵਿਚ ਆਤਮ ਨਿਰਭਰਤਾ ਦੀ ਲੋੜ ਤੇ ਜ਼ੋਰ ਦਿੱਤਾ ਹੈ। ਵਿਸ਼ਾਖਾਪਟਨਮ ਵਿਚ ਬ੍ਰਿਕਸ ਖੇਡ ਮੰਤਰੀਆਂ ਦੀ ਮੀਟਿੰਗ ਚ ਸਾਂਝਾ ਐਲਾਨਨਾਮਾ ਸਵੀਕਾਰ ਕੀਤਾ ਗਿਆ। ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ ਨੇ ਸਪਸ਼ਟ ਕੀਤਾ ਹੈ ਕਿ ਕੋਈ ਨਵਾਂ H1N1 ਸਟ੍ਰੇਨ ਨਹੀਂ ਮਿਲਿਆ। ਇਸ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਰਕਾਰ ਨੇ ਐਮਾਜ਼ਾਨ ਵੈਬ ਸਰਵਿਸਿਸ ਦੇ ਸਹਿਯੋਗ ਨਾਲ ਦੇਸ਼ ਵਿਆਪੀ ਕਲਾਊਡ ਅਤੇ AI ਹੁਨਰ ਪਹਿਲਕਦਮੀ ਸ਼ੁਰੂ ਕੀਤੀ ਤੇ ਔਰਤਾਂ ਦੇ ਹਾਕੀ ਵਿਸ਼ਵ ਕੱਪ ਵਿਚ ਅੱਜ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੇ ਇੱਕ ਵਾਰ ਫੇਰ ਮੈਂ ਉਪਾਸਨਾ ਲੈ ਕੇ ਹਾਜ਼ਰ ਹਾਂ ਤੁਹਾਡੇ ਮਨਪਸੰਦ ਗੀਤਾਂ ਦੀ ਫਰਮਾਇਸ਼ ਤੇ ਪ੍ਰੋਗਰਾਮ ਸ਼ਾਮ ਸੁਹਾਣੀ। ਤੇ ਸਾਡੇ ਅਗਲੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
2: ਹਾਂਜੀ ਮੈਡਮ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
2: ਬਹੁਤ ਵਧੀਆ ਮੈਡਮ ਜੀ,
1: ਬਹੁਤ ਵਧੀਆ ਜੀ। ਕੀ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਕਿੱਥੋਂ ਗੱਲ ਕਰ ਰਹੇ ਹੋ ਤੇ ਕੌਣ ਗੱਲ ਕਰ ਰਹੇ ਹੋ?
2: ਅਸੀਂ ਪਿੰਡ ਪਿਓਰੀ ਤੋਂ ਗੱਲ ਕਰਦੇ ਹਾਂ, ਭਗਵਾਨ ਸਿੰਘ ਉਰਫ ਲੱਡੂ ਜੀ।
1: ਅੱਛਾ, ਭਗਵਾਨ ਸਿੰਘ ਜੀ ਗੱਲ ਕਰ ਰਹੇ ਹੋ। ਭਗਵਾਨ ਸਿੰਘ ਜੀ, ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ ਅੱਜ?
2: ਮਣਕੇ ਸੁਣਨਾ ਜੀ, ਮਣਕੇ।
1: ਮਣਕੇ ਗੀਤ ਸੁਣਨਾ ਹੈ, ਠੀਕ ਹੈ ਜੀ। ਭਗਵਾਨ ਸਿੰਘ ਜੀ, ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਹਾਡੀ ਫਰਮਾਇਸ਼ ਤੇ ਇਹ ਗਾਣਾ ਪੇਸ਼ ਹੈ।

0164-2240-3131 ਨੂੰ ਡਾਇਲ ਕਰਕੇ ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ, ਮੈਨੂੰ ਲੱਗਦਾ ਹੈ ਕਿਸੇ ਤਕਨੀਕੀ ਕਾਰਨ ਉਹਨਾਂ ਦਾ ਫੋਨ ਕੱਟਿਆ ਗਿਆ, ਪਰ ਕੋਈ ਗੱਲ ਨਹੀਂ, ਉਹਨਾਂ ਦੀ ਫਰਮਾਇਸ਼ ਦਾ ਇਹ ਗਾਣਾ ਅਸੀਂ ਚਲਾ ਰਹੇ ਹਾਂ ਕੁਲਦੀਪ ਮਾਨਕ ਦੀ ਆਵਾਜ਼ ਵਿੱਚ।

0: गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या, हर मेहमान होता कंफर्टेबल। तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
1: प्रोग्राम शाम सुहानी दे साडे आखरी कॉलर यानी साडे आखरी स्रोता साडे नाल जुड़ चुके ने। आओ सुनदे आ उना दी आवाज ते उना नाल करदे आ गल। हेलो
2: हेलो।
1: हां जी हां जी, सत श्री अकाल जी।
2: सत श्री अकाल मैडम जी। नमस्कार मैडम जी।
1: नमस्कार जी। नमस्कार, सत श्री अकाल। कौन गल कर रहे हो जी?
2: छोटी आवाज घट आ रही है, थोड़ी जी उच्ची करो जी।
1: हां जी, हुन ठीक है जी आवाज तो मेरी?
2: ਹਾਂਜੀ, ਮੈਂ ਜੀ ਪਰਮ ਸਿੰਘ ਫੌਜੀ ਪਿੰਡ ਰਾਇਖੰਡ ਤੋਂ ਬੋਲਦਾ ਜੀ।
1: ਹਾਂਜੀ ਪਰਮ ਸਿੰਘ ਜੀ, ਕੀ ਹਾਲ ਚਾਲ ਹੈ ਜੀ ਤੁਹਾਡਾ?
2: ਬਸ ਵਧੀਆ ਜੀ, ਵਧੀਆ, ਟਾਈਮ ਲੰਘੀ ਜਾਂਦਾ ਜੀ।
1: ਚਲੋ ਕੋਈ ਬਾਤ ਨੀ, ਰੱਬ ਹਮੇਸ਼ਾ ਤੁਹਾਨੂੰ ਏਦਾਂ ਹੀ ਸਿਹਤਮੰਦ ਰੱਖਣ, ਤੰਦਰੁਸਤ ਰੱਖਣ।
2: ਹਾਂਜੀ,
1: ਕਿਹੜਾ ਗਾਣਾ ਸੁਣਨਾ ਚਾਹੂੰਗੀ ਜੀ?
2: ਮੈਂ ਜੀ ਰਾਜ ਬਰਾੜ ਦਾ ਗਾਣਾ ਸੁਣਨਾ ਜੀ, ਪਿੱਚੀ ਲੱਦੇ ਕੋਠੀ ਪਾ ਦੇ ਵੇ ਮਾਈਆ।
1: ਹਾਂਜੀ ਠੀਕ ਹੈ ਜੀ, ਕੋਈ ਗੱਲ ਨੀ, ਤੁਹਾਡੀ ਫਰਮਾਇਸ਼ ਤੇ ਇਹ ਗੀਤ ਚਲਾ ਰਹੇ ਹਾਂ ਤੇ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਮੈਡਮ।
1: ਇਹ ਰਾਜ ਬਰਾੜ ਦੀ ਆਵਾਜ਼ ਦੇ ਵਿੱਚ ਨਹੀਂ ਹੈ, ਇਹ ਗਾਣਾ ਹੈਗਾ ਜੀ ਪ੍ਰੀਤ ਬਰਾੜ ਦੀ ਆਵਾਜ਼ ਵਿੱਚ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ FM ਬੈਂਡ।
1: ਪ੍ਰੋਗਰਾਮ ਸ਼ਾਮ ਸੁਹਾਨੀ।
0: FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਕੜੀ ਤੇ ਸਮਾਂ ਹੋ ਰਿਹਾ ਹੈ 8:40 ਤੇ ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਰੰਗੇ ਗਜ਼ਲ ਦਾ। ਨਮਸਕਾਰ ਸਰੋਤਿਓ, ਮੁਹੱਬਤ ਦੇ ਅਹਿਸਾਸ, ਦਿਲ ਦੀਆਂ ਗਹਿਰਾਈਆਂ ਅਤੇ ਸ਼ਾਇਰੀ ਦੇ ਰੰਗਾਂ ਨਾਲ ਸਜਿਆ ਇੱਕ ਖੂਬਸੂਰਤ ਸਫ਼ਰ ਜਿੱਥੇ ਹਰ ਲਫ਼ਜ਼ ਦਿਲ ਨੂੰ ਛੂਹ ਜਾਵੇ ਤੇ ਹਰ ਗਜ਼ਲ ਕੋਈ ਅਣਕਹੀ ਗੱਲ ਕਹਿ ਜਾਵੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੇ ਹੁਣ ਵਾਰੀ ਹੈ ਉਸ ਮਹਿਫਿਲ ਦੀ ਜਿੱਥੇ ਗੱਲ ਹੋਵੇਗੀ ਇਸ਼ਕ ਦੀ, ਜਜ਼ਬਾਤਾਂ ਦੀ ਤੇ ਖੂਬਸੂਰਤ ਨਗਮਿਆਂ ਦੀ। ਮੈਂ ਉਪਾਸਨਾ ਤੁਹਾਡਾ ਸਾਥ ਦੇਣ ਆਈ ਹਾਂ ਪ੍ਰੋਗਰਾਮ ਰੰਗੇ ਗਜ਼ਲ ਦੇ ਵਿੱਚ। ਤੇ ਆਓ ਕੁਛ ਪਲਾਂ ਲਈ ਦੁਨੀਆਂ ਦੀ ਰਫ਼ਤਾਰ ਤੋਂ ਦੂਰ ਹੋਈਏ ਤੇ ਡੁੱਬ ਜਾਈਏ ਗਜ਼ਲ ਦੇ ਹਸੀਨ ਰੰਗਾਂ ਦੇ ਵਿੱਚ, ਸਾਡੇ ਪਹਿਲੇ ਗਜ਼ਲ ਦੇ ਨਾਲ ਜੋ ਕਿ ਹੈ ਗੁਲਾਮ ਅਲੀ ਦੀ ਆਵਾਜ਼ ਵਿੱਚ।

ਜੀ ਦੋਸਤੋ, ਪ੍ਰੋਗਰਾਮ ਰੰਗੇ ਗਜ਼ਲ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੋਂ, ਅਤੇ ਅਸੀਂ ਆਪਣੇ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਇਹ ਵੀ ਦੱਸ ਦਈਏ ਜੀ ਇਸ ਵੇਲੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ ਕਿੰਨਾ ਹੋਇਆ ਜੀ। ਜੀ ਸਮਾਂ ਹੈ ਰਾਤ ਦੇ 8:07 ਅਤੇ 20 ਸੈਕਿੰਡ ਦਾ। ਪ੍ਰੋਗਰਾਮ ਰੰਗੇ ਗਜ਼ਲ ਦਾ ਤੁਸੀਂ ਇਸੇ ਤਰ੍ਹਾਂ ਆਨੰਦ ਮਾਣੋਗੇ, ਅਤੇ ਇਹ ਵੀ ਦੱਸ ਦਈਏ ਕੱਲ੍ਹ ਸਵੇਰੇ 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ।

ਸੱਜਰੀ ਸਵੇਰ ਤੇ ਪ੍ਰੋਗਰਾਮ ਸੱਜਰੀ ਸਵੇਰ ਤੋਂ ਬਾਅਦ ਤੁਸੀਂ ਆਨੰਦ ਮਾਣੋਗੇ ਜਿਹੜੇ ਹੋਰ ਪ੍ਰੋਗਰਾਮਸ ਦਾ ਉਹਨਾਂ ਦੇ ਬਾਰੇ ਵੀ ਤੁਹਾਡੇ ਨਾਲ ਅਸੀਂ ਗੱਲ ਕਰਾਂਗੇ ਜੀ। ਕੱਲ੍ਹ ਸੋਮਵਾਰ ਦੇ ਦਿਨ ਪ੍ਰੋਗਰਾਮ ਸੱਜਰੀ ਸਵੇਰ ਤੋਂ ਬਾਅਦ ਜਿਹੜੇ ਹੋਰ ਪ੍ਰੋਗਰਾਮ ਆਕਾਸ਼ਵਾਣੀ FM ਬਠਿੰਡਾ ਵੱਲੋਂ ਪੇਸ਼ ਕੀਤੇ ਜਾਣੇ ਨੇ ਉਹਨਾਂ ਦੇ ਤਹਿਤ ਗੀਤ ਪਟਾਰਾ। ਜੀ ਹਾਂ, ਤੁਹਾਡਾ ਮਨਪਸੰਦ ਪ੍ਰੋਗਰਾਮ ਗੀਤ ਪਟਾਰਾ ਤੁਸੀਂ ਸੁਣੋਗੇ ਸਵੇਰੇ 10 ਵਜੇ ਅਤੇ ਇਸ ਪ੍ਰੋਗਰਾਮ ਦਾ ਤੁਸੀਂ ਜਿਹੜਾ ਆਨੰਦ ਮਾਣੋਗੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 11 ਵਜੇ ਤੱਕ। ਅਤੇ ਇੱਕ ਗੱਲ ਹੋਰ ਸਾਰੇ ਸੁਣਨ ਵਾਲੇ ਸਾਥੀਆਂ ਨਾਲ ਸਾਂਝੀ ਕਰਾਂਗੇ, ਕੱਲ੍ਹ ਦੇ ਪ੍ਰੋਗਰਾਮ ਦੇ ਤਹਿਤ ਜਿਹੜੇ ਗੀਤ ਪਟਾਰਾ ਪ੍ਰੋਗਰਾਮ ਦੇ ਤਹਿਤ ਤੁਸੀਂ ਗੀਤ ਸੁਣੋਗੇ ਉਹ ਸੁਣੋਗੇ ਜੀ ਪੰਜਾਬੀ ਗੀਤ। ਅਤੇ ਆਪਾਂ ਆਨੰਦ ਮਾਣ ਰਹੇ ਹਾਂ ਜੀ ਇਸ ਵੇਲੇ ਗਜ਼ਲਾਂ ਦੇ ਆਧਾਰਿਤ ਪ੍ਰੋਗਰਾਮ ਰੰਗੇ ਗਜ਼ਲ ਦਾ। ਅਤੇ ਪਹਿਲੀ ਗਜ਼ਲ ਸਾਰੇ ਦੋਸਤਾਂ ਦੀ ਫਰਮਾਇਆ ਸਾਰੇ ਦੋਸਤਾਂ ਲਈ ਆਪਾਂ ਪੇਸ਼ ਕਰ ਰਹੇ ਸੀ ਜੀ ਗੁਲਾਮ ਅਲੀ ਦੀ ਆਵਾਜ਼ ਦੇ ਵਿੱਚ, ਅਤੇ ਉਸੇ ਗਜ਼ਲ ਦਾ ਆਪਾਂ ਆਨੰਦ ਮਾਣਾਂਗੇ ਜੀ ਗੁਲਾਮ ਅਲੀ ਦੀ ਆਵਾਜ਼ ਦੇ ਵਿੱਚ ਇਸ ਗਜ਼ਲ ਦਾ।

ਕੁਛ ਅਹਿਸਾਸ ਸ਼ਬਦਾਂ ਦੇ ਮੁਹਤਾਜ਼ ਨਹੀਂ ਹੁੰਦੇ। ਬਸ ਇੱਕ ਧੁਨ ਸੁਣ ਕੇ ਦਿਲ ਸਮਝ ਜਾਂਦਾ ਹੈ ਕਿ ਇਹ ਗੱਲ ਕੀਤੀ ਕਿਸੇ ਆਪਣੇ ਦੀ ਹੀ ਹੋ ਰਹੀ ਹੈ। ਆਓ ਇਸੇ ਅਹਿਸਾਸ ਨੂੰ ਅੱਗੇ ਵਧਾਉਂਦੇ ਹਾਂ ਅਤੇ ਇੱਕ ਹੋਰ ਖੂਬਸੂਰਤ ਗਜ਼ਲ ਸੁਣਦੇ ਹਾਂ ਅਤੇ ਜਾਣਦੇ ਹਾਂ ਛੁਪ ਕਰ ਪਿਆਰ ਕਰਨੇ ਕਾ ਮਜ਼ਾ।

ਕਲਮ ਵਿੱਚ ਦਰਦ ਵੀ ਹੈ ਤੇ ਮੁਹੱਬਤ ਵੀ, ਤੇ ਇੱਕ ਇਹੋ ਜਿਹੀ ਗਹਿਰਾਈ ਵੀ ਜੋ ਸਿੱਧੀ ਦਿਲ ਤੱਕ ਪਹੁੰਚਦੀ ਹੈ। ਤੁਸੀਂ ਹੁਣੇ ਸੁਣੀ ਕਿ ਪੁੱਛਦੇ ਹੋ ਹਾਲ ਫਕੀਰਾਂ ਦਾ, ਇੱਕ ਅਜਿਹੀ ਰਚਨਾ ਜਿਸ ਵਿੱਚ ਫਕੀਰੀ ਦੇ ਰੂਪ ਵਿੱਚ ਲੁਕਿਆ ਦਰਦ ਅਤੇ ਵਿਛੋੜੇ ਦੀ ਤੜਪ ਬੜੀ ਖੂਬਸੂਰਤੀ ਨਾਲ ਬਿਆਨ ਹੁੰਦੀ ਹੈ। ਕੁਛ ਜਜ਼ਬਾਤ ਸ਼ਬਦਾਂ ਦੇ ਵਿੱਚ ਨਹੀਂ ਸਮਝਾਏ ਜਾ ਸਕਦੇ। ਆਓ ਇਸੇ ਅਹਿਸਾਸ ਨੂੰ ਆਪਣੇ ਨਾਲ ਲੈ ਕੇ ਰੰਗੀ ਗਜ਼ਲ ਦੀ ਅਗਲੀ ਪੇਸ਼ਕਸ਼ ਵੱਲ ਵਧਦੇ ਹਾਂ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 11:17 ਤੇ ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ। ਜੈ